ਤੇਰੇ ਕਿਆ ਗੁਣ ਆਖ ਵਖਾਣ। ਜੋ ਸੇਵੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਤਿਆਵੈ ਹਰ ਤਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਤਿਆਇਆ ਜੀ, ਤਿਨ ਤੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਤਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਸੇ ਤਨ ਜਿਨ ਹਰ ਤਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੇ ਪਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ, ਹਰਿ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਪੈ ਜਪੈ ਬੇਅੰਤਾ। ਤੇਰੇ ਅਨੇਕ ਪੜੈ ਬਹੁ ਸਿਮਰਤਿ ਸ਼ਾਸਤ ਜੀ, ਕਰ ਕਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਧ ਜੇ ਵਡਿਆਵਰ ਨ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਸ਼ਚਲ ਕਰਤਾ ਸੋਈ।

ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੂ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਯੋਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਧਨ ਮਨ ਥੀ ਵੈ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਧਨ ਮਨ ਥੀ ਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੇ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਜਾਣੇ ਨਾਨਕ ਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਰਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਤ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਰਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸੱਜੇ ਹੋਏ ਦੀਵਾਨਾ ਅੰਦਰ ਸੋ ਦਰ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚ

ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੀ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਤ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ, ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ, ਸਰਬਾਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तन्मय गुरु सब जी। किसी ही कोई कोई मांझ निमाणी एक तो,

0: ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਜਹਾਂ ਜਹਾਂ ਪੇਖਾਂ ਤਾਂ ਹਜ਼ੂਰ, ਦੂਰ ਕਤਹ ਨਾ ਜਾਈ। ਰਾਵ ਰਹੇ ਆਸਰ ਬਤਰ ਮੈਂ, ਮਨ ਸਦਾ ਧਿਆਈ। ਜਹਾਂ ਜਹਾਂ ਪੇਖੋ ਤਾਂ ਹਜ਼ੂਰ, ਦੂਰ ਕਤਹ ਨਾ ਜਾਈ। ਰਾਵ ਰਹੇ ਆਸਰ ਬਤਰ ਮੈਂ, ਮਨ ਸਦਾ ਧਿਆਈ। ਈਤ ਊਤ ਨਹੀਂ ਵਿਛੁੜੈ, ਸੋ ਸੰਗੀ ਗਨੀਐ। ਬਿਨਸ ਜਾਏ ਜੋ ਨਿਮਖ ਮੈਂ, ਸੋ ਅਲੱਪ ਸੁਖ ਭਨੀਐ। ਰਹਾਓ ਪ੍ਰਤ ਪਾਲੈ ਅਪਿਆਓ ਦੇ, ਕਾਸ਼ ਊਨ ਨਾ ਹੋਈ। ਸਾਸ ਸਾਸ ਸੰਭਾਲਤਾ, ਮੇਰਾ ਪ੍ਰਭ ਸੋਈ। ਅਸ਼ਾਲ ਅਸ਼ੇਦ ਅਪਾਰ ਪ੍ਰਭ, ਉੱਚਾ ਜਾ ਕਾ ਰੂਪ। ਜਪ ਜਪ ਕਰੈ ਆਨੰਦ ਜਨ, ਆਚਰਜ ਅਨੂਪ। ਸਾ ਮਤ ਦੇਹ ਦਿਆਲ ਪ੍ਰਭ, ਜਿਤ ਤੁਮੈ ਅਰਾਧਾ। ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਧਾ। ਸਾ ਮਤ ਦੇਹ ਦਿਆਲ ਪ੍ਰਭ, ਜਿਤ ਤੁਮੈ ਅਰਾਧਾ। ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਧਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗਿਆਂ ਜਿੱਥੇ ਆਪ ਜੀਆਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸ਼ਬਦ ਚੌਂਕੀ ਉਪਰੰਤ ਸੋਦਰ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਤੋਂ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਇਸ ਵੀਕੈਂਡ ਤੇ ਸ਼ੁੱਕਰਵਾਰ ਨੂੰ 3 ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ। ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਨਗਰ ਨਿਵਾਸੀਆਂ ਅਤੇ ਪਰਿਵਾਰਾਂ ਵੱਲੋਂ ਬੇਨਤੀ ਹੈ ਆਪ ਜੀ ਨੇ 3 ਦਿਨ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਅਤਿ ਸਤਿਕਾਰਯੋਗ ਭਾਈ ਹਰਜੀਤ ਸਿੰਘ ਦੀ ਚਮਕ ਦਿੱਲੀ ਵਾਲੇ। ਆਓ ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: All right.

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਚਮਕ ਦਿੱਲੀ ਵਾਲੇ ਅਤੇ ਉਹਨਾਂ ਦੇ ਸਮੁੱਚੇ ਕੀਰਤਨੀ ਜਥੇ ਦਾ। ਭਾਈ ਸਾਹਿਬ ਜੀ ਦੇ ਜਥੇ ਉੱਤੇ ਗੁਰੂ ਸਾਹਿਬ ਜੀ ਦੀ ਬੜੀ ਬਖਸ਼ਿਸ਼ ਹੈ, ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ। ਤੋ ਜਿਵੇਂ ਕਿ ਆਮ ਤੌਰ 'ਤੇ ਆਪਾਂ ਵੇਖਦੇ ਹਾਂ ਕੀਰਤਨੀ ਜਥਿਆਂ ਦੇ ਵਿੱਚ, ਕਿਉਂਕਿ ਇਸ ਜਥੇ ਦੀ ਇੱਕ ਖਾਸੀਅਤ ਹੈ, ਮੈਂ ਬੇਨਤੀ ਕਰਨ ਲੱਗਾ ਕਿ ਆਮ ਤੌਰ 'ਤੇ ਕੀਰਤਨੀ ਜਥਿਆਂ ਦੇ ਵਿੱਚ ਜਿਹੜੇ ਤਬਲੇ ਵਾਲੇ ਸਿੰਘ ਹੁੰਦੇ ਨੇ, ਤਬਲਜੀਤ ਸਿੰਘ, ਬਹੁਤ ਘੱਟ ਸਹਿਯੋਗ ਕੀਰਤਨ ਵਿੱਚ ਦਿੰਦੇ ਨੇ। ਵੇਖਣ ਵਿੱਚ ਆਉਂਦਾ ਵੀ ਸਿਰਫ ਆਸਾ ਦੀ ਵਾਰ ਦੇ ਅੰਦਰ, ਆਸਾ ਦੀ ਵਾਰ ਦਾ ਜਦੋਂ ਕੀਰਤਨ ਰਾਗੀ ਸਿੰਘ ਕਰਦੇ ਹੈ ਔਰ ਉਹਦੇ ਵਿੱਚ ਸਿਰਫ ਇੱਕ ਪੌੜੀ ਆਮ ਤੌਰ 'ਤੇ ਤਬਲੇ ਵਾਲੇ ਸਿੰਘਾਂ ਨੂੰ ਗਾਉਂਦਿਆਂ ਵੇਖਿਆ ਜਾਂਦਾ ਹੈ। ਪਰ ਇਹ ਜਥਾ ਭਾਈ ਜੀਵਨ ਸਿੰਘ ਜੀ, ਜਿਹੜੇ ਕਿ ਭਾਈ ਹਰਜੀਤ ਸਿੰਘ ਜੀ ਹੋਰਾਂ ਦੇ ਨਾਲ ਬੜੇ ਲੰਬੇ ਸਮੇਂ ਤੋਂ ਇਹ ਜਥਾ ਇਕੱਠਿਆਂ ਇਸੇ ਤਰ੍ਹਾਂ ਪੰਥਕ ਸਟੇਜਾਂ 'ਤੇ ਸੇਵਾਵਾਂ ਨਿਭਾਉਂਦਾ ਆ ਰਿਹਾ, ਤੋ ਬਹੁਤ ਵਧੀਆ, ਜਿੱਥੇ ਬਹੁਤ ਚੰਗੇ ਤਬਲਚੀ ਨੇ ਉੱਥੇ ਬਹੁਤ ਵਧੀਆ ਸੁਰੀਲੇ ਕੀਰਤਨੀ ਵੀ ਨੇ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਇਸੇ ਤਰ੍ਹਾਂ ਇਹਨਾਂ ਦਾ ਪਿਆਰ ਬਣਿਆ ਰਹੇ ਅਤੇ ਪੰਥਕ ਸਟੇਜਾਂ ਦਾ ਇਹ ਜਥਾ ਇਸੇ ਤਰ੍ਹਾਂ ਸ਼ਿੰਗਾਰ ਬਣਿਆ ਰਹੇ। ਤੋ ਦੋਨੋਂ ਵਕਤ ਸਜਦੇ ਦੀਵਾਨਾਂ ਦੇ ਵਿੱਚ ਭਾਈ ਸਾਹਿਬ ਜੀ ਦਾ ਜਥਾ ਹਾਜ਼ਰੀਆਂ ਭਰਦਾ ਹੈ, ਆਪ ਜੀ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਆ ਕਰੋ। ਤੋ ਗੁਰੂ ਪਿਆਰਿਓ, ਪਿਛਲੇ ਕੁਝ ਦਿਨਾਂ ਤੋਂ ਇਹ ਬੇਨਤੀ ਵੀ ਨਾਲ ਦੀ ਨਾਲ ਚੱਲਦੀ ਆ ਰਹੀ ਹੈ, ਸਿੱਖ ਇਤਿਹਾਸ ਦੇ ਅੰਦਰ ਵਾਪਰੀ ਇੱਕ ਪ੍ਰਸਿੱਧ ਘਟਨਾ ਜਿਹਨੂੰ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬਾਬਾ ਗੁਰਦਿੱਤ ਸਿੰਘ ਸਰਹਾਲੀ ਜੀ ਨੇ ਕਿਰਾਏ 'ਤੇ ਲੈ ਕੇ ਇੱਕ ਜਪਾਨੀ ਜਹਾਜ਼, ਉਹਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ, ਔਰ ਸਾਰੀਆਂ ਸ਼ਰਤਾਂ ਜੋ ਉਸ ਵੇਲੇ ਅੰਗਰੇਜ਼ਾਂ ਦੀਆਂ ਸਨ ਉਹਨੂੰ ਪੂਰੀਆਂ ਕਰਦਿਆਂ ਹੋਏ ਉਹ ਜਹਾਜ਼ ਲੈ ਕੇ ਬਾਬਾ ਗੁਰਦਿੱਤ ਸਿੰਘ ਇੱਥੇ ਵੈਨਕੂਵਰ ਇੱਥੇ ਆਏ, ਔਰ ਉਹ ਜਹਾਜ਼ ਇੱਥੋਂ ਮੋੜ ਦਿੱਤਾ ਗਿਆ। ਜਿਸ ਥਾਂ ਤੋਂ ਉਹ ਜਹਾਜ਼ ਮੋੜਿਆ ਗਿਆ ਉਸ ਥਾਂ 'ਤੇ ਆਪ ਜੀ ਜਾਣਦੇ ਹੋ ਗੁਰੂ ਨਾਨਕ ਜਹਾਜ਼ ਮੈਮੋਰੀਅਲ ਸਮਾਰਕ ਉੱਥੇ ਬਣੀ ਹੋਈ ਹੈ। ਤੋ 23 ਮਈ ਨੂੰ 2 ਵਜੇ ਤੋਂ ਲੈ ਕੇ 5 ਵਜੇ ਤੱਕ ਦਿਨ ਸਨਿੱਚਰਵਾਰ ਹੈ, ਤੋ ਉੱਥੇ ਸਮਾਗਮ ਹੋਣੇ ਨੇ, ਉਹਨਾਂ ਸਮਾਗਮਾਂ ਦੇ ਵਿੱਚ ਵੀ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ। ਤੋ ਆਓ, ਜਿੱਥੇ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਹੈ ਗੁਰਬਾਣੀ ਕਥਾ ਵਿਚਾਰ ਦਾ। ਆਪ ਜੀ ਨੂੰ ਗੁਰਬਾਣੀ ਕਥਾ ਵਿਚਾਰ ਨਾਲ ਜੋੜਨਗੇ ਸਤਿਕਾਰਯੋਗ ਗਿਆਨੀ ਨਿਸ਼ਾਨ ਸਿੰਘ ਜੀ, ਤਿਨ੍ਹਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਫਤਿਹ।
1: ਧੰਨ ਵਾਹਿਗੁਰੂ ਸਾਹਿਬ ਜੀ। ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰਿਆ, ਕੇਤੇ ਕਨੋ ਅਸੰਖ, ਅਵਗੁਣ ਮੇਰਿਆ। ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਤ ਸਦ ਭੁਲੀਏ।

तौ प्रसादी कुलिये, लोक करत विकार बिखड़े।

बिनवंत नानक दया तारो।

परम सम्मान योग जुग जुग अटल चवर शतर सिंहासन मालक वालिय कुल आलम सरवरे कायनात दीन दुनी दे मालक निमाणिया दे माण नितान्या दे तान न्योट्या दी ओट शब्द ब्रह्म सतगुरु धन धन गुरु ग्रंथ साहिब महाराज सच्चे पातशाह जी तिन्हां दी पावन पवित्र मुबारक गोद अंदर जुड़ बैठे अते मीडिया दे राहीं घरां विच बैठ के साहिब जी दी पावन अमृतमई मुबारक बाणी नाल सांझ बना रहे गुरु प्यारे गुरु सवारे अति सत्कारयोग सतसंगी जनों वडभागे हां जिथे आप जीआं ने गुरु दर दे सत्कारत कीर्तनी जथे पासों पावन बाणी दे शब्द कीर्तन श्रवण कीते ने। आओ रल मिल के कुछ घड़ियां सतगुरां दी पावन बाणी दी विचार नाल जुड़न दा यतन करिए। गुरमत विचारां दी सांझ करन तो पहला गुरु दर दी असूलन मर्यादा नूं बहाल करदिआं अमृत के दाते कलगीधर स्वामी बादशाह दरवेश धन गुरु गोबिंद सिंह साहब महाराज सच्चे पातशाह जी वल्लों बख्शिश कीती हुई पावन मुबारक गुरु फतेह नाल सांझ बनाईए। आखो जी वाहिगुरु जी का खालसा वाहिगुरु जी की फतेह। रोजाना ही इन्हां दीवाना दे विचों आप जी जो लड़ीवार भगत बाणी की कथा विचार चलती है ते इस नूं सरवण करदे आ रहे हो ते इस लड़ी दे तहत कबीर साहब जी की रसना तो उचारण किया होया पावन सलोक जो लड़ीवार सलोकां दे विचों 86 नंबर सलोक है गुरु ग्रंथ साहब जी के अंक नंबर 1369 उपर सुभायमान है तिस दा पाठ दास ने आप संगतां दे नाल पाठ रूप दे विच सांझा कीता है। गुरबाणी दे विच महाराज ने एक अवस्था दा वार वार एक तो वध वार जिक्र कीता है उहनूं आपां वखरे वखरे शब्दां दे नाल चेते करदे हां उहनूं गुरबाणी दे विच सहज अवस्था भी आख्या गया तुरिया अवस्था भी आख्या गया ब्रह्म अवस्था भी आख्या गया सचखंड अवस्था भी आख्या गया ते चौथा पद भी आख्या गया यानी कि ये सारे शब्द जिहड़े आ ये सिमलर आ इन्हां सारिआं शब्दां दा एक ही भाव आ टिका जिहनूं आपां सहज कह दिंदे उस बाबत गुरबाणी च बड़े शब्द ने जिथे बाबे ने आख्या जो नर दुख मैं दुख नहीं मन इह समुच्चा ही शब्द जिहड़ा आ सहज अवस्था दे उत्ते आ ਵੀ ਦੋਨਾਂ ਹਾਲਾਤਾਂ ਦੇ ਵਿੱਚ ਮਨੁੱਖ ਨੇ ਇੱਕੋ ਜਿਹਾ ਕਿਵੇਂ ਸਮ ਜਿਹਨੂੰ ਆਪਾਂ ਸਮ ਕਹਿ ਦਿੰਦੇ ਇੱਕੋ ਜਿਹਾ ਕਿਵੇਂ ਰਹਿਣਾ ਸਮ ਅਵਸਥਾ ਦੇ ਵਿੱਚ ਹੁਣ ਹਜ਼ੂਰ ਮਹਾਰਾਜ ਨੇ ਬਾਣੀ ਚ ਆਖਿਆ ਵੀ ਦੁੱਖ ਜਿਹੜੇ ਨਾ ਉਹ ਟੁੱਟਦੇ ਨਹੀਂ ਖਤਮ ਨਹੀਂ ਹੁੰਦੇ ਸਟਿਲ ਦੁੱਖ ਰਹਿਣਗੇ ਪਰ ਬੰਦੇ ਦੇ ਅੰਦਰ ਦੁੱਖ ਵੀ ਨੇ ਪਰ ਬੰਦਾ ਮਹਿਸੂਸ ਨਹੀਂ ਕਰਦਾ ਜਦੋਂ ਸਹਿਜ ਆ ਜਾਂਦਾ ਜਦੋਂ ਆਪਣਾ ਮਾਇੰਡ ਸੈੱਟ ਕਰ ਲੈਂਦਾ ਜੋ ਨਰ ਦੁੱਖ ਮੈਂ ਦੁੱਖ ਨੇ ਕਿਉਂਕਿ ਦੁੱਖ ਹਰ ਇੱਕ ਦਾ ਆਪੋ ਆਪਣਾ ਨਾ ਹੋ ਸਕਦਾ ਜਿਹੜੀ ਚੀਜ਼ ਤੁਹਾਨੂੰ ਤਕਲੀਫ ਦੇਵੇ ਉਹ ਮੈਨੂੰ ਨਾ ਦੇਵੇ ਜਾਂ ਹੋ ਸਕਦਾ ਜਿਹੜੀ ਚੀਜ਼ ਮੇਰੇ ਲਈ ਦੁੱਖ ਦਾ ਸਬੱਬ ਆ ਉਹ ਤੁਹਾਡੇ ਲਈ ਸਿਆਣੇ ਕਹਿੰਦੇ ਸਨ ਕਿਸੇ ਲਈ ਮਾਂ ਬਾਦੀ ਹੁੰਦੇ ਆ ਕਿਸੇ ਲਈ ਸਵਾਦੀ ਹੁੰਦੇ ਆ ਤੋ ਹਰ ਇੱਕ ਦਾ ਦੁੱਖ ਆਪਾਂ ਆਪਣਾ ਜਿਵੇਂ ਕੋਈ ਮਨੁੱਖ ਬੱਸ ਸਟੈਂਡ 'ਤੇ ਖੜ੍ਹਾ ਅਤੇ ਉਹਨੇ ਆਪਣੇ ਆਫਿਸ ਜਾਣਾ ਪਹੁੰਚਣ ਦਾ ਸਮਾਂ 10 ਵਜੇ ਦਾ 15 ਕੁ ਮਿੰਟਾਂ ਦੀ ਵਾਟ ਆ ਅਤੇ 20 ਮਿੰਟ ਰਹਿੰਦੇ ਆ ਜੇ ਉਹਨੂੰ ਕੋਈ ਬੱਸ ਨਾ ਮਿਲੀ ਜਾਂ ਕੋਈ ਬੱਸ ਨੇ ਉਹਨੂੰ ਨਾ ਬਿਠਾਇਆ ਤਾਂ ਉਹ ਅੱਜ ਯਕੀਨਨ ਹੀ ਪੱਕਾ ਲੇਟ ਹੋਏਗਾ ਰੋਜ਼ ਵਾਂਗ ਹੁਣ ਜਿਹੜੀ ਵੀ ਬੱਸ ਉਹਦੇ ਅੱਗੋਂ ਲੰਘਦੀ ਆ ਅਤੇ ਉਹ ਉੱਥੇ ਰੁਕਦੀ ਨਹੀਂ ਸਟੋਪ ਦੇ ਉੱਤੇ ਉਹ ਚਲੀ ਜਾਂਦੀ ਅਤੇ ਉਹ ਆਪਣੇ ਮਨ ਵਿੱਚ ਸੋਚਦਾ ਵੀ ਇਹਨਾਂ ਨੂੰ ਜ਼ਿਆਦਾ ਕਾਹਲੀ ਆ ਜੇ 1 ਮਿੰਟ ਰੁਕ ਕੇ ਮੈਨੂੰ ਬਿਠਾ ਲੈਣਗੇ ਤਾਂ ਕਿਹੜੀ ਆਫਤ ਚੱਲੀ ਹੁਣ ਉਹਦਾ ਦੁੱਖ ਕੀ ਆ ਦੁੱਖ ਇਹ ਆ ਵੀ ਬੱਸ ਖਲੋਣੀ ਚਾਹੀਦੀ ਹੈ
ਉਹ ਖਲੋ ਨਹੀਂ ਰਹੀ, ਇਹ ਦੁੱਖ ਆ। ਚਾਰ ਪੰਜ ਬੱਸਾਂ ਅੱਗੋਂ ਦੀ ਨੰਗੀਆਂ, ਛੇਵੀਂ ਆਈ ਤੇ ਉਹਨੇ ਨੂੰ ਬਿਠਾ ਲਿਆ ਤੇ ਮਿੰਟ ਹੁਣ ਪੂਰੇ 15 ਦਿੱਤੇ ਆ ਜਾਣ ਵਾਸਤੇ। ਜਦੋਂ ਬੱਸ ਵਿੱਚ ਬਹਿ ਗਿਆ, ਬੱਸ ਅਗਲੇ ਸਟੋਪ ਤੇ ਰੁਕੀ, ਹੁਣ ਉਹਦਾ ਦੁੱਖ ਇਹ ਆ ਵੀ ਰੁਕਦੀ ਕਿਉਂ ਆ। ਕਹਿਣ ਲੱਗਾ ਇਹਨੇ ਠੇਕਾ ਲਿਆ ਸਾਰਿਆਂ ਦਾ ਵੀ ਇਹਨੇ ਸਾਰੇ ਸਟੋਪ ਤੇ ਰੁਕ ਕੇ ਜਾਣਾ, ਇਹ ਸਿੱਧਾ ਤੁਰਿਆ ਚੱਲਿਆ, ਮੈਂ ਸਮੇਂ ਸਿਰ ਪਹੁੰਚ ਜਾਵਾਂਗਾ। ਤੋ ਜਦੋਂ ਸਟੋਪ ਤੇ ਖਲੋਤਾ ਸੀ ਉਦੋਂ ਦੁੱਖ ਸੀ ਵੀ ਬੱਸ ਖਲੋਣੀ ਚਾਹੀਦੀ ਆ, ਜਦੋਂ ਆਪ ਬੱਸ ਦੇ ਵਿੱਚ ਬਹਿ ਗਿਆ ਤੇ ਹੁਣ ਦੁੱਖ ਇਸ ਗੱਲ ਦਾ ਵੀ ਇਹ ਖਲੋਂਦੀ ਕਿਉਂ ਆ। ਤੋ ਦੁੱਖ ਜਿਹੜਾ ਸਿਚੁਏਸ਼ਨ ਦੇ ਹਿਸਾਬ ਨਾਲ ਬਦਲ ਗਿਆ। ਇੱਕ ਬੰਦਾ ਧਰਮ ਸਥਾਨ ਤੇ ਆਣ ਕੇ ਇਸ ਗੱਲ ਦੀ ਅਰਦਾਸ ਕਰਵਾ ਰਿਹਾ ਵੀ ਮਹਾਰਾਜ ਗਿਆਨੀ ਜੀ ਅਰਦਾਸ ਕਰੋ ਮੇਰੀ। ਪੁੱਛਿਆ ਜੀ ਕੀ ਗੱਲ? ਕਹਿਣ ਲੱਗਾ ਜੀ ਮੈਂ ਪਰੇਸ਼ਾਨ ਬਹੁਤ ਰਹਿੰਦਾ, ਮਹਾਰਾਜ ਕਿਰਪਾ ਕਰੇ ਮੈਨੂੰ ਸੁੱਖ ਸ਼ਾਂਤੀ ਦੇਹ ਰੋਗਤਾ ਦੇਵੇ, ਚੜ੍ਹਦੀ ਕਲਾ ਤੰਦਰੁਸਤੀ ਦੇਵੇ ਤੇ ਮੈਨੂੰ ਬਾਰ ਬਾਰ ਡਾਕਟਰਾਂ ਦੇ ਚੱਕਰ ਨਾ ਮਾਰਨੇ ਪੈਣ। ਅਰਦਾਸ ਕੀਤੀ ਤੇ ਬੰਦਾ ਚਲਿਆ ਗਿਆ। ਹਾਲੇ ਉਹਨੇ ਦਰਵਾਜ਼ਾ ਨਹੀਂ ਟੱਪਿਆ ਹੋਣਾ, ਦੂਜਾ ਬੰਦਾ ਐਂ ਵਧੀਆ ਕੱਪੜੇ ਪਾ ਕੇ ਤੇ ਗਿਆਨੀ ਜੀ ਕੋਲ ਆ, ਕਹਿਣ ਲੱਗਾ ਜੀ ਮੈਂ ਅਰਦਾਸ ਕਰਾਉਣੀ, ਤੁਸੀਂ ਕਦੀ? ਕਹਿਣ ਲੱਗਾ ਜੀ ਮੈਂ ਨਵਾਂ ਕਲੀਨਿਕ ਖੋਲਿਆ, ਮੈਂ ਡਾਕਟਰ ਹਾਂ ਪੇਸ਼ੇ ਤੋਂ। ਮਹਾਰਾਜ ਅੱਗੇ ਅਰਦਾਸ ਬੇਨਤੀ ਕਰੋ ਵੱਧ ਤੋਂ ਵੱਧ ਪੇਸ਼ੈਂਟ ਆਉਣ ਤੇ ਮੇਰਾ ਕੰਮ ਕਾਰ ਵਧੀਆ ਚੱਲੇ, ਉਹਦੀ ਆਪਣੀ ਪ੍ਰੋਬਲਮ ਆ। ਹੁਣ ਗਿਆਨੀ ਤੇ ਗਿਆਨੀ ਇਹਨਾਂ ਨੇ ਗੱਲ 'ਚ ਪਰਨਾ ਪਾ ਕੇ ਦੋਵਾਂ ਦੀ ਅਰਦਾਸ ਕਰਤੀ, ਕਿਉਂਕਿ ਉਹਦਾ ਉਹਦਾ ਫਰਜ਼ ਆ, ਉਹਦੀ ਡਿਊਟੀ ਆ, ਉਹਦਾ ਕਰਤੱਵ ਆ, ਉਹਨੇ ਕਰਨੀ ਕਰਨੀ। ਪਰ ਸੋਚ ਕੇ ਵੇਖੋ ਵੀ ਦੋਵਾਂ ਦਾ ਦੁੱਖ ਆਪੋ ਆਪਣਾ ਆ। ਕਿਸਾਨ ਇਹ ਅਰਦਾਸ ਕਰਾ ਰਿਹਾ ਮਹਾਰਾਜ ਮੀਂਹ ਪਵੇ ਤੇ ਮੇਰੀ ਫਸਲ ਪਲ ਜਾਏ, ਤੇ ਘੁਮਿਆਰ ਇਹ ਅਰਦਾਸ ਕਰਾ ਰਿਹਾ ਮਹਾਰਾਜ ਮੈਂ ਤੇ ਕੱਚੇ ਮਿੱਟੀ ਦੇ ਭਾਂਡੇ ਬਣਾਏ, ਜੇ ਮੀਂਹ ਪੈ ਗਿਆ ਤੇ ਮੇਰੇ ਤੇ ਭਾਂਡੇ ਗਲ ਜਾਣੇ, ਉਹਦੀ ਆਪਣੀ ਪ੍ਰੋਬਲਮ। ਤੋ ਹਰ ਬੰਦੇ ਦਾ ਦੁੱਖ ਆਪੋ ਆਪਣਾ। ਇੱਦਾਂ ਸਿਚੁਏਸ਼ਨ ਬਦਲਣ ਦੇ ਨਾਲ ਦੁੱਖ ਜਿਹੜੇ ਆ ਉਹ ਲਗਾਤਾਰ ਬਦਲਦੇ ਰਹਿੰਦੇ। ਇੱਕ ਇੱਕ ਵਿਸ਼ੇਸ਼ ਵਿਅਕਤੀ ਬੜੇ ਸੋਹਣੇ ਕੱਦ ਕਾਠ ਵਾਲਾ ਸਾਡੇ ਸਾਹਮਣੇ ਖਲੋਤਾ ਤੇ ਆਪਾਂ ਨੂੰ ਕਹਿੰਦੇ ਵੀ ਸੱਜਣਾ ਤੇਰੀ ਨਾ ਬਾਂਹ ਵੱਢਣੀ ਪੈਣੀ। ਉਹ ਕਹਿਣ ਲੱਗਾ ਜੀ ਮੈਂ ਮਰ ਜਾਊਂ ਪਰ ਮੈਂ ਬਾਂਹ ਨਹੀਂ ਵੱਢਣ ਦੇਣੀ, ਜੇ ਮੇਰੀ ਬਾਂਹ ਹੀ ਨਾ ਰਹੀ ਤੇ ਫਿਰ ਤੇ ਮੈਂ ਅਪਾਹਿਜ ਹੋ ਜਾਊਂਗਾ। ਪਰ ਜੇ ਉਸ ਵਿਅਕਤ ਮਨੁੱਖ ਨੂੰ ਇਹ ਕਿਹਾ ਜਾਵੇ, ਪਹਿਲਾਂ ਉਹਨੂੰ ਪੂਰੀ ਗੱਲ ਦੱਸੀ ਨਹੀਂ ਗਈ, ਉਹ ਘਬਰਾ ਗਿਆ। ਹੁਣ ਦੱਸਿਆ ਗਿਆ ਵੀ ਤੇਰੀ ਇਸ ਬਾਂਹ ਦੇ ਵਿੱਚ ਨਾ ਕੈਂਸਰ ਆ, ਜੇ ਨਾ ਵੱਢੇਗੀ ਤੂੰ ਸੱਚੀ ਮਰ ਜਾਣਾ। ਹੁਣ ਉਹ ਕਹਿੰਦਾ ਜੀ ਵੱਢ ਦਿਓ। ਹੁਣ ਦੁੱਖ ਬਦਲ ਗਿਆ, ਉਹਨੂੰ ਲੱਗਦਾ ਵੀ ਜੇ ਬਾਂਹ ਵੱਢਿਆ ਜਾਨ ਬਚ ਸਕਦੀ ਤੇ ਬਚਾ ਲੈਣੀ ਚਾਹੀਦੀ ਹੈ, ਦੁੱਖ ਛੋਟਾ ਹੋ ਗਿਆ। ਤੋ ਸਿਚੁਏਸ਼ਨ ਤੈਅ ਕਰਦੀ ਹੈ ਤੁਹਾਡਾ ਦੁੱਖ ਕੀ ਹੈ। ਆਪਣੇ ਆਪ ਦੇ ਵਿੱਚ ਨਾ ਕੋਈ ਚੀਜ਼ ਸੁੱਖ ਹੁੰਦੀ ਹੈ ਤੇ ਨਾ ਕੋਈ ਚੀਜ਼ ਦੁੱਖ ਹੁੰਦੀ ਹੈ। ਸਾਡਾ ਮਾਇੰਡ ਸੈੱਟ ਹੁੰਦਾ ਵੀ ਅਸੀਂ ਦੁੱਖ ਸਮਝਦੇ ਕਿਹਨੂੰ। ਤਾਂ ਬਾਬੇ ਨੇ ਸ਼ਬਦ ਇਸੇ ਲਈ ਵਰਤਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਦੁੱਖ ਤੇ ਹੈ ਪਰ ਉਹਨੂੰ ਲੱਗਾ ਵੀ ਇਹਦੇ ਨਾਲੋਂ ਆਹ ਠੀਕ ਆ। ਵੀ ਦੋ ਸਕੇ ਭਰਾ ਆ, ਸਾਂਝਾ ਬਿਜ਼ਨਸ ਕਰਦੇ ਆ, ਵਪਾਰ ਕਰਦੇ ਆ, ਛੋਟੇ ਭਰਾ ਦੀ ਅਣਗਹਿਲੀ ਕਹਿ ਲਓ, ਗਲਤੀ ਕਹਿ ਲਓ, ਜਾਂ ਅਣਜਾਣਪੁਣੇ 'ਚ ਕਹਿ ਲਓ, ਮਿਸਟੇਕ ਹੋਈ ਨਿੱਕੀ ਜੀ, ਗਲਤ ਕੰਟਰੈਕਟ ਸਾਈਨ ਕਰ ਲਿਆ ਤੇ ਮਿਲੀਅਨਸ ਡਾਲਰ ਦਾ ਘਾਟਾ ਪੈ ਗਿਆ ਤੇ ਕੰਪਨੀ ਘਾਟੇ ਚਲੀ ਗਈ, ਪਰਿਵਾਰ 'ਚ ਕਲੇਸ਼ ਖੜਾ ਹੋ ਗਿਆ, ਘਰ 'ਚ ਕਲੇਸ਼ ਹੋ ਗਿਆ। ਜਦੋਂ ਕਲੇਸ਼ ਹੋ ਰਿਹਾ ਨਾ ਤਾਂ ਜਿਹੜਾ ਵੱਡਾ ਆ ਉਹ ਬਹੁਤ ਸ਼ਾਂਤ ਬੈਠਾ ਇੱਕ ਪਾਸੇ ਹੋ ਕੇ, ਉਹਨੂੰ ਸਾਰੇ ਕਹਿੰਦੇ ਵੀ ਤੂੰ ਬੋਲਦਾ ਨਹੀਂ, ਤੂੰ ਉਹਨੂੰ ਕਹਿੰਦਾ ਕਿਉਂ ਨਹੀਂ ਕੁਝ, ਘਰ 'ਚ ਪਤਨੀਆਂ ਦਰਾਣੀਆਂ ਜਠਾਣੀਆਂ ਆਪਸ 'ਚ ਲੜ ਰਹੀਆਂ ਵੀ ਤੂੰ ਕਹਿੰਦਾ ਕਿਉਂ ਨਹੀਂ ਕੁਝ, ਤੈਨੂੰ ਕਹਿਣਾ ਚਾਹੀਦਾ, ਇਹਦੇ ਕਰਕੇ ਘਾਟਾ ਪਿਆ, ਅਸੀਂ ਜੇ ਸੜਕ 'ਤੇ ਆਏ ਤਾਂ ਇਹਦੇ ਕਰਕੇ ਆਏ। ਉਹ ਕਹਿਣ ਲੱਗਾ ਵੇਖੋ ਜੀ ਇੱਕ ਘਾਟਾ ਤਾਂ ਆਪਾਂ ਨੂੰ ਪਹਿਲਾਂ ਪੈ ਗਿਆ, ਉਹ ਤਾਂ ਮੁੜ ਕੇ ਨਹੀਂ ਆਉਣਾ। ਤੁਸੀਂ ਕੀ ਚਾਹੁੰਦੇ ਜੇ ਵੀ ਆਪਣੇ ਰੱਬ ਵਰਗੇ ਭਰਾ ਨਾਲ ਲੜ ਲਵਾਂ, ਇਹ ਗਲਤ ਕਦਮ ਚੁੱਕ ਲਵੇ, ਦੂਜਾ ਘਾਟਾ ਵੀ ਪੈ ਜਾਵੇ? ਨਹੀਂ, ਜਿਹੜਾ ਹੈਗਾ ਨਾ, ਜਿਹੜਾ ਬਚ ਸਕਦਾ ਉਹਨੂੰ ਬਚਾ ਲੈਣਾ ਚਾਹੀਦਾ। ਇਹ ਸਿਰਫ ਮਾਇੰਡ ਸੈੱਟ ਆ। ਤੋ ਦੁੱਖ ਤਾਂ ਹੈ ਪਰ ਬੰਦੇ ਨੂੰ ਲੱਗਾ ਵੀ ਉਸ ਦੁੱਖ ਨਾਲੋਂ ਆਹ ਜਿਹੜਾ ਦੁੱਖ ਨਾ ਇਹ ਜ਼ਿਆਦਾ ਵੱਡਾ, ਇਹਨੂੰ ਬਚਾਉਣਾ ਚਾਹੀਦਾ, ਪਰਿਵਾਰ ਨਹੀਂ ਟੁੱਟਣਾ ਚਾਹੀਦਾ। ਜੇ ਇਹ ਟੁੱਟ ਗਿਆ, ਇੰਨਾ ਪੈਸਾ ਇੰਨੀ ਦੌਲਤ ਤੁਸੀਂ ਕਾਹਦੇ ਲਈ ਕਮਾ ਰਹੇ ਸੀ ਪਰਿਵਾਰ ਕਰਕੇ, ਅਤੇ ਜੇ ਪਰਿਵਾਰ ਹੀ ਖੇਰੂ ਖੇਰੂ ਹੋ ਗਿਆ ਫਿਰ ਦੌਲਤ ਦਾ ਕੀ ਅਰਥ ਰਹਿ ਗਿਆ? ਬੰਦਾ ਸਿਆਣਾ ਸੀ, ਸਮਝ ਗਿਆ। ਤੋ ਇਹ ਕੀ ਆ? ਸਹਿਜ, ਚੌਥਾ ਪਦ, ਤੁਰੀ ਅਵਸਥਾ। ਇਹਨੂੰ ਗੁਰਬਾਣੀ ਨੇ ਆਖਿਆ ਆਤਮਿਕ ਡੋਲਤਾ। ਚੀਜ਼ਾਂ ਨੂੰ ਸਮਝਣ ਦਾ ਵਿਵੇਕ, ਕਈ ਵਾਰੀ ਮਿੱਟੀ ਵੀ ਸੋਨੇ ਵਰਗੀ ਹੁੰਦੀ ਹੈ ਤੇ ਕਈ ਵਾਰੀ ਸੋਨਾ ਵੀ ਮਿੱਟੀ ਦੇ ਬਰਾਬਰ। ਜੇ ਮੇਰੇ ਕੰਮ ਹੀ ਨਾ, ਸੋਨੇ ਨੂੰ ਤੁਸੀਂ ਪਾ ਹੀ ਸਕਦੇ ਹੋ, ਖਾ ਥੋੜ੍ਹੀ ਸਕਦੇ ਹੋ, ਅਤੇ ਜੇ ਮੇਰੇ ਕੰਮ ਹੀ ਨਾ ਆਇਆ ਤਾਂ ਫਿਰ ਸੋਨਾ ਕਿਆ ਸਰਤ ਆ? ਅਤੇ ਜੇ ਕੰਮ ਆ ਗਈ ਤਾਂ ਮਿੱਟੀ ਵੀ ਸੋਨੇ ਤੋਂ ਕਿਤੇ ਕੀਮਤੀ ਆ। ਤੋ ਹਰ ਚੀਜ਼ ਦੀ ਇੱਕ ਆਪਣੀ ਵੈਲਿਊ ਆ, ਹਰ ਚੀਜ਼ ਸਿਚੁਏਸ਼ਨ ਦੇ ਵਿੱਚ ਆਪਣਾ ਰੰਗ, ਆਪਣੀ ਕੀਮਤ ਅਤੇ ਆਪਣਾ ਮੁੱਲ ਪਾ ਜਾਂਦੀ। ਪਰ ਕਬੀਰ ਜੀ ਜਿਹੜਾ ਸਲੋਕ ਆਪਾਂ ਆਪਣੇ ਵਿਚਾਰ ਦੀ ਨਾ, ਬਾਬਾ ਜੀ ਉੱਥੇ ਕਹਿੰਦੇ ਵੀ ਜਿਹੜਾ ਮਨ ਆ ਨਾ ਇਹਦੇ ਵਿੱਚ ਸਹਿਜ ਨਹੀਂ ਆਉਂਦਾ, ਮੁਸ਼ਕਿਲ ਇਸ ਗੱਲ ਦੀ। ਮਨ ਦਾ ਸੁਭਾਅ ਹੀ ਇੱਦਾਂ ਦਾ ਹੈ ਵੀ ਕਬੀਰ ਮਨ ਪੰਖੀ ਪਇਓ ਉੱਡ ਉੱਡ ਦਸ ਦਿਸ਼ ਜਾਏ, ਇੱਕ ਦੇ ਸਟੇਬਲ ਨਹੀਂ ਹੁੰਦਾ। ਬਾਬਾ ਨਾਮਦੇਵ ਸਾਹਿਬ ਜੀ ਦਾ ਸ਼ਬਦ ਜਿੱਥੇ ਉਹ ਕਹਿਣਗੇ
ਕਬੂ ਖੀਰ ਖਾਣ ਘਿਓ ਨਾ ਪਾਵੇ। ਕਦੇ ਚੰਗੇ ਤੋਂ ਚੰਗਾ ਲਜ਼ੀਜ਼ ਪਦਾਰਥ ਦੇ ਸਾਹਮਣੇ ਪੈ ਰਹਿੰਦਾ, ਇਹ ਕਹਿੰਦਾ ਜੀ ਭੁੱਖ ਹੀ ਨਹੀਂ ਹੈਗੀ। ਐ ਮੰਨ ਲਓ ਜਿਵੇਂ ਬੰਦੇ ਦੀ ਨੀਤ ਰੱਜੀ ਹੁੰਦੀ ਹੈ, ਤੇ ਕਈ ਵਾਰੀ ਬਹੁਤ ਘਟੀਆ ਚੀਜ਼ ਹੋਵੇ ਤੇ ਕੋਈ ਖਾਣ ਵਾਸਤੇ ਕਿਹਾ ਵੀ ਨਾ ਹੋਵੇ ਕਿਸੇ ਨੇ, ਤਾਂ ਵੀ ਬੰਦਾ ਮੂੰਹ ਮਾਰਨ ਤੋਂ ਗੁਰੇਜ਼ ਨਹੀਂ ਕਰਦਾ। ਕਬੂ ਘਰ ਘਰ ਟੂਕ ਮੰਗਾਵੇ, ਕਦੀ ਮੰਗਤਾ ਬਣ ਜਾਂਦਾ, ਕਦੇ ਰੂੜੀਆਂ 'ਚ ਮੂੰਹ ਮਾਰਨ ਲੱਗ ਪੈਂਦਾ। ਕਬੂ ਕੂਰਨ ਚੰਨੇ ਬਣਾਵੇ, ਬਾਬੇ ਨੇ ਕਿਹਾ ਜਿਉਂ ਰਾਮ ਰਾਖੇ ਤਿਉਂ ਰਹੀਏ ਰੇ ਭਾਈ, ਹਰ ਕੀ ਮਹਿਮਾ ਕਿਛ ਕਥ ਨਾ ਜਾਈ। ਤੋਂ ਮਨ ਟਿਕਾ 'ਚ ਨਹੀਂ ਹੈਗਾ। ਭਾਵੇਂ ਕਿ ਸਾਇੰਸ ਨੇ ਬਹੁਤ ਤਰੱਕੀ ਕਰ ਲਈ, ਸਾਡੀ ਬੋਡੀ ਦੇ ਇਕੱਲੇ ਇਕੱਲੇ ਪਾਰਟਸ ਬਾਰੇ ਉਹਨਾਂ ਨੇ ਖੋਜ ਕੀਤੀ, ਜਾਣ ਲਿਆ, ਪਰ ਮਨ ਜਿਹੜਾ ਨਾ ਕੋਈ ਫਿਜ਼ੀਕਲੀ ਪਾਰਟ ਨਹੀਂ ਹੈਗਾ, ਸਥੂਲ ਨਹੀਂ ਹੈਗਾ, ਸੂਕਸ਼ਮ ਆ, ਦਿਖਾਈ ਨਹੀਂ ਦਿੰਦਾ। ਪਰ ਦਿਖਾਈ ਨਾ ਦੇਣ ਦੇ ਬਾਵਜੂਦ ਵੀ ਸਾਡਾ ਸਾਰਾ ਸਟਰਕਚਰ ਜਿਹੜਾ ਆ, ਸਾਡੀ ਸਾਰੀ ਬੋਡੀ ਜਿਹੜੀ ਫਿਜ਼ੀਕਲੀ ਵਰਕ ਕਰਦੀ ਹੈ, ਇਹਦੇ ਕਹਿਣ 'ਤੇ ਕਰਦੀ। ਆਸਾ ਕੀ ਵਾਰ ਦੇ ਵਿੱਚ ਨਾ ਅਰਥ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਕਈ ਵਾਰੀ ਸਮਝ ਨਹੀਂ ਪੈਂਦੇ ਵੀ ਅਸਲ ਦੇ ਵਿੱਚ ਮਹਾਰਾਜ ਕਹਿਣਾ ਕੀ ਚਾਹੁੰਦੇ, ਉਹਨੂੰ ਇਸ ਰੂਪ ਦੇ ਵਿੱਚ ਸਮਝੋ। ਹਜ਼ੂਰ ਨੇ ਕਿਹਾ ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾ। ਮੇਰ ਦਾ ਮਤਲਬ ਹੁੰਦਾ ਜਿਵੇਂ ਮਾਲਾ ਨਹੀਂ ਫੇਰਦੇ ਹੁੰਦੇ ਆਪਾਂ, ਤੇ ਮਾਲਾ ਦੇ ਵਿੱਚ ਮਣਕੇ ਹੁੰਦੇ ਆ 108। ਉਹਨਾਂ 108 ਮਣਕਿਆਂ ਦੇ ਵਿੱਚੋਂ ਇੱਕ ਮਣਕਾ ਜਿਹਨੂੰ ਕਹਿੰਦੇ ਮੇਰੂ ਮਣਕਾ, ਯਾਨੀ ਕਿ ਵੱਡਾ, ਯਾਨੀ ਕਿ ਸ੍ਰੇਸ਼ਟ, ਯਾਨੀ ਕਿ ਸਭ ਤੋਂ ਮਹੱਤਵਪੂਰਨ। ਤੋਂ ਮਹੱਤਵਪੂਰਨ ਤੇ ਸ੍ਰੇਸ਼ਟ ਨੂੰ ਕਿਹਾ ਜਾਂਦਾ ਆ ਮੇਰ, ਕਿਉਂਕਿ ਮੇਰ ਸ਼ਬਦ ਸੁਮੇਰ ਪਰਬਤ ਤੋਂ ਬਣਿਆ, ਬਹੁਤ ਵੱਡਾ ਮੇਰੂ ਮਣਕਾ, ਮੇਰ ਮਣਕਾ। ਨਾਨਕ ਮੇਰ ਸਰੀਰ ਕਾ, ਇਸ ਵੱਡੇ ਸਰੀਰ ਦਾ, ਸ੍ਰੇਸ਼ਟ ਸਰੀਰ ਦਾ, ਮਹੱਤਵਪੂਰਨ ਸਰੀਰ ਦਾ ਇੱਕ ਰੱਥ, ਇੱਕ ਰੱਥ ਆ, ਉਹ ਕੀ ਆ? ਸਾਡਾ ਸਰੀਰ। ਇੱਕ ਰਥਵਾ ਤੇ ਇੱਕ ਇਹਦਾ ਡਰਾਈਵਰ, ਉਹ ਕੌਣ ਆ? ਮਨ। ਬਾਬਾ ਜੀ ਕਹਿਣਗੇ ਜੁਗ ਜੁਗ ਫੇਰ ਵਟਾਈਏ। ਜੁਗ ਜੁਗ ਦਾ ਮਤਲਬ ਆ ਗੁਰਬਾਣੀ 'ਚ ਜੁਗ ਦਾ ਅਰਥ ਸਮੇਂ ਤੋਂ ਵੀ ਆ, ਜੁਗ ਦਾ ਅਰਥ ਗੁਰਬਾਣੀ 'ਚ ਦੋ ਤੋਂ ਵੀ ਆ, ਤੇ ਜੁਗ ਦਾ ਅਰਥ ਗੁਰਬਾਣੀ ਦੇ ਵਿੱਚ ਸੁਭਾਅ ਤੋਂ ਵੀ ਆ। ਜੁਗ ਜੁਗ ਫੇਰ ਵਟਾਈਏ, ਜਿਉਂ ਜਿਉਂ ਬੰਦੇ ਦਾ ਸੁਭਾਅ ਬਦਲਦਾ ਆ, ਸਰੀਰ ਦੀ ਹਰਕਤ ਬਦਲਦੀ ਆ ਕਿ ਨਹੀਂ ਬਦਲਦੀ? ਇੱਕ ਇਹਨੂੰ ਹੋਰ ਸੌਖੇ ਤਰੀਕੇ ਨਾਲ ਸਮਝੀ ਕਲਾਸ ਰੂਪ ਦੇ ਵਿੱਚ। ਗੁਰੂ ਅਮਰਦਾਸ ਮਹਾਰਾਜ ਕਹਿਣਗੇ ਸਲੋਕ ਮਹੱਲਾ ਤੀਜਾ, ਹਸਤੀ ਸਿਰ ਜਿਉਂ ਅੰਕੁਸ਼ ਹੈ ਅਹਿਰਣ ਜਿਉਂ, ਸਿਰ ਦੇ ਮਨ ਤਨ ਆਗੇ ਰੱਖ ਕੇ। ਮਨ ਤਨ, ਇਹ ਦੋ ਸ਼ਬਦ ਬੜੀ ਵਾਰੀ ਬਾਣੀ 'ਚ ਇਕੱਠੇ ਹੋਣਗੇ, ਮਨ ਤੇ ਤਨ, ਕਿਉਂਕਿ ਜਿਹੜੀ ਚੀਜ਼ ਨੂੰ ਮਨ ਇੰਪਲੀਮੈਂਟ ਕਰੂਗਾ, ਜਿਹੜੀ ਚੀਜ਼ ਮਨ 'ਚ ਇੰਪਲੀਮੈਂਟ ਹੋਊਗੀ, ਬੋਡੀ ਫਿਜ਼ੀਕਲੀ ਰੂਪ ਦੇ ਵਿੱਚ ਐਕਸ਼ਨ ਉਸੇ ਚੀਜ਼ ਦੇ ਲੈਂਦੀ ਹੈ। ਹੁਣ ਬਾਬੇ ਨੇ ਮਨ ਬਾਣੀ 'ਚ ਕੀ ਆਖਿਆ? ਮਨ ਨੂੰ ਆਖਿਆ ਮਿੱਠਾ ਬੋਲਿਆ ਕਰ, ਜਾਲ ਮੂੰਹ, ਇਹ ਮਨ ਨੂੰ ਕਹਿ ਰਹੇ ਮਹਾਰਾਜ, ਜਾਲ ਮੂੰਹ, ਘਸ ਮਸ ਕਰ, ਮੱਤ ਕਾਗਦ ਕਰ ਸਾਰ, ਭਾਓ ਕਲਮ ਕਰ ਚਿੱਤ ਲਿਖਾਰੀ, ਗੁਰ ਪੁਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਮਨਾ ਰੱਬ ਦੀ ਸਿਫਤ ਸਲਾਹ ਲਿਖ। ਬਾਣੀ 'ਚ ਮਹਾਰਾਜ ਮਨ ਨੂੰ ਕਹਿਣਗੇ, ਸੰਤ ਮਿਲੇ ਕਿਛ ਸੁਣੀਏ ਕਹੀਏ, ਮਿਲੇ ਅਸੰਤ ਮਸ਼ਟ ਕਰ ਰਹੀਏ, ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਲਵ ਰਹੀਏ। ਸੰਤਨ ਸਿਉਂ ਬੋਲੇ ਉਪਕਾਰੀ, ਮੂਰਖ ਸਿਉਂ ਬੋਲੇ ਚੱਖ ਮਾਰੀ। ਬਾਬਾ ਬੋਲੀਏ ਪਤ ਹੋਏ, ਮਿੱਠਾ ਬੋਲਿਆ ਕਰ। ਮਨ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਤੇ ਜ਼ੁਬਾਨ ਨੂੰ ਇੰਸਟਰਕਸ਼ਨ ਦਿੱਤੀ, ਮਿੱਠਾ ਬੋਲੋ। ਮਿੱਠਾ ਬੋਲ ਰਹੀ ਹੈ ਜ਼ੁਬਾਨ, ਸੁਭਾਅ ਬਦਲਿਆ, ਮਨ ਬਦਲਿਆ ਤੇ ਸਰੀਰ ਆਪ ਹੀ ਬਦਲ ਗਿਆ। ਮਨ 'ਚ ਬਸ ਖਿਆਲ ਹੀ ਹੋਣਾ। ਮੈਂ ਕਈ ਵਾਰੀ ਸੋਚਦਾ ਹਾਂ, 95% ਮਹਾਰਾਜ ਨੇ ਨਾ ਮਨ ਨੂੰ ਸੰਬੋਧਨ ਕਰਕੇ, ਐਡਰੈਸ ਕਰਕੇ ਜਿਹੜੀ ਗੁਰਬਾਣੀ ਮਹਾਰਾਜ ਨੇ ਉਚਾਰਨ ਕੀਤੀ। ਬਾਬਾ ਜੀ ਜਾਣਦੇ ਵੀ ਸਾਰੀ ਜਿਹੜੀ ਅਸਲ ਜਿਹੜੀ ਜੜ ਆ ਉਹ ਮਨ ਹੀ ਆ। ਇੱਥੇ ਕੰਮ ਕਰਨ ਦੀ ਲੋੜ ਆ, ਸਰੀਰ 'ਤੇ ਕੰਮ ਕਰਨ ਦੀ ਲੋੜ ਨਹੀਂ ਹੈਗੀ। ਪੀਰ ਬੁੱਧੂ ਸ਼ਾਹ ਵਰਗੇ ਵੀ ਕਲਗੀਧਰ ਮਹਾਰਾਜ ਕੋਲੇ, ਮਹਾਰਾਜ ਮਨ ਨਹੀਂ ਟਿਕਦਾ। ਬਾਬੇ ਨੇ ਆਖਿਆ ਪੀਰ ਜੀ ਮਨ ਵਾਸਤੇ ਕੀਤੇ ਕੀ ਹੈ? ਪੁੱਠੇ ਲਟਕਦੇ ਹੋ, ਚਲੀਏ ਕੱਟਦੇ ਹੋ, ਚਲੀਏ ਕੱਟਦੇ ਹੋ ਫਿਜ਼ੀਕਲੀ ਸਰੀਰ ਨੂੰ ਸ਼ਾਂਤ ਕਰਨ ਵਾਸਤੇ, ਸਰੀਰ ਸ਼ਾਂਤ, ਮਨ ਵਾਸਤੇ ਕੋਈ ਕੰਮ ਨਹੀਂ ਕੀਤਾ, ਮਨ 'ਤੇ ਕੰਮ ਕਰਨ ਦੀ ਲੋੜ। ਜਦੋਂ ਪਰਮਾਨੰਦ ਜੀ ਬਾਣੀ 'ਚ ਕਹਿਣਗੇ ਨਾ ਹਿੰਸਾ ਤੋਂ ਮਨ 'ਤੇ ਨਹੀਂ ਛੁੱਟੀ, ਹਿੰਸਾ ਬੰਦਾ ਬਾਹਰ ਤੇ ਬਾਅਦ 'ਚ ਕਰਦਾ ਹੈ, ਹੱਥ ਵਿੱਚ ਤਲਵਾਰ ਤੇ ਬਾਅਦ ਵਿੱਚ ਫੜਦਾ ਹੈ, ਪਹਿਲਾਂ ਤੇ ਹਿੰਸਾ ਬੰਦੇ ਦੇ ਮਨ 'ਚ ਪਈ ਹੁੰਦੀ ਹੈ। ਸਾਨੂੰ ਬੰਦਾ ਕੋਈ ਆਖੇ ਵੀ ਉਹਨਾਂ ਬੰਦਿਆਂ ਦੇ ਨਾਮ ਦੱਸੋ ਜਿਨ੍ਹਾਂ ਨੇ ਬਹੁਤ ਜ਼ੁਲਮ ਕੀਤੇ, ਅਸੀਂ ਕਹਾਂਗੇ ਜੀ ਚੰਗੇਜ਼ ਖਾਨ, ਹਲਾਕੂ ਖਾਨ, ਔਰੰਗਜ਼ੇਬ, ਵਜ਼ੀਰ ਖਾਨ, ਅਬਦੁਲ ਸਮਦ ਖਾਨ, ਜ਼ਕਰੀਆ ਖਾਨ, ਵਗੈਰਾ ਵਗੈਰਾ, ਬਥੇਰੇ ਨਾਮ ਸਾਡੇ ਕੋਲ। ਪਰ ਕੀ ਇਹਨਾਂ ਬੰਦਿਆਂ ਨੇ ਕਤਲ ਕੀਤੇ? ਜਿਹੜੇ ਇਹਨਾਂ ਬੰਦਿਆਂ ਦੇ ਪਿਛਲਾਗਾ ਸਿਪਾਹੀ ਆ, ਫੌਜਦਾਰ ਆ, ਹਮਲਾਵਰ ਆ, ਕਰਿੰਦੇ ਆ, ਉਹਨਾਂ ਨੇ ਕੋਈ ਹਮਲਾ ਨਹੀਂ ਕੀਤਾ ਆ। ਕਿਉਂ ਕੀਤੇ? ਕਿਉਂਕਿ ਉਹਨਾਂ ਨੂੰ ਬਾਦਸ਼ਾਹ ਨੇ ਆਖਿਆ।
ਪਰ ਕੀ ਕਿਸੇ ਬੰਦੇ ਦੇ ਕਹਿਣ ਤੇ ਕੋਈ ਏਦਾਂ ਹਮਲਾ ਕਰਦਾ? ਨਹੀਂ, ਕਹਿਣਾ ਤੇ ਇੱਕ ਸਿਰਫ ਮਾਹੌਲ ਬਣਨਾ ਆ, ਇੱਕ ਮੌਕਾ ਆ। ਚੀਜ਼ਾਂ ਬੰਦਿਆਂ ਦੇ ਅੰਦਰ ਪਹਿਲਾਂ ਹੀ ਪਈਆਂ ਸੀ ਵੀ ਸਾਨੂੰ ਕੋਈ ਇੱਕ ਵਾਰੀ ਕਵੇ ਤੇ ਸਹੀ, ਅਸੀਂ ਕਿਸੇ ਨਾਲੋਂ ਘੱਟ ਨਹੀਂ ਕਰਨੀ। ਅੰਦਰ ਪਿਆ ਸਾਰਾ ਕੁਝ, ਹਿੰਸਾ ਅੰਦਰ ਪਈ ਸੀ। ਤੋ ਜਿਹਦੇ ਹੱਥ ਵਿੱਚ ਕਲਮ ਆਈ ਉਹਨੇ ਆਪਣੀ ਅੰਦਰ ਦੀ ਹਿੱਸਾ ਕਲਮ ਦੇ ਰਾਹੀਂ ਕੱਢੀ। ਜਿਹਦੇ ਕੋਲ ਜ਼ੁਬਾਨ ਦੇ ਸ਼ਬਦਾਂ ਦੀ ਤਾਕਤ ਆਈ ਉਹਨੇ ਆਪਣੀ ਅੰਦਰ ਦੀ ਹਿੱਸਾ ਨੂੰ ਜ਼ੁਬਾਨ ਦੇ ਸ਼ਬਦਾਂ ਨਾਲ ਕੱਢਿਆ। ਜਿੰਨਾ ਜਿੰਨਾ ਗੁਰੂ ਨਾਨਕ ਦੇ ਸਮੇਂ ਦੇ ਵਿੱਚ ਲੋਕਾਂ ਦੇ ਕੋਲ ਇੰਨੀ ਤਾਕਤ ਸੀ ਵੀ ਉਹ ਕਲਮ ਦੀ ਤੇ ਜ਼ੁਬਾਨ ਦੀ ਹਿੰਸਾ ਕਰ ਸਕਦੇ ਸੀ, ਕੀਤੀ ਉਹਨਾਂ ਨੇ। ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ, ਪਰ ਗੁਰੂ ਅਰਜਨ ਸਾਹਿਬ ਦੇ ਸਮੇਂ ਦੇ ਵਿੱਚ ਉਹਨਾਂ ਦੇ ਕੋਲ ਤਾਕਤ ਜ਼ਿਆਦਾ ਵਧੀ। ਅੰਦਰ ਦੀ ਹਿੰਸਾ ਉਹੀ ਸੀ ਪਰ ਹੁਣ ਤਾਕਤ ਜ਼ਿਆਦਾ ਆ ਗਈ। ਉਹਨਾਂ ਮਹਾਰਾਜੇ ਨੂੰ ਚੁੱਕਿਆ ਤੇ ਤਵੀ ਤੇ ਬਿਠਾਤਾ। ਅੰਦਰ ਦੀ ਹਿੰਸਾ, ਜਿਨ੍ਹਾਂ ਦੇ ਅੰਦਰ ਅੱਗ ਬਲਦੀ ਹੋਵੇ ਨਾ, ਬਾਹਰ ਅੱਗਾਂ ਵੀ ਉਹੀ ਲਾਉਂਦੇ ਆ। ਆਮ ਬੰਦਾ ਨਹੀਂ ਲਾ ਸਕਦਾ। ਤੁਸੀਂ ਕਿਸੇ ਨੂੰ ਕਹੋ ਵੀ ਅੱਗ ਲਾ ਦਿਓ, ਕਹਿੰਦਾ ਜੀ ਇਹਨਾਂ ਦੇ ਛੋਟੇ ਛੋਟੇ ਬੱਚੇ, ਮੈਂ ਨਹੀਂ ਲਾਉਣੀ। ਪਾਪ ਆ। ਸੌ ਉਦਾਹਰਣਾਂ ਕੋਲ ਸੌ ਦਲੀਲਾਂ ਹੈ, ਪਰ ਜਿਹਦੇ ਅੰਦਰ ਪਈ ਹੋਵੇ ਇੱਕ ਮਿੰਟ ਲਾਉਂਦਾ, ਅਗਲੇ ਮਿੰਟ ਮਾਰਦੇ ਕਤਲ। ਆ ਤੁਹਾਡੇ ਸਾਹਮਣੇ ਕੱਲ ਪਰਸੋਂ ਪੰਜਾਬ ਦੇ ਵਿੱਚ ਅਗਲੇ ਸ਼ਰੇਆਮ ਬਾਜ਼ਾਰ ਦੇ ਵਿੱਚ ਮਿੰਟ ਲਾਇਆ, ਬੰਦਾ ਵੱਢਣ ਲੱਗਿਆ, ਵੱਢ ਕੇ ਤੇ ਹੋ ਗਏ। ਇਹ ਉਹਨਾਂ ਵਾਸਤੇ ਮਿੰਟ ਦਾ ਕੰਮ ਆ, ਕਿਉਂਕਿ ਅੰਦਰ ਚੀਜ਼ਾਂ ਪਈਆਂ ਆ। ਕਰੂਰਤਾ ਆ ਅੰਦਰ, ਨਫ਼ਰਤ ਆ ਅੰਦਰ, ਸਾੜਾ ਆ ਅੰਦਰ। ਜਿਉਂ ਜਿਉਂ ਮਨੁੱਖ ਦਾ ਸੁਭਾਅ ਬਦਲਦਾ ਆ, ਸਰੀਰ ਦੀ ਹਰਕਤ ਬਦਲਦੀ, ਜੁਗ ਜੁਗ ਫੇਰ ਵਟਾਈਆਂ, ਗਿਆਨੀ ਬੁੱਝੇ ਤਾਂ। ਗੁਰੂ ਨਾਨਕ ਮਹਾਰਾਜ ਸੱਜਣ ਨੂੰ ਕੀ ਦੇ ਕੇ ਆਉਂਦੇ ਆ? ਕੋਈ ਧਾਗਾ ਬੰਨ ਕੇ ਆਉਂਦੇ ਗੁੱਟ ਤੇ? ਕੋਈ ਲਾਚੀ ਦਿੰਦੇ ਆ? ਮਹਾਰਾਜ ਨੇ ਕੋਈ ਛੱਟਾ ਮਾਰਿਆ ਚੱਲਦਾ? ਬਾਬੇ ਨੇ ਆਖਿਆ ਆਪਾਂ ਸੱਜਣ ਦੀ ਸੋਚ ਬਦਲਣੀ ਹੈ ਬਸ। ਇਹਦਾ ਜਦੋਂ ਮਨ ਬਦਲ ਗਿਆ, ਬੰਦਾ ਬੜਾ ਹੀਰਾ ਵਾ, ਇਹਨੇ ਆਪੇ ਬਦਲ ਜਾਣਾ। ਉਹੀ ਹੱਥ ਜਿਹੜੇ ਲੋਕਾਂ ਦਾ ਕਤਲ ਕਰ ਰਹੇ ਸੀ, ਲੋਕਾਂ ਦੀ ਲੁੱਟ ਖੋਹ ਕਰ ਰਹੇ ਸੀ, ਮਹਾਰਾਜ ਨੇ ਸੱਜਣ ਦੀ ਸੋਚ ਬਦਲੀ। ਹੁਣ ਉਹ ਹੱਥ ਲੋਕਾਂ 'ਚ ਵੰਡ ਰਹੇ ਆ। ਮਨ ਬਦਲਿਆ ਤੇ ਸਰੀਰ ਆਪੇ ਬਦਲ ਗਿਆ। ਇਸ ਕਰਕੇ ਗੁਰਬਾਣੀ ਵਿੱਚ ਹਜ਼ੂਰ ਨੇ ਆਖਿਆ ਮਨ ਦੇ ਉੱਤੇ ਕੰਮ ਕਰਨਾ ਲਾਜ਼ਮੀ ਹੈ। ਗੁਰੂ ਤੇਗ ਬਹਾਦਰ ਮਨ ਨੂੰ ਕਹਿਣਗੇ, ਮਨ ਰੇ ਕੌਣ ਕੁਮਾਤਾ ਲੀਨੀ, ਕਿਹੜੇ ਪੁੱਠੇ ਰਾਹ ਤੁਰ ਪਿਆ? ਮਨ ਰੇ ਗਏ ਹੋ ਨਾ ਗੋਰੇ ਉਪਦੇਸ਼, ਤੂੰ ਗੁਰੂ ਦੇ ਉਪਦੇਸ਼ ਦਾ ਪੱਲਾ ਨਹੀਂ ਫੜਿਆ। ਤੂੰ ਪੱਲਾ ਫੜੇਗਾ ਤੇ ਗੱਲ ਬਣਨੀ ਆ, ਸਰੀਰ ਦੇ ਪੱਲਾ ਫੜਿਆ ਗੱਲ ਨਹੀਂ ਬਣਨੀ, ਤੂੰ ਫੜ। ਤੋ ਹਜ਼ੂਰ ਕਹਿੰਦੇ ਨੇ ਮਨ ਪੰਖੀ ਪਇਓ, ਉੱਡ ਉੱਡ ਦਾਹ ਦਿਸ ਜਾਏ। ਇੱਕ ਦਰਖਤ ਉੱਤੇ ਵੀ ਬੈਠਾ ਹੋਵੇ ਤੇ ਇੱਕ ਟਾਹਣੀ ਤੇ ਟੇਕੇ ਨਹੀਂ ਬਹਿੰਦਾ, ਵੱਖ ਵੱਖ ਥਾਵਾਂ ਤੇ ਬਹਿੰਦਾ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ, ਜਿਹੜੇ ਇਨਵਾਇਰਮੈਂਟ ਵਿੱਚ ਬਹਿੰਦਾ ਆ ਉਦਾਂ ਦੀ ਸੰਗਤ ਕਰਨੀ ਸ਼ੁਰੂ ਕਰ ਦਿੰਦਾ। ਜਿਵੇਂ ਪਹਿਲਾਂ ਵੀ ਉਦਾਹਰਣ ਦਿੱਤੀ ਸੀ ਵੀ ਮਾੜੇ ਕੰਮ ਦਾ ਨਾ ਸਰਵੇ ਨਹੀਂ ਕਰਨਾ ਚਾਹੀਦਾ, ਪਰ ਤੁਸੀਂ ਮਾੜੇ ਲੋਕਾਂ 'ਚ ਬਹਿ ਕੇ ਵੇਖੋ, ਪਹਿਲੀ ਪਹਿਲੀ ਆਪਾਂ ਨੂੰ ਉਹ ਚੀਜ਼ ਜਿਹੜੀ ਆ ਉਹ ਬੋਦਰ ਕਰਦੀ ਆ ਵੀ ਇੰਨੇ ਵਿਹਲੇ ਬੰਦੇ ਹਰ ਵੇਲੇ ਲੋਕਾਂ ਦੀ ਚੁਗਲੀ, ਨਿੰਦਿਆ, ਐਵੇਂ ਕੂੜ ਕਬਾੜ ਬੋਲਦੇ ਰਹਿੰਦੇ ਆ। ਪਹਿਲੇ ਦਿਨ ਗਏ ਥੋੜ੍ਹਾ ਜਿਹਾ ਟੇਸਟ ਪਿਆ, ਸਵਾਦ ਆਇਆ, ਦੂਜੇ ਦਿਨ ਫਿਰ ਗਏ, ਤੀਜੇ ਦਿਨ ਫਿਰ ਗਏ। ਮਹੀਨੇ ਕੁ ਬਾਅਦ ਮੈਂ ਕੀ ਵੇਖਿਆ ਵੀ ਹੁਣ ਜਿੱਥੇ 10 ਬੰਦੇ ਚੁਗਲੀਆਂ ਕਰ ਰਹੇ ਸੀ 11 ਵੀ ਕਰਨ ਲੱਗ ਪਿਆ। ਯਾਨੀ ਕਿ ਰੰਗਤ ਚੜ ਗਈ, ਚੀਜ਼ਾਂ ਅਸਰ ਕਰ ਗਈਆਂ। ਔਰ ਹਜ਼ੂਰ ਮਹਾਰਾਜ ਨੇ ਇਹਦੇ ਲਈ ਇੱਕ ਬੜੀ ਪਿਆਰੀ ਚੀਜ਼ ਸਾਨੂੰ ਦੱਸੀ। ਤੁਸੀਂ ਜਦੋਂ ਵੱਡੇ ਵਿਚਾਰਵਾਨਾਂ ਨੂੰ, ਜਿਹੜੇ ਖਾਸ ਕਰਕੇ ਮਨੋਵਿਗਿਆਨਿਕ ਆ, ਉਹਨਾਂ ਨੂੰ ਮਿਲੋਗੇ, ਉਹ ਦੱਸਦੇ ਆ ਸਰੀਰ ਦੀਆਂ 70-75% ਬਿਮਾਰੀਆਂ ਜਿਹੜੀਆਂ ਨਾ ਬੰਦੇ ਨੂੰ, ਇਹ ਦਰਅਸਲ ਲੱਗਦੀਆਂ ਮਨ ਤੋਂ। ਡਿਪਰੈਸ਼ਨ ਮਨ ਦਾ ਰੋਗ ਆ, ਪਰ ਇਹਨੇ ਹੌਲੀ ਹੌਲੀ ਸਰੀਰ ਵਾਲੇ ਪਾਸੇ ਨੂੰ ਸਫ਼ਰ ਤੈਅ ਕਰਨਾ। ਜਦੋਂ ਇਹ ਮਨ ਤੋਂ ਸ਼ੁਰੂ ਹੁੰਦਾ ਤੇ ਫਿਰ ਸਰੀਰ ਵਾਲੇ ਪਾਸੇ ਨੂੰ ਸਫ਼ਰ, ਫਿਰ ਬੰਦੇ ਨੂੰ ਭੁੱਖ ਨਹੀਂ ਲੱਗਦੀ, ਬੰਦੇ ਨੂੰ ਨੀਂਦ ਨਹੀਂ ਵਿਆਪਦੀ, ਬੰਦੇ ਦਾ ਕੋਲੈਸਟ੍ਰੋਲ ਵਧਣ ਲੱਗਦਾ, ਬੰਦੇ ਦੇ ਹਾਵ ਭਾਵ ਤੀਵਰ ਬਦਲਣੇ ਸ਼ੁਰੂ ਹੋ ਜਾਂਦੇ ਆ। ਬੜਾ ਲੰਮਾ ਇਲਾਜ ਚੱਲਿਆ ਤੇ ਅਖੀਰ ਡਾਕਟਰਾਂ ਨੇ ਆਖਿਆ ਵੀ ਇਹਨੂੰ ਫਿਜ਼ੀਕਲੀ ਨਹੀਂ, ਇਹਨੂੰ ਕਿਸੇ ਮਨੋਵਿਗਿਆਨ ਨੂੰ ਵਿਖਾਓ, ਕਿਸੇ ਫਿਜ਼ੀਸ਼ੀਅਨ ਨੂੰ ਨਾ ਵਿਖਾਓ, ਮਨੋਵਿਗਿਆਨਿਕ ਨੂੰ ਵਿਖਾਓ, ਕਿਉਂਕਿ ਇਹਦੀ ਪ੍ਰੋਬਲਮ ਮਨ ਵਿੱਚ ਆ, ਇਹਨੂੰ ਡਿਪਰੈਸ਼ਨ ਆ। ਹੁਣ ਬੇਸਿਕਲੀ ਡਿਪਰੈਸ਼ਨ ਕੀ ਆ? ਬੰਦਾ ਆਪਣੇ ਅੰਦਰ ਹੀ ਅੰਦਰ ਗੰਢਾਂ ਬੰਨਦਾ ਰਿਹਾ ਕਿਸੇ ਚੀਜ਼ ਦੀਆਂ, ਉਹ ਖੁੱਲੀਆਂ ਨਹੀਂ। ਇੱਕ ਵੱਜੀ ਫਿਰ ਦੂਜੀ ਵੱਜੀ ਫਿਰ ਤੀਜੀ। ਇੱਕ ਬੜੀ ਪਿਆਰੀ ਉਦਾਹਰਣ ਮੈਂ ਇੰਗਲਿਸ਼ ਲਿਟਰੇਚਰ ਵਿੱਚੋਂ ਪੜ੍ਹੀ ਸੀ। ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਵੀ ਕੋਈ ਵੀ ਚੀਜ਼ ਜਿਹੜੀ ਆਪਾਂ ਲੰਮੇ ਸਮੇਂ ਤੱਕ ਹੋਲਡ ਕਰਦੇ ਹਾਂ ਨਾ, ਚੀਜ਼ਾਂ ਉਹੀ ਹੁੰਦੀਆਂ ਜਿਹੜੀਆਂ ਤੁਹਾਡੇ ਜ਼ਰੂਰੀ ਜੀਵਨ ਵਾਸਤੇ ਲਾਭਦਾਇਕ ਹੁੰਦੀਆਂ, ਤੁਹਾਡੀਆਂ ਲੋੜਾਂ ਹੁੰਦੀਆਂ। ਪਰ ਲੋੜ ਵੀ ਜਦੋਂ ਲੰਮੇ ਸਮੇਂ ਤੱਕ ਹੋਲਡ ਕਰ ਲਈ ਜਾਏ ਤਾਂ ਤੁਹਾਡੀ ਮੌਤ ਦਾ ਸਬੱਬ ਬਣਦੀ, ਡਿਪਰੈਸ਼ਨ ਦਾ ਕਾਰਨ ਬਣਦੀ। ਉਦਾਹਰਣ ਨਾ ਬੜੀ ਪਿਆਰੀ ਤੇ ਕਹਿਣ ਲੱਗੇ ਵੀ ਤੁਸੀਂ ਕਿਸੇ ਬੰਦੇ ਨੂੰ ਇਹ ਕਹੋ ਵੀ ਇੱਕ ਗਲਾਸ ਪਾਣੀ ਦਾ ਲੈ ਕੇ ਨਾ ਦੱਸੋ ਵੀ ਉਹਦਾ ਕਿੰਨਾ ਕੁ ਵੇਟ ਆ। ਉਹ ਜਿੰਨੇ ਬੱਚੇ ਕਲਾਸਰੂਮ 'ਚ ਸੈਮੀਨਾਰ ਅਟੈਂਡ ਕਰ ਰਹੇ, ਕਿਸੇ ਨੇ ਆਖਿਆ ਜੀ ਕਿਉਂਕਿ ਪਾਣੀ ਨੂੰ ਔਸ ਦੇ ਵਿੱਚ ਕਨਵਰਟ ਕਰਦੇ, ਕੋਈ ਕੋਈ ਕਿਲੋਗ੍ਰਾਮ 'ਚ ਕਰਦਾ, ਕੋਈ ਲੀਟਰਾਂ 'ਚ ਕਰਦਾ, ਕਿਸੇ ਨੇ ਆਖਿਆ ਜੀ
ਦੋ ਔਜ਼ ਆ, ਕਿਸੇ ਨੇ ਆਖਿਆ ਚਾਰ ਆ, ਕਿਸੇ ਨੇ ਆਖਿਆ ਛੇ ਆ। ਇੱਕ ਬੰਦਾ ਉੱਠਿਆ ਕਹਿਣ ਲੱਗਾ ਜੀ ਪਾਣੀ ਦਾ ਭਾਰ ਕੌਣ ਤੋਲਦਾ ਹੁੰਦਾ? ਜਿਹੜੀ ਚੀਜ਼ ਬੰਦੇ ਨੇ ਖਾਣੀ ਹੋਵੇ, ਕਦੇ ਰੋਟੀ ਤੋਲ ਕੇ ਖਾਧੀ ਆਪਾਂ ਕਿ ਪਾਣੀ ਤੋਲ ਕੇ ਪੀਦਾ? ਨਹੀਂ, ਕਹਿੰਦਾ ਉਹਨੂੰ ਕੋਈ ਨਹੀਂ, ਉਹਦਾ ਕੋਈ ਭਾਰ ਨਹੀਂ, ਪਾਣੀ ਦਾ ਕਦੇ ਭਾਰ ਹੀ ਨਹੀਂ ਹੁੰਦਾ, ਬਸ ਗਲਾਸ ਚੁੱਕਿਆ ਤੇ ਪੀ ਲਿਆ, ਕੋਈ ਭਾਰ ਨਹੀਂ। ਪਰ ਕਹਿੰਦਾ ਜੇ ਮੈਂ ਤੁਹਾਨੂੰ ਇਹ ਆਖਾਂ ਵੀ ਉਸੇ ਪਾਣੀ ਦੇ ਗਲਾਸ ਨੂੰ ਜਿਹਦੇ ਬਾਰੇ ਤੁਹਾਡਾ ਇਹ ਕਹਿਣਾ ਆ ਵੀ ਉਹਦਾ ਕੋਈ ਭਾਰ ਨਹੀਂ ਹੁੰਦਾ ਕਿਉਂਕਿ ਜੀਵਨ ਦੀ ਲੋੜ ਆ, ਮੈਂ ਤੁਹਾਨੂੰ ਆਖਾਂ ਜਿਹਨੂੰ 15 ਮਿੰਟ ਏਦਾਂ ਹੋਲਡ ਕਰਨਾ ਹੈ ਤੇ ਫਿਰ। ਕਹਿਣ ਲੱਗੇ ਜੀ ਬਾਂਹ ਸੌਣ ਲੱਗ ਪਊਗੀ, ਪੇਨ ਹੋਣ ਲੱਗ ਪਊ। ਕਹਿੰਦਾ ਜੇ ਉਹਨੂੰ 15 ਘੰਟੇ ਹੋਲਡ ਕਰਨਾ ਪਿਆ ਤੇ ਫਿਰ? ਕਹਿਣ ਲੱਗਾ ਜਦੋਂ ਬਲੱਡ ਦਾ ਸਰਕੂਲੇਸ਼ਨ ਹੀ ਨਾ ਚੱਲਿਆ ਤੇ ਬੰਦੇ ਨੂੰ ਅਟੈਕ ਆ ਜਾਣਾ ਤੇ ਮੌਤ ਹੋ ਜਾਣੀ। ਚੀਜ਼ ਉਹੀ ਆ ਜਿਹਦਾ ਕੋਈ ਭਾਰ ਨਹੀਂ ਸੀ, ਜਿਹੜੀ ਜੀਵਨ ਦੀ ਲੋੜ ਸੀ, ਪਰ ਕਿਉਂਕਿ ਲੰਮੇ ਸਮੇਂ ਤੱਕ ਇੱਕੋ ਹੀ ਥਾਂ ਤੇ ਹੋਲਡ ਕੀਤੀ ਗਈ, ਮੌਤ ਦਾ ਸਬੱਬ ਬਣੀ। ਬੇਸਮੈਂਟ ਦਾ ਕਿਰਾਇਆ, ਵਰਕ ਪਰਮਿਟ, PR, ਸਿਟੀਜਨ, ਘਰ, ਘਰ ਦੀਆਂ ਕਿਸ਼ਤਾਂ, ਗੱਡੀ ਦੀਆਂ ਕਿਸ਼ਤਾਂ, ਬੱਚਿਆਂ ਦੀ ਫੀਸ, ਬੱਚਿਆਂ ਦੀ ਪੜ੍ਹਾਈ ਵਗੈਰਾ ਵਗੈਰਾ, ਇਹ ਕੀ ਹੈ? ਨਿੱਕੀਆਂ ਨਿੱਕੀਆਂ ਜੀਵਨ ਦੀਆਂ ਲੋੜਾਂ। ਪਰ ਜਦੋਂ ਉਹਨੂੰ ਅਸੀਂ ਦਿਮਾਗ 'ਚੋਂ ਬਾਹਰ ਨਹੀਂ ਨਾ ਕੱਢਦੇ, ਅੰਦਰ ਹੀ ਪਈਆਂ ਰਹਿੰਦੀਆਂ, ਔਰ ਅੰਦਰ ਹੀ ਅੰਦਰ ਉਹ ਤਾਣੀ ਉਲਝਦੀ ਰਹਿੰਦੀ ਆ, ਗੰਢਾਂ 'ਤੇ ਗੰਢਾਂ ਅਸੀਂ ਦਿੰਦੇ ਰਹਿੰਦੇ ਹਾਂ, ਕਿਸੇ ਚੀਜ਼ ਬਾਰੇ ਸੋਚਦੇ ਰਹਿੰਦੇ ਹਾਂ, ਕਿਸੇ ਪਰਸਨ ਬਾਰੇ ਸਪੈਸੀਫਿਕ ਸੋਚਦੇ ਰਹਿੰਦੇ ਹਾਂ, ਪਰਟੀਕੁਲਰ ਕਿਸੇ ਚੀਜ਼ ਬਾਰੇ ਸੋਚਦੇ ਰਹਿੰਦੇ, ਅੰਦਰ ਗੰਢਾਂ ਵੱਜਦੀਆਂ ਰਹਿੰਦੀਆਂ। ਫਿਰ ਆਪਾਂ ਕਹਿੰਦੇ ਮੈਨੂੰ ਪਤਾ ਨਹੀਂ ਕੀ ਗੱਲ, ਮੈਨੂੰ ਨੀਂਦ ਨਹੀਂ ਆਉਂਦੀ, ਪਤਾ ਨਹੀਂ ਕੀ ਗੱਲ ਆ, ਮੈਨੂੰ ਬੈਠਿਆਂ ਬੈਠਿਆਂ ਪਸੀਨਾ ਆਉਣ ਲੱਗ ਪੈਂਦਾ। ਕਿੱਥੋਂ ਸ਼ੁਰੂ ਹੋਈ ਕਹਾਣੀ? ਮਨ ਤੋਂ, ਖਿਆਲ ਹੀ ਖਿਆਲ, ਇੰਨੇ ਇੰਨੇ ਸੰਕਲਪ, ਇੰਨੇ ਵਿਕਲਪ, ਇੰਨੇ ਥੋਟ, ਇੰਨਾ ਸਾਰਾ ਕੁਝ, ਉਹ ਜਿਹੜੀਆਂ ਗੰਢਾਂ ਅੰਦਰ ਉਲਝ ਗਈਆਂ ਆ। ਹੁਣ ਜਦੋਂ ਸਿਆਣਾ ਮਨੋਵਿਗਿਆਨਿਕ ਸਾਨੂੰ ਮਿਲਦਾ, ਫਿਰ ਇਕੱਲੀ ਇਕੱਲੀ ਤੰਦ ਨੂੰ ਹੌਲੀ ਹੌਲੀ ਖੋਲਦਾ, ਆਹ ਪ੍ਰੋਬਲਮ ਤੁਹਾਨੂੰ ਕਿਉਂ ਹੋਈ ਆ? ਕਹਿੰਦਾ ਜੀ ਮੈਂ ਸੋਚਦਾ ਬਹੁਤ ਸੀ, ਕਿਉਂਕਿ ਉਹ ਖੁੱਲ੍ਹਣੀ ਆ ਤੇ ਸਵਾਲ ਦੇ ਨਾਲ ਹੀ ਆ ਨਾ, ਕੀ ਸੋਚਦਾ ਸੀ ਤੂੰ? ਕਹਿੰਦਾ ਜੀ ਮੈਂ ਆਪਣੇ ਘਰ ਬਾਰੇ ਸੋਚਦਾ ਸੀ। ਹੈ ਨਹੀਂ ਘਰ ਤੇਰੇ ਕੋਲ? ਕਹਿੰਦਾ ਨਹੀਂ ਜੀ, ਮੇਰੇ ਕੋਲ ਘਰ ਨਹੀਂ ਹੈਗਾ, ਇੰਡੀਆ ਵੀ ਨਹੀਂ, ਇੰਡੀਆ ਹੈਗਾ ਕਹਿੰਦਾ, ਉੱਥੇ ਆਪਣਾ ਘਰ ਆ। ਫਿਰ ਹੈਗਾ ਤੇ ਘਰ, ਤੈਨੂੰ ਕੀ ਪ੍ਰੋਬਲਮ? ਕਹਿਣ ਲੱਗਾ ਜੀ ਮੈਨੂੰ, ਮੈਂ ਪੱਕਾ ਨਹੀਂ ਹੋਇਆ, ਇੰਡੀਆ ਤੇ ਪੱਕਾ ਹੀ ਆ ਨਾ, ਇੱਥੇ ਨਹੀਂ ਹੋਇਆ, ਕਿਤੇ ਤੇ ਪੱਕਾ ਹੈਗਾ ਹੀ ਆ ਨਾ। ਤੋ ਇਹ ਦੌੜ ਆ, ਇਹ ਸਾਰੀ ਜ਼ਿੰਦਗੀ ਨਹੀਂ ਮੁੱਕਦੀ। ਸ਼ੁਰੂਆਤ ਵਿੱਚ ਹਰ ਬੰਦੇ ਨੂੰ ਲੱਗਦਾ 2-4-6 ਸਾਲ ਵੀ ਕੀ ਕਰਾਂਗੇ, ਕਿੱਧਰ ਨੂੰ ਜਾਵਾਂਗੇ, ਪਰ ਹੌਲੀ ਜੀ ਵੀ ਜ਼ਰੂਰੀ ਥੋੜ੍ਹੀ ਆ, ਇੱਦਾਂ ਤਾਂ ਬੰਦਾ ਸਾਰੀ ਉਮਰ ਹੀ ਸਫ਼ਰ ਦੇ ਵਿੱਚ ਰਹੂਗਾ। ਜਿਹੜੇ ਇੱਥੇ ਪੱਕੇ ਹੋ ਗਏ ਉਹ ਕਹਿੰਦੇ ਵੀ ਨਹੀਂ, ਗਲਤੀ ਕਰ ਲਈ, ਆਪਾਂ ਨੂੰ ਅਮਰੀਕਾ ਜਾਣਾ ਚਾਹੀਦਾ ਸੀ। ਜਿਹੜੇ ਉੱਥੇ ਬੈਠੇ ਉਹ ਕਹਿੰਦੇ ਆਸਟ੍ਰੇਲੀਆ ਜਾਣਾ ਚਾਹੀਦਾ ਸੀ। ਹਰ ਬੰਦਾ ਹੀ ਦੌੜ ਦੇ ਵਿੱਚ ਆ, ਪਰ ਜਦੋਂ ਅਸੀਂ ਇੱਥੇ ਇੱਥੇ ਰਹਿ ਕੇ 15-20-25-30 ਸਾਲ ਕੱਢ ਲੈਂਦੇ ਤੇ ਫਿਰ ਬੰਦਾ ਕਹਿੰਦਾ ਇੰਡੀਆ ਵਰਗੀ ਮੌਜ ਨਹੀਂ ਹੈਗੀ, ਫਿਰ ਬੰਦਾ ਇੱਦਾਂ ਵੀ ਕਹਿੰਦਾ। ਤੋ ਇਹ ਮਨ ਦੀਆਂ ਗੰਢਾਂ ਆ, ਇਹਨੂੰ ਖੋਲਣ ਦੀ ਲੋੜ ਆ। ਆਪਣੇ ਮਨ ਨਾਲ ਗੱਲ ਕਰੋ, ਆਪਣੇ ਆਪ ਨਾਲ ਗੱਲ ਕਰੋ। ਜ਼ਰੂਰੀ ਨਹੀਂ ਹੁੰਦਾ ਵੀ ਜਦੋਂ ਬੰਦਾ ਮੁਸ਼ਕਲ ਦੇ ਵਿੱਚ ਹੋਵੇ ਤੇ ਉੱਚੀ ਉੱਚੀ ਕੂ ਕੇ ਆਪਣੀਆਂ ਗੱਲਾਂ ਦੂਜਿਆਂ ਨਾਲ ਸ਼ੇਅਰ ਕਰੇ, ਜ਼ਰੂਰੀ ਹੁੰਦਾ ਵੀ ਬੰਦਾ ਆਪਣੇ ਆਪ ਦੇ ਨਾਲ ਗੱਲ ਕਰਨੀ ਸ਼ੁਰੂ ਕਰੇ। ਆਪਣੇ ਆਪ ਦੇ ਨਾਲ, ਆਪਣੇ ਆਪ ਨਾਲ ਗੱਲ ਕਰੋ, ਉਹਦਾ ਹੱਲ ਲੱਭਣਾ ਤੁਹਾਨੂੰ। ਕੁਝ ਕੁਝ ਇੱਦਾਂ ਦੀਆਂ ਚੀਜ਼ਾਂ ਇਜਾਦ ਕਰ ਲਓ ਜਿਵੇਂ 18ਵੀਂ ਸਦੀ ਦਾ ਇਤਿਹਾਸ ਪੜ੍ਹੋ ਤੁਸੀਂ, ਬਹੁਤ ਕੁਝ ਉਹ 'ਚੋਂ ਸਿੱਖਣ ਵਾਸਤੇ ਮਿਲਦਾ। ਵੈਲ ਇਸਟੈਬਲਿਸ਼ ਲੋਕ ਆਪਣੇ ਘਰਾਂ ਦੇ ਵਿੱਚੋਂ ਉੱਠੇ, ਜੰਗਲਾਂ ਦੇ ਵਿੱਚ ਗਏ, ਘਰੋਂ ਬੇਘਰ ਹੋਏ, ਉੱਥੇ ਕਈ ਪੀੜ੍ਹੀਆਂ ਜੰਮੀਆਂ, ਪਲੀਆਂ, ਪਰਵਾਨ ਚੜੀਆਂ, ਬਰੇਤੀਆਂ 'ਚ ਰਹੇ, ਜੰਗਲਾਂ ਦੇ ਪੱਤੇ ਖਾਧੇ, ਛੱਪੜਾਂ ਦੇ ਪਾਣੀ ਪੀਤੇ, ਵਗੈਰਾ ਵਗੈਰਾ। ਪਰ ਉਹਨਾਂ ਦੇ ਬੋਲਿਆਂ ਨੂੰ ਵੇਖੋ ਤੁਸੀਂ, ਖਾਣ ਵਾਸਤੇ ਕੁਝ ਨਹੀਂ ਹੈਗਾ, ਪਰ ਹੁਣ ਬਜਾਏ ਦੇ ਵੀ ਇਹ ਕਹਿਣ ਵੀ ਅਸੀਂ ਭੁੱਖੇ ਮਰ ਰਹੇ ਹਾਂ, ਉਹਨਾਂ ਨੇ ਇੱਕ ਨਵਾਂ ਸ਼ਬਦ ਚੁਣਿਆ, ਲੰਗਰ ਮਸਤਾਨਾ ਹੋ ਗਿਆ। ਦੋਵਾਂ ਦਾ ਅਰਥ ਇੱਕ ਹੀ ਹੈ, ਪਰ ਇੱਕ ਬੰਨੇ ਭੁੱਖਾ ਮਰਨਾ, ਇੱਕ ਬੰਨੇ ਲੰਗਰ ਮਸਤਾਨਾ ਹੋ ਜਾਣਾ। ਦੋਵਾਂ ਸ਼ਬਦਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ, ਇੱਕ ਤੁਹਾਡੇ 'ਚ ਢਹਿੰਦੀ ਕਲਾ ਪੈਦਾ ਕਰ ਰਿਹਾ, ਇੱਕ ਚੜ੍ਹਦੀ ਕਲਾ ਪੈਦਾ ਕਰ ਰਿਹਾ। ਇਹ ਕਹਿੰਦਾ ਆ ਘਾਟਾ ਪੈ ਗਿਆ, ਦੂਜਾ ਕਹਿੰਦਾ ਵਾਧਾ ਪੈ ਗਿਆ, ਦੋਵਾਂ ਦੇ ਵਿੱਚ ਬੜਾ ਫਰਕ ਆ। ਇੱਕ ਇਹ ਕਹਿੰਦਾ ਵੀ ਆਪਣਾ ਇੱਕ ਸਿੰਘ ਮਰ ਗਿਆ, ਦੂਜਾ ਕਹਿੰਦਾ ਉਹ ਪੂਰਾ ਹੋ ਗਿਆ। ਇੱਦਾਂ ਦੇ ਸ਼ਬਦ, ਯਾਨੀ ਕਿ ਚੜ੍ਹਦੀ ਕਲਾ ਦਾ ਪ੍ਰਤੀਕ ਆ ਸਾਰਾ ਕੁਝ, ਕਿਉਂਕਿ ਉਹਨਾਂ ਨੇ ਆਪਸੀ ਬਹਿ ਕੇ ਆਪਣੇ ਮਨ ਨਾਲ ਗੱਲ ਇਹ ਕੀਤੀ ਸੀ ਵੀ ਆਪਾਂ ਸਰਵਾਈਵ ਵੀ ਉਦੋਂ ਕਰ ਸਕਦੇ ਹਾਂ ਜਦੋਂ ਆਪਾਂ ਦੁੱਖ ਨੂੰ ਵੀ ਸੁੱਖ ਸਮਝਣ ਲੱਗ ਪਏ, ਦੁੱਖ ਨੂੰ ਵੀ। ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਜ਼ਕਰੀਆ ਖਾਨ ਨੂੰ ਝਾੜ ਪਾਈ ਸੀ ਵੀ ਪਤਾ ਕਰੋ ਇਹਨਾਂ ਬੰਦਿਆਂ ਦਾ ਇਹ ਕੌਣ ਆ, ਜਿਨ੍ਹਾਂ ਨੇ ਮੇਰੇ ਸਾਹਮਣੇ ਰਾਜਪੂਤ ਨਹੀਂ ਟਿਕੇ, ਮੇਰੇ ਸਾਹਮਣੇ ਮਰਟੇ ਨਹੀਂ ਟਿਕੇ, ਆਹ ਮੁੱਠੀ ਭਰ ਬੰਦੇ ਸਾਰਾ ਕੁਝ ਖੋਹ ਕੇ ਲੈ ਗਏ, ਮਿੰਟਾਂ 'ਚ ਹਰਲ ਹੋ ਗਏ, ਹੱਥੇ ਵੀ ਨਹੀਂ ਆਏ। ਉਹ ਕਹਿਣ ਲੱਗਾ ਜੀ ਇਹਨਾਂ ਦਾ ਕੋਈ ਥੋ ਪਤਾ ਨਹੀਂ ਹੈਗਾ, ਇਹ ਘੋੜਿਆਂ 'ਤੇ ਸੌਂਦੇ ਆ, ਘੋੜਿਆਂ 'ਤੇ ਸਫ਼ਰ ਕਰਦੇ ਆ, ਛੋਲਿਆਂ ਨੂੰ ਬਦਾਮ ਕਹਿੰਦੇ ਆ, ਦੁੱਖ ਨੂੰ ਦੁੱਖ ਨਹੀਂ ਸਮਝਦੇ, ਸੁੱਖ ਸਮਝਦੇ ਆ,
ਕੋਈ ਬੰਦਾ ਮਰ ਜਾਏ ਤੇ ਉਹਨੂੰ ਕਹਿੰਦੇ ਆ ਪੂਰਾ ਹੋ ਗਿਆ, ਜਦੋਂ ਭੁੱਖ ਵਿਆਪ ਜਾਏ ਤੇ ਕਹਿੰਦੇ ਲੰਗਰ ਮਸਤਾਨਾ ਹੋ ਗਿਆ, ਕਿਸੇ ਬੰਦੇ ਦੀ ਅੱਖ ਨਿਕਲ ਜਾਏ ਤੇ ਕਹਿੰਦੇ ਸੁਜਾਖਾ ਸਿੰਘ, ਦੋਵੇਂ ਅੱਖਾਂ ਚਲੀਆਂ ਜਾਣ ਤੇ ਕਹਿੰਦੇ ਸੂਰਮਾ ਸਿੰਘ। ਅਹਿਮਦ ਸ਼ਬਦ ਅਲੀ ਕਹਿੰਦਾ ਜਿੰਨੀ ਛੇਤੀ ਹੋ ਸਕਦਾ ਇਹਨਾਂ ਬੰਦਿਆਂ ਨੂੰ ਖਤਮ ਕਰ ਦੇ, ਕਿਉਂਕਿ ਜਿਹੜਾ ਬੰਦਾ ਦੁੱਖ ਨੂੰ ਵੀ ਸੁੱਖ ਸਮਝਣ ਲੱਗ ਪਵੇ, ਗਮੀ ਨੂੰ ਵੀ ਖੁਸ਼ੀ ਸਮਝਣ ਲੱਗ ਪਵੇ, ਤੁਸੀਂ ਉਸ ਬੰਦੇ ਨੂੰ ਹਰਾ ਨਹੀਂ ਸਕਦੇ। ਕਿਉਂਕਿ ਸਭ ਤੋਂ ਵੱਡਾ ਹਥਿਆਰ ਕੀ ਹੁੰਦਾ, ਇਸ ਬੰਦੇ ਨੂੰ ਟੋਰਚਰ ਕਰੋ। ਪਰ ਜਿਹੜਾ ਬੰਦਾ ਟੋਰਚਰ ਹੋ ਕੇ ਵੀ ਇਹ ਕਹਿ ਰਿਹਾ ਹੋਵੇ ਤੇਰਾ ਕੀ ਆ ਮਿੱਠਾ ਲਾਗੇ, ਇਸ ਬੰਦੇ ਨੂੰ ਟੋਰਚਰ ਕਰੋ। ਪਰ ਜਿਹੜਾ ਬੰਦਾ ਟੋਰਚਰ ਹੋ ਕੇ ਵੀ ਇਹ ਕਹਿ ਰਿਹਾ ਹੋਵੇ ਤੇਰਾ ਕੀ ਆ ਮਿੱਠਾ ਲਾਗੇ, ਉਹਦਾ ਉਸ ਤੋਂ ਬਾਅਦ ਤੁਸੀਂ ਕੀ ਕਰ ਲਓਗੇ? ਜਿਸ ਬੰਦੇ ਨੂੰ ਤੱਤੀ ਤਵੀ ਤੇ ਬਿਠਾ ਕੇ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਵੀ ਅਰਜਨ ਨੂੰ ਖਤਮ ਕਰ ਦਿਓ, ਉਹ ਉੱਥੇ ਬਹਿ ਕੇ ਵੀ ਆਖੇ ਉਲਾਹ ਨੂੰ ਮੈਂ ਕਾਹੂ ਨਾ ਦਿਓ, ਉੱਥੇ ਬਹਿ ਕੇ ਵੀ ਆਖੇ ਦੁੱਖ ਨਾਹੀ ਸਭ ਸੁੱਖ ਹੀ ਹੈ ਰੇ, ਏਕੇ ਏਕੀ ਨੇਤੇ ਬੁਰਾ ਨਾਹੀ ਸਭ ਭਲਾ ਹੀ ਹੈ ਰੇ, ਜੋ ਹੋਇਆ ਬੜਾ ਵਧੀਆ ਹੋਇਆ। ਹਾਂ ਮੈਨੂੰ ਇੱਥੇ ਬਿਠਾਇਆ ਗਿਆ ਨਾ, ਇਹ ਬੜਾ ਵਧੀਆ ਹੋ ਰਿਹਾ, ਦੁੱਖ ਹੈ ਹੀ ਨਹੀਂ। ਮੈਨੂੰ ਏਦਾਂ ਲੱਗਦਾ ਅੱਜ ਪਹਿਲੀ ਵਾਰੀ ਮਖਮਲੀ ਸੇਜ ਤੇ ਬੈਠਾ ਮੈਂ, ਤਵੀਆਂ ਤੇ ਪਹਿਲਾਂ ਬਹਿੰਦਾ ਰਿਹਾ ਮੈਂ।

ਤੱਕ ਕਹਾਣੀ ਖਤਮ ਹੋ ਗਈ। ਇਹ ਰੇਤਾ ਭਰ ਭਰ ਕੇ ਮੇਰੇ ਸਿਰ ਚ ਪਾ ਰਿਹਾ, ਮੈਨੂੰ ਲੱਗ ਰਿਹਾ ਮੇਰੇ ਫੁੱਲਾਂ ਦੇ ਵਿੱਚ ਮੇਰੇ ਸਿਰ ਚ ਫੁੱਲਾਂ ਦੀ ਵਰਖਾ ਹੋ ਰਹੀ ਹੈ, ਮੇਰੇ ਸਿਰ ਤੇ ਛਤਰ ਝੁੱਲ ਰਿਹਾ ਹੈ। ਕਿਵੇਂ ਤੁਸੀਂ ਹਰਾ ਸਕਦੇ ਹੋ ਇਹਨਾਂ ਬੰਦਿਆਂ ਨੂੰ? ਨਹੀਂ, ਤੁਸੀਂ ਨਹੀਂ ਹਰਾ ਸਕਦੇ। ਕਲਗੀਧਰ ਸਿੰਘ ਸਾਹਿਬ ਮਹਾਰਾਜ ਨੇ ਜਿਸ ਵਕਤ ਭੰਗਾਣੀ ਦੀ ਜੰਗ ਲੜੀ ਨਾ, ਉਹਦਾ ਮੰਜ਼ਰ ਵੇਖਣ ਵਾਲਾ ਸੀ। 2000 ਬੰਦੇ ਇੱਕ ਪਾਸੇ, ਉਹਨਾਂ ਦੇ ਵਿੱਚ ਬੰਦੇ ਵੀ ਕਾਹਦੇ, ਕੋਈ ਲਾਲ ਚੰਦ ਹਲਵਾਈ, ਕੋਈ ਲਾਲ ਚੰਦ ਮਾਹੀ ਪਿੰਡ ਦੇ ਡੰਗਰ ਚਾਰਨ ਵਾਲਾ, ਉਹ ਆਪਣੀ ਡਾਂਗ ਲੈ ਕੇ ਆ ਗਿਆ। ਹਲਵਾਈ ਆਪਣੇ ਕੜਛੇ ਚੁੱਕ ਕੇ ਆ ਗਿਆ। ਮੰਤ ਕਿਰਪਾਲ ਦਾਸ ਆਪਣਾ ਭਲਵਾਨੀ ਵਾਲਾ ਕੁਤਕਾ ਨਾਲ ਲੈ ਕੇ ਆ ਗਿਆ ਡੇਰੇ ਦੇ ਵਿੱਚੋਂ। ਪੀਰ ਬੁੱਧੂ ਸ਼ਾਹ ਜਿਹੜਾ ਸੀ ਉਹ ਆਪਣੇ ਮੁਰੀਦ ਲੈ ਕੇ, ਪੁੱਤ ਲੈ ਕੇ, ਭਰਾ ਲੈ ਕੇ ਇਸ ਜੰਗ ਦੇ ਵਿੱਚ ਪਹੁੰਚਿਆ। 2000 ਬੰਦੇ ਜਿਨ੍ਹਾਂ ਕੋਲ ਹਥਿਆਰ ਵੀ ਬਹੁਤ ਠੀਕ ਠਾਕ ਸੀ, ਦੂਜੇ ਪਾਸੇ ਜਿਨ੍ਹਾਂ ਦੇ ਨਾਲ ਮੱਥਾ ਲਾਇਆ ਜਾ ਰਿਹਾ ਪਹਾੜੀ ਰਾਜਿਆਂ ਨਾਲ, ਉਹ ਬੰਦੇ 10,000 ਦੀ ਗਿਣਤੀ ਚ ਆਏ। ਵਧੀਆ ਤੋਪਾਂ ਲੈ ਕੇ, ਬੰਦੂਕਾਂ ਲੈ ਕੇ, ਚੰਗੇ ਆਧੁਨਿਕ ਕਿਸਮ ਦੇ ਹਥਿਆਰ ਲੈ ਕੇ। ਲਓ ਜੀ, ਸ਼ਾਮ ਦਾ ਸੂਰਜ ਢਲਣ ਤੋਂ ਪਹਿਲਾਂ ਸਿੱਖਾਂ ਨੇ ਮੈਦਾਨ ਮਾਰ ਲਿਆ, ਜੰਗ ਜਿੱਤ ਗਏ। ਏਦਾਂ ਖੁੱਲੇ ਖੇਤਾਂ ਦੇ ਵਿੱਚ ਭੰਗਾਣੀ ਦੀ ਪਿੰਡ ਦੀ ਜੂਹ ਦੇ ਵਿੱਚ ਜੰਗ ਲੜੀ ਗਈ। ਖੁੱਲੇ ਖੇਤਾਂ ਦੇ ਵਿੱਚ ਬੈਠੇ ਕਲਗੀਧਰ ਸਿੰਘ ਸਾਹਿਬ ਮਹਾਰਾਜ ਦੇ ਸਾਹਮਣੇ ਨਾ, ਏਦਾਂ ਸਿੱਖ ਪੈਰਾਂ ਭਰ, ਜਿਵੇਂ ਆਪਾਂ ਭੁੰਜੇ ਬਹਿ ਕੇ ਵੱਟਾਂ ਤੇ ਜ਼ਮੀਨ ਤੇ ਰੋਟੀਆਂ ਖਾਈਦੀਆਂ ਹੁੰਦੀਆਂ ਪੈਲੀਆਂ ਦੇ ਵਿੱਚ ਕੰਮ ਕਰਦੇ ਹਾਂ, ਪੈਰਾਂ ਭਾਰ ਸਿੱਖ ਬੈਠੇ ਤੇ ਕਲਗੀਧਰ ਮਹਾਰਾਜ ਨੂੰ ਕਹਿੰਦੇ, ਮਹਾਰਾਜ ਇੱਕ ਬੇਨਤੀ ਕਰਨੀ ਤੁਹਾਡੇ ਨਾਲ। ਹਜ਼ੂਰ ਮਹਾਰਾਜ ਇਹ ਤੋਂ ਪਹਿਲਾਂ ਕਿ ਉਹ ਬੋਲਦੇ, ਤੇ ਮਹਾਰਾਜ ਉਹਨਾਂ ਨੂੰ ਸ਼ਾਬਾਸ਼ ਦਿੰਦੇ, ਕਹਿਣ ਲੱਗੇ ਤੁਸੀਂ ਬਹੁਤ ਵਧੀਆ ਲੜੇ। ਮਹਾਰਾਜ ਇੱਕ ਬੇਨਤੀ ਕਰਨੀ, ਹਜ਼ੂਰ ਕਹਿਣ ਲੱਗੇ ਦੱਸੋ ਕੀ ਕਹਿਣਾ ਚਾਹੁੰਦੇ ਹੋ? ਮਹਾਰਾਜ ਅਸੀਂ ਇਹ ਕਹਿਣਾ ਚਾਹੁੰਦੇ ਸੀ ਵੀ ਜੇ ਬਿਨਾਂ ਤਿਆਰੀ ਕੀਤੇ ਆਪਾਂ 22 ਧਾਰ ਦੇ ਪਹਾੜੀ ਰਾਜਿਆਂ ਨਾਲ ਲੜ ਸਕਦੇ ਹਾਂ ਤੇ ਜੰਗ ਜਿੱਤ ਸਕਦੇ ਹਾਂ, ਤੇ ਜੇ ਆਪਾਂ ਥੋੜ੍ਹੀ ਜਿਹੀ ਤਿਆਰੀ ਹੋਰ ਕਰ ਲਈਏ ਤੇ ਅਗਲਾ ਹਮਲਾ ਆਪਾਂ ਦਿੱਲੀ ਜਾਂ ਲਾਹੌਰ ਤੇ ਨਾ ਕਰੀਏ? ਤੁਸੀਂ ਜ਼ਰੂਰਤ ਵੇਖੋ ਬੰਦਿਆਂ ਦੀ। ਹੁਣ ਕਿਉਂਕਿ ਮਹਾਰਾਜ ਨੇ ਐਪਰੀਸ਼ੀਏਟ ਕੀਤਾ ਸੀ, ਸਲਾਹਿਆ ਸੀ, ਕਿਉਂਕਿ ਉਹ ਸਿੱਖ ਸੱਚੀ ਬੜੀ ਜਾਨਾਂ ਹੂਲ ਕੇ ਲੜੇ ਸਨ। ਹੁਣ ਦੂਜਾ ਪੱਖ ਸੀ ਮਹਾਰਾਜ ਨੂੰ ਸੀ, ਇਹਨਾਂ ਦੇ ਮਨ ਵਿੱਚ ਹੰਕਾਰ ਨਹੀਂ ਆਉਣਾ ਚਾਹੀਦਾ। ਬਾਬੇ ਨੇ ਕਿਹਾ, ਤੁਹਾਨੂੰ ਪਤਾ ਤੁਸੀਂ ਕੌਣ ਹੋ? ਤੁਸੀਂ ਉਹ ਲੋਕ ਹੋ ਜਿਹੜੇ ਫਸਲ ਆਪ ਬੀਜਦੇ ਆ, ਪਰ ਤਾਕਤਵਰ ਧਿਰ ਉਹਨਾਂ ਦੀ ਫਸਲ ਵੱਢ ਕੇ ਲੈ ਜਾਂਦੀ ਆ, ਤੇ ਉਹਨਾਂ ਦੇ ਕੋਲੋਂ ਬੱਚਿਆਂ ਦੇ ਖਾਣ ਵਾਸਤੇ ਦਾਣੇ ਵੀ ਤੁਸੀਂ ਮੰਗ ਕੇ ਲੈ ਕੇ ਆਉਂਦੇ ਹੋ ਤਰਲੇ ਮਾਰ ਕੇ। ਤੁਹਾਨੂੰ ਅਗਲੇ ਆਪਣੇ ਖੂਹਾਂ ਤੋਂ ਪਾਣੀ ਨਹੀਂ ਪੀਣ ਦਿੰਦੇ। ਤਾਕਤਵਰ ਧਿਰ ਦੇ ਸਾਹਮਣੇ, ਸ਼ਾਹੀ ਦੇ ਸਾਹਮਣੇ ਤੁਸੀਂ ਅੱਖਾਂ ਚੁੱਕ ਕੇ ਗੱਲ ਨਹੀਂ ਕਰ ਸਕਦੇ, ਤੁਹਾਡੀਆਂ ਅੱਖਾਂ ਆਪਣੇ ਪੈਰਾਂ ਤੇ ਹੁੰਦੀਆਂ। ਹੁਣ ਜਦੋਂ ਇੰਨੀਆਂ ਗੱਲਾਂ ਕਹੀਆਂ ਨਾ, ਤਾਂ ਸਿੱਖਾਂ ਨੇ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ। ਹੁਣ ਮਹਾਰਾਜ ਨੂੰ ਲੱਗਾ ਵੀ ਹੁਣ ਬਹੁਤੇ ਨੀਵੀਂ ਨਾ ਡਿੱਗ ਪੈਣ। ਬਾਬੇ ਨੇ ਆਖਿਆ, ਗੱਲ ਤੁਹਾਡੀ ਠੀਕ ਆ ਵੀ ਦਿੱਲੀ ਜਾਂ ਲਾਹੌਰ ਤੇ ਹਮਲਾ ਕਰੀਏ, ਪਰ ਮੈਂ ਤੁਹਾਨੂੰ ਦਿੱਲੀ ਤੇ ਲਾਹੌਰ ਦਾ ਤਖ਼ਤ ਲੈ ਕੇ ਨਹੀਂ ਦੇਣਾ। ਮਹਾਰਾਜ ਕੀ ਗੱਲ, ਗੁਸਤਾਖੀ ਹੋ ਗਈ? ਬਾਬੇ ਨੇ ਆਖਿਆ, ਨਹੀਂ, ਜਿਹੜੇ ਇਹ ਤਖ਼ਤ ਹੈ ਨਾ ਦਿੱਲੀ ਤੇ ਲਾਹੌਰ ਵਾਲੇ, ਇਹ ਆਉਂਦੇ ਜਾਂਦੇ ਰਹਿੰਦੇ, ਮੈਂ ਤੁਹਾਨੂੰ ਉਹ ਤਖ਼ਤ ਲੈ ਕੇ ਦੇਣਾ ਜਿਹੜਾ ਹਮੇਸ਼ਾ ਕਾਇਮ ਰਹਿੰਦਾ ਹੈ। ਉੱਥੇ ਬਾਬੇ ਨੇ ਸ਼ਬਦ ਵਰਤਿਆ, ਇਹਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਜੇ ਯਾਦ ਕਰੇ ਹਮਰੀ ਕੋ ਆਈ। ਇਹ ਯਾਦ ਕਰਨਗੇ। ਔਰ ਤੁਸੀਂ ਕਦੇ ਇਤਿਹਾਸ ਨੂੰ ਇਸੇ ਵੇਗ ਦੇ ਵਿੱਚ ਪੜ੍ਹਦੇ ਪੜ੍ਹਦੇ ਗਾਂਹ ਜਾਓ, ਤੇ ਸ਼ੇਰੇ ਪੰਜਾਬ ਦੀ ਜਿਸ ਵਕਤ ਅੰਗਰੇਜ਼ ਆਫਿਸਰਾਂ ਦੇ ਨਾਲ ਮੁਲਾਕਾਤ ਹੋਈ, ਸੰਧੀ ਹੋਣ ਲੱਗੀ ਸੀ, ਉਹ ਸੰਧੀ ਦੇ ਵਿੱਚ ਅੰਗਰੇਜ਼ ਆਫਿਸਰ ਨੇ ਆਪਣੇ ਜਿਹੜਾ ਟਰਾਂਸਲੇਟਰ ਸੀ, ਦੁਭਾਸ਼ੀਆ ਸੀ, ਉਹਨੂੰ ਕਹਿੰਦਾ ਵੀ ਸ਼ੇਰੇ ਪੰਜਾਬ ਨੂੰ ਇਹ ਗੱਲ ਪੁੱਛ ਕੇ ਤੇ ਦੱਸ ਵੀ ਇਹਨੇ ਜਿਹੜਾ ਕੋਹੀਨੂਰ ਹੀਰਾ ਆਪਣੇ ਡੌਲਿਆਂ ਤੇ ਬੰਨਿਆ, ਇਹਨੂੰ ਪੁੱਛ ਵੀ ਇਹਨੇ ਆਪਣੀ ਪੱਗ ਤੇ ਕਿਉਂ ਨਹੀਂ ਲਾਇਆ। ਦੁਭਾਸ਼ੀਆ ਨੇ ਪੁੱਛਿਆ ਤੇ ਜਵਾਬ ਦਿੱਤਾ, ਕਹਿੰਦਾ ਜੀ ਸ਼ੇਰੇ ਪੰਜਾਬ ਕਹਿੰਦੇ ਆ ਵੀ ਇਹਦੇ ਦੋ ਕਾਰਨ। ਪਹਿਲਾ ਕਾਰਨ ਇਹ ਆ, ਠੀਕ ਆ ਕੋਹੀਨੂਰ ਹੀਰਾ ਬਹੁਤ ਕੀਮਤੀ ਆ, ਕੋਈ ਸ਼ੱਕ ਨਹੀਂ, ਪਰ ਮੈਂ ਇਹਨੂੰ ਡੌਲਿਆਂ 'ਤੇ ਤਾਂ ਬੰਨਿਆ ਵੀ ਮੇਰੇ ਡੌਲਿਆਂ 'ਚ ਜਾਨ ਸੀ ਅਤੇ ਮੈਂ ਖੋਹ ਕੇ ਲੈ ਆ, ਜਿਹਦੇ ਡੌਲਿਆਂ 'ਚ ਹੋਊਗੀ ਉਹ ਗਾਂ ਮੈਥੋਂ ਖੋਹ ਕੇ ਲੈ ਜੂ, ਇਹ ਕਿਸੇ ਦਾ ਸਕਾ ਨਹੀਂ ਹੈਗਾ। ਅਤੇ ਦੂਜੀ ਗੱਲ, ਇਹ ਕੀਮਤੀ ਭਾਵੇਂ ਬਹੁਤ ਆ ਪਰ ਇੰਨਾ ਵੀ ਕੀਮਤੀ ਨਹੀਂ ਹੈਗਾ ਵੀ ਕਲਗੀਧਰ ਮਹਾਰਾਜ ਵੱਲੋਂ ਬਖਸ਼ੀ ਹੋਈ ਦਸਤਾਰ ਦੇ ਉੱਤੇ ਇਹਨੂੰ ਟੰਗਿਆ ਜਾ ਸਕੇ, ਇੰਨਾ ਕੀਮਤੀ ਨਹੀਂ ਹੈਗਾ, ਇਹ ਦਸਤਾਰ ਦੇ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ। ਇਹ ਸੋਚ ਸੀ ਸਾਡੇ ਵੱਡ ਵਡੇਰਿਆਂ ਦੀ, ਜਿਹਨੂੰ ਬਾਬੇ ਨੇ ਕਾਇਮ ਦਾਇਮ ਸਦਾ ਪਾਤਸ਼ਾਹੀ ਦਾ ਦਾਨ ਬਖਸ਼ਿਆ ਸੀ, ਜਿਹੜੇ ਜੰਗਲਾਂ ਦੇ ਪੱਤੇ ਭਰੂ ਕੇ, ਪੀਲੂ ਖਾ ਕੇ, ਗੋਲਾਂ ਖਾ ਕੇ, ਜ਼ਹਿਰੀਲੀਆਂ ਜੜੀਆਂ ਬੂਟੀਆਂ ਖਾ ਕੇ, ਗਿਆਨੀ ਗਿਆਨ ਸਿੰਘ ਲਿਖਦੇ ਆ ਵੀ ਬਰੇਤੀਆਂ ਤੇ ਰਹਿੰਦੇ ਆ, ਸਿੱਖਾਂ ਨੂੰ ਠੂਹਾਂ ਤੇ ਬਿੱਛੂ ਡੰਗ ਵੀ ਮਾਰ ਜਾਂਦਾ ਸੀ, ਉਹਨਾਂ ਨੂੰ ਜ਼ਹਿਰ ਨਹੀਂ ਸੀ ਛੱਡਦਾ, ਇੰਨੇ ਆਦੀ ਹੋ ਗਏ ਸੀ ਉਹ ਬੰਦੇ, ਰਹਿ ਗਏ ਤੀਜੀਆਂ ਚੌਥੀਆਂ ਨਸਲਾਂ ਉਹਨਾਂ ਦੀਆਂ ਜੰਮ ਚੁੱਕੀਆਂ ਸੀ ਜੰਗਲਾਂ ਦੇ ਵਿੱਚ, ਕੀ ਅਸਰ ਹੋਣਾ ਉਹਨਾਂ ਨੂੰ? ਹਰ ਵਕਤ ਸਬਰ ਤੇ ਸ਼ੁਕਰ ਦੇ ਨਾਲ ਭਰੇ। ਇਹੀ ਕਾਰਨ ਸੀ ਸਾਡੇ ਬਜ਼ੁਰਗਾਂ ਨੇ 150 ਸਾਲ ਜੰਗਲਾਂ ਦੇ ਵਿੱਚ ਰਹਿ ਕੇ
ਮਾੜਿਆਂ ਹਾਲਾਤਾਂ 'ਚ ਵੀ, ਮਾੜੀ ਅਰਥ ਵਿਵਸਥਾ ਦੇ ਵਿੱਚ ਵੀ, ਲੀਰਾਂ ਪਾ ਕੇ ਵੀ, ਖੁੰਡੀਆਂ ਤਲਵਾਰਾਂ ਦੇ ਨਾਲ ਆਪਣਾ ਰਾਜ ਬਣਾ ਹੀ ਲਿਆ। ਕਾਰਨ ਉਹਨਾਂ ਦੇ ਵਿੱਚ ਤਿਆਗ ਦੀ, ਉਹਨਾਂ ਦੇ ਵਿੱਚ ਸਦਾਚਾਰ ਦੀ, ਗੁਰੂ ਦੀ ਸੇਵਾ ਤੇ ਭੈ ਭਾਵਨੀ ਬਹੁਤ ਸੀ। ਜਦੋਂ ਅਸੀਂ ਗੁਰੂ ਦੀ ਭੈ ਭਾਵਨੀ ਦਾ ਪੱਲਾ ਛੱਡਿਆ, ਗੁਰੂ ਦੇ ਹੁਕਮ ਤੋਂ ਆਪਣਾ ਖਰੜਾ ਛਡਾਇਆ, ਤਿਆਗ ਦੀ ਭਾਵਨਾ ਸਾਡੇ ਚੋਂ ਖਤਮ ਹੋਈ, ਅਸੀਂ ਸੈਲਫਿਸ਼ ਹੋਏ, ਅਸੀਂ ਸਵਾਰਥੀ ਹੋਏ, ਅਸੀਂ ਨਚਾਰੀਆਂ ਨੂੰ ਆਪਣੇ ਘਰਾਂ ਦੇ ਵਿੱਚ ਪਾਇਆ, ਅਸੀਂ ਐਸ਼ ਪ੍ਰਸਤੀਆਂ ਮਾਨਣ ਲੱਗੇ, ਅਸੀਂ ਸੁੱਖਾਂ ਦੇ ਆਦੀ ਹੋਏ, ਤੇ ਗੁਰੂ ਨਾਨਕ ਦੇ ਬੋਲ ਸਾਡੇ ਲਈ ਸੱਚ ਸਾਬਤ ਹੋਏ, ਦੁੱਖ ਦਾਰੂ ਸੁੱਖ ਰੋਗ ਪਿਆ, ਤੇ ਬਣੇ ਬਣਾਏ ਤਖਤ ਸਾਡੇ ਇੱਦਾਂ ਸਾਡੇ ਹੱਥੋਂ ਖੁੱਸੇ ਜਿੱਦਾਂ ਕਿਸੇ ਨੇ ਮੱਖਣ ਦੇ ਵਿੱਚ ਵਾੜ ਕੱਢ ਲਿਆ ਹੋਵੇ। 40 ਸਾਲਾਂ ਦੇ ਵਿੱਚ ਸਾਡਾ ਰਾਜ ਹੋ ਗਿਆ, ਪਤਾ ਨਹੀਂ ਲੱਗਾ ਕਿੱਥੇ ਗਿਆ, ਔਰ ਇਹ ਸਾਡੇ ਕਰਕੇ ਗਿਆ। ਨਹੀਂ ਮੰਨਦੇ ਹੋ ਤੇ ਕਿਤਾਬਾਂ ਦੋ ਹੀ ਪੜ੍ਹਿਓ ਲੈ ਕੇ। ਪਹਿਲੀ ਪੜ੍ਹਿਓ ਗਿਆਨੀ ਸੋਹਣ ਸਿੰਘ ਸੀਤਲ ਦੀ, ਸਿੱਖ ਰਾਜ ਕਿਵੇਂ ਬਣਿਆ। ਉਹਦੇ ਵਿੱਚ ਸਾਰੀ ਕਹਾਣੀ ਇਹ ਚੱਲਦੀ, ਸਿੱਖਾਂ 'ਚ ਬੜੀ ਭਾਵਨਾ, ਗੁਰਬਾਣੀ ਦੇ ਪ੍ਰੇਮੀ, ਨਿਤਨੇਮੀ, ਸਦਾਚਾਰ, ਦਇਆ ਦੀ ਭਾਵਨਾ, ਧਰਮ ਦੀ ਭਾਵਨਾ, ਤਿਆਗ ਦੀ ਭਾਵਨਾ, ਕੁਰਬਾਨੀ ਵਗੈਰਾ ਵਗੈਰਾ। ਤੇ ਦੂਜੀ ਪੜ੍ਹਿਓ ਸਿੱਖ ਰਾਜ ਕਿਵੇਂ ਗਿਆ। ਤੁਹਾਨੂੰ ਉੱਥੇ ਸਿਵਾਏ ਐਸ਼ ਪ੍ਰਸਤੀਆਂ ਤੋਂ ਇਲਾਵਾ ਮਿਲਣੇ ਕੱਖ ਨਹੀਂ, ਨਿੱਕਿਆਂ ਨਿੱਕਿਆਂ ਟੁਕੜਿਆਂ ਦੇ ਬਦਲੇ ਲੜਦੀਆਂ ਰਹੀਆਂ ਮਿਸਲਾਂ ਆਪਸ ਵਿੱਚ। ਉਹਨਾਂ ਸਾਰੀਆਂ ਦੇ ਵਿੱਚੋਂ ਜੇ ਕੋਈ ਨਹੀਂ ਲੜਿਆ ਤੇ ਜੱਸਾ ਸਿੰਘ ਆਲੂਵਾੜੀਆ ਨੇ ਲੜਿਆ, ਉਹਨੇ ਤੌਬਾ ਕਰ ਲਿਓ, ਕਹਿੰਦਾ ਆਪਾਂ ਇਸ ਮਸਲੇ 'ਚ ਨਹੀਂ ਪੈਣਾ। ਜਦੋਂ ਇਹਨਾਂ ਦੇ ਫੈਸਲੇ ਕਰਾਉਣ ਦੀ ਲੋੜ ਹੁੰਦੀ ਸੀ ਉਦੋਂ ਸੱਦਿਆ ਜਾਂਦਾ ਸੀ ਸਰਦਾਰ ਨੂੰ, ਸੁਲਤਾਨਲ ਕੌਮ ਨੂੰ, ਅਦਰਵਾਈਜ਼ ਉਹ ਕਹਿੰਦਾ ਸੀ ਆਪਾਂ ਆਪਣਾ ਕੋਈ ਮੁਰੱਬਾ ਨਹੀਂ, ਨਾ ਆਪਣੀ ਜ਼ਮੀਨ ਹੈ, ਨਾ ਆਪਣੀ ਵੰਡ ਵੰਡੀ ਜਾਂ ਕਿਸੇ ਨਾਲ, ਆਪਾਂ ਇਸ ਮਸਲੇ 'ਚ ਨਹੀਂ ਪੈਣਾ। ਤਾਂ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਉਹਨਾਂ ਹਾਲਾਤਾਂ ਦੇ ਵਿੱਚ ਵੀ ਸਿੱਖਾਂ ਨੇ ਆਪਣਾ ਸਾਮਰਾਜ ਸਿਰਜਿਆ, ਉਹਨਾਂ ਹਾਲਾਤਾਂ ਦੇ ਵਿੱਚ ਵੀ ਦੁਸ਼ਮਣ ਦੇ ਕੋਲੋਂ ਜਿੱਤ ਕੇ, ਤੇ ਉਹਨਾਂ ਦੀ ਸੁਰਤ ਹਮੇਸ਼ਾ ਇੱਥੇ ਰਹਿੰਦੀ ਸੀ, ਮਹਾਰਾਜ ਅਗਲਾ ਹਮਲਾ ਆਪਾਂ ਲਾਹੌਰ 'ਤੇ ਨਾ ਕਰੀਏ, ਅਗਲਾ ਹਮਲਾ ਆਪਾਂ ਦਿੱਲੀ 'ਤੇ ਨਾ ਕਰੀਏ, ਮਾੜਾ ਖਾ ਕੇ, ਮਾੜਾ ਪਾ ਕੇ, ਮਾੜਾ ਹੰਢਾ ਕੇ ਵੀ ਉਹ ਕਹਿੰਦੇ ਸੀ ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾਂ ਦੁੱਖ ਵਿੱਚ, ਸੂਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ, ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੈ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰੇ ਹਰ ਮੇਲ ਲਿਓ ਵਡਿਆਈ। ਗਰੀਬ ਨਵਾਜ਼ ਕਿਰਪਾ ਕਰਨ, ਅਸੀਂ ਗੁਰਬਾਣੀ ਤੋਂ ਸਿੱਧ ਲੈ ਕੇ ਇੰਨਾ ਸਹਿਜ, ਇੰਨਾ ਸਬਰ, ਇੰਨਾ ਸੰਤੋਖ, ਇੰਨੀ ਚੜ੍ਹਦੀ ਕਲਾ ਤੇ ਸਹਿਜ ਆਪਣੇ ਜੀਵਨ ਦੇ ਵਿੱਚ ਪੈਦਾ ਕਰ ਸਕੀਏ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸਮੂਹ ਸੰਗਤਾਂ ਦਾ ਧੰਨਵਾਦ। ਅਗਲੇ ਸਮੇਂ ਵਾਸਤੇ ਸਤਿਕਾਰਯੋਗ ਭਾਈ ਜਸਵੰਤ ਸਿੰਘ ਜੀ ਜੋਸ਼ ਹੋਣਾ ਦਾ ਢਾਡੀ ਜਥਾ ਆਪ ਸੰਗਤਾਂ ਦੇ ਨਾਲ ਢਾਡੀ ਕਲਾ ਦੇ ਵਿੱਚ ਵਾਰਾਂ ਤੇ ਇਤਿਹਾਸ ਦੀ ਸਾਂਝ ਕਰੇਗਾ। ਅਦਬ ਸਤਿਕਾਰ ਸਹਿਤ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਗੁਰਫਤਿਹ ਪ੍ਰਵਾਨੋ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਉਂਕਿ ਸਮਾਂ ਗੁਰੂ ਦੇ ਚਰਨਾਂ 'ਚ ਬਹਿੰਦਾ, ਘਰ ਬਹਿ ਕੇ ਨਿਤਨੇਮ ਕਰਦਾ, ਉਹਦੇ ਚਰਨਾਂ ਉੱਤੇ ਦਾਸ ਨਿਮਸਕਾਰ ਕਰਦਾ। ਸਮਝੋ ਵੀ ਤੁਹਾਡਾ ਸਤਿਗੁਰੂ ਵੱਲ ਮੁੱਖ ਹੈ ਅਤੇ ਗੁਰੂ ਦਾ ਤੁਹਾਡੇ ਵੱਲ ਮੁੱਖ ਹੈ। ਸੋ ਅਸੀਂ ਇਤਿਹਾਸ ਆਰੰਭ ਕੀਤਾ ਹੋਇਆ ਕਸ਼ਮੀਰ ਫਤਿਹ ਕਰਨਾ ਮਹਾਰਾਜਾ ਰਣਜੀਤ ਸਿੰਘ ਨੇ, ਇੱਕ ਨਿਵੇਕਲੇ ਜੇ ਇਤਿਹਾਸ ਦੇ ਵਰਕੇ ਨੇ। ਕਿਉਂਕਿ ਸਾਡਾ ਵੀ ਸਮਾਂ ਥੋੜ੍ਹਾ ਰਹਿ ਗਿਆ ਜਾਣ ਦਾ, ਕਿਉਂਕਿ ਅਸੀਂ ਮੁੜ ਜਾਣਾ, ਇਸ ਕਰਕੇ ਮੈਂ ਚਾਹੁੰਦਾ ਵੀ ਜਿਹੜੇ ਇਤਿਹਾਸ ਦੇ ਵਰਕੇ ਖਾਸ ਖਾਸ ਨੇ, ਕਿਉਂਕਿ ਇਤਿਹਾਸ ਤਾਂ ਸਾਰਾ ਹੀ ਖਾਸ ਆ, ਇਹਨਾਂ ਨੂੰ ਮੈਂ ਖਾਸ ਤਾਂ ਕਹਿ ਰਿਹਾ ਵੀ ਜਿਹੜੀ ਤੁਹਾਡੀਆਂ ਕੰਨਾਂ ਤੋਂ ਅੱਖਾਂ ਤੋਂ ਓਹਲੇ ਆ, ਇਸ ਕਰਕੇ ਮੈਂ ਉਹਨੂੰ ਖਾਸ ਗਿਣਦਾ। ਬਾਕੀ ਜਿਹੜਾ ਸੁਣਿਆ ਹੁੰਦਾ ਇਤਿਹਾਸ, ਸਤਿਗੁਰ ਕਿਰਪਾ ਕਰੇ ਸਾਨੂੰ ਵੀ ਸੋਝੀ ਬਖਸ਼ੇ, ਤੁਹਾਨੂੰ ਵੀ ਬਖਸ਼ੇ। ਮਹਾਰਾਜਾ ਰਣਜੀਤ ਸਿੰਘ ਸਾਰੀਆਂ ਫੌਜਾਂ ਨੂੰ ਕਹਿ ਰਹੇ ਨੇ ਕਿ ਵਜ਼ੀਰਾਬਾਦ ਦੇ ਪੱਤਣ ਤੇ ਇਕੱਠੇ ਹੋ ਜਾਓ। ਬਹੁਤ ਜ਼ਿਆਦਾ ਫੌਜ ਇਕੱਠੀ ਹੋ ਗਈ। ਇਸ ਫੌਜ ਵਿੱਚ ਅਕਾਲੀ ਫੂਲਾ ਸਿੰਘ ਨਿਹੰਗ, ਇਹਨਾਂ ਦੀਆਂ ਜਿਹੜੀਆਂ ਫੌਜਾਂ ਹੁੰਦੀਆਂ ਸੀ ਉਹ ਤਨਖਾਹ ਨਹੀਂ ਸੀ ਲੈਂਦੀਆਂ, ਇਹ ਬਿਨਾਂ ਤਨਖਾਹ ਤੋਂ ਲੜਿਆ ਕਰਦੀਆਂ ਸੀ। ਤੇ ਜਦੋਂ ਕਿਤੇ ਜੰਗ ਫਤਿਹ ਹੋ ਜਾਣਾ ਫਿਰ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਕੋਲੋਂ ਕੜਾਹ ਪ੍ਰਸ਼ਾਦੀਆਂ ਦੇਗਾਂ ਵਾਸਤੇ ਪੈਸੇ ਲੈਂਦੇ ਸੀ। ਅੱਜ ਆਪਾਂ ਜੇ ਕੋਈ ਪ੍ਰਸ਼ਾਦ ਹੋਵੇ ਤਾਂ ਆਪਣੇ ਆਪਾਂ ਖਾਣ ਨੂੰ ਕਈ ਸਾਧਨ ਬੜੇ ਨੇ, ਬੜਾ ਕੁਛ ਖਾਣ ਨੂੰ ਹੈ, ਤੇ ਆਪਾਂ ਪਹਿਲਾਂ ਕਹਿ ਦੇਣੇ ਵੀ ਇੰਨਾ ਕੀ ਖਾਣਾ ਆ, ਆਪਾਂ ਕਹਿ ਦਿੰਦੇ ਸਵਾਇਆ ਰੱਖੀ। ਸਵਾਏ ਦਾ ਮਤਲਬ ਹੁੰਦਾ ਵੀ ਜਿੰਨਾ ਤੂੰ ਦੇ ਰਿਹਾ ਇਦੂ ਥੋੜਾ ਜਿਹਾ ਹੋਰ ਰੱਖ ਸਵਾ, ਤੇ ਕਹਿੰਦੇ ਹੱਥ ਆਪਾਂ ਉਂਗਲੀ ਇੰਨੀ ਕਰਦੇ ਹਾਂ ਵੀ ਸਵਾਇਆ। ਸਵਾਏ ਦਾ ਮਤਲਬ ਹੁੰਦਾ ਵੀ ਜਿੰਨਾ ਤੂੰ ਦੇ ਰਿਹਾ ਵੀ ਉਦੂ ਥੋੜਾ ਜਿਹਾ ਹੋਰ ਦੇ, ਇਹਨੂੰ ਸਵਾਇਆ ਕਹਿੰਦੇ ਆ। ਪਰ ਆਪਣੀ ਜਿਹੜੀ ਸੋਚਣੀ ਆਪਾਂ ਕਹਿੰਦੇ ਵੀ ਥੋੜਾ ਥੋੜੇ ਨੂੰ ਸਵਾਇਆ ਕਹਿੰਦੇ। ਸੋ ਮਹਾਰਾਜਾ ਰਣਜੀਤ ਸਿੰਘ ਕੋਲੋਂ ਪੈਸੇ ਲਿਆ ਕਰਦੇ ਤੇ ਉਹ ਗੱਫੇ ਵਰਤਾਏ ਜਾਂਦੇ ਸੀ ਕੜਾਹ ਪ੍ਰਸ਼ਾਦ ਦੇ। ਮਹਾਰਾਜਾ ਰਣਜੀਤ ਸਿੰਘ ਨੇ ਚਾਰ ਹਿੱਸਿਆਂ ਵਿੱਚ ਫੌਜ ਵੰਡ ਲਈ। ਇੱਕ ਹਿੱਸਾ ਉਹਨਾਂ ਨੇ ਆਪਣੇ ਕੋਲ ਰੱਖਿਆ ਵੀ ਜਦੋਂ ਕਿਤੇ ਲੋੜ ਪੈ ਜਾਏ ਤੇ ਉਹਨੂੰ ਮਦਦ ਪਹੁੰਚਾਈ ਜਾਵੇ। ਇੱਕ ਹਿੱਸਾ ਅਕਾਲੀ ਫੂਲਾ ਸਿੰਘ ਦੀ, ਉਹਦੀ ਆਪਣੀ ਸੀ ਫੌਜ। ਇੱਕ ਹਿੱਸਾ ਸ਼ਾਮ ਸਿੰਘ ਅਟਾਰੀ ਵਾਲੇ ਦੀ ਕਮਾਨ ਹੇਠਾਂ, ਇੱਕ ਹਿੱਸਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਪੁੱਤਰ ਖੜਕ ਸਿੰਘ ਦੇ ਹੱਥ ਰੱਖੀ, ਉਹਨੂੰ ਫੌਜ ਦਿੱਤੀ। ਇਹਦੇ ਨਾਲ ਦੀਵਾਨ ਚੰਦਵਾ, ਇਹਦਾ ਨਾਂ ਵੀ ਦੀਵਾਨ ਚੰਦਵਾ ਤੇ ਹੈਗਾ ਵੀ ਦੀਵਾਨ ਵਾ ਖੜਕ ਸਿੰਘ ਦਾ। ਮਹਾਰਾਜਾ ਰਣਜੀਤ ਸਿੰਘ ਦਾ ਦੀਵਾਨ ਕਿਰਪਾ ਰਾਮ ਆ, ਕਿਰਪਾ ਰਾਮ ਦੀਵਾਨ ਚੰਦ। ਔਰ ਧੰਨਾ ਸਿੰਘ ਮਲਵਈ ਇਹ ਫੌਜਾਂ ਵਿੱਚ ਇਹ ਵੀ ਫਿਰ ਰਿਹਾ। ਇੱਕ ਫੌਜ ਥੋੜ੍ਹੀ ਜਿਹਾ ਹਿੱਸਾ ਇਹਨੂੰ ਦਿੱਤਾ ਗਿਆ। ਮੈਂ ਥੋੜ੍ਹੀ ਜਿਹਾ ਤੁਹਾਡੀ ਜਾਣਕਾਰੀ ਵਿੱਚ ਦੇ ਦੇਵਾਂ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਬਹਿ ਜੇ ਤੁਸੀਂ ਸੁਣ ਚੁੱਕੇ ਹੋ, ਹੁਣ ਇਹਦਾ ਨਾਂ ਮੋਹਰੇ ਆ ਗਿਆ, ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ, ਦੁਬਾਰਾ ਦੁਹਰਾ ਦਿੰਦਾ। ਜਦੋਂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਮਾਛੀਵਾੜੇ ਵਿੱਚ ਹੀ ਹੋ ਕੇ ਹਜ਼ੂਰ ਸਾਬੋ ਕੀ ਤਲਵੰਡੀ ਗਏ, ਜਿਹਨੂੰ ਅੱਜ ਤੁਸੀਂ ਗੁਰਦੁਆਰਾ ਦਮਦਮਾ ਸਾਹਿਬ ਕਹਿੰਦੇ ਹੋ, ਸਾਬੋ ਕੀ ਤਲਵੰਡੀ ਪਿੰਡ ਦਾ ਨਾਂ ਵਾ, ਗੁਰਦੁਆਰਾ ਦਾ ਨਾਂ ਦਮਦਮਾ ਸਾਹਿਬ ਵਾ ਜਿੱਥੇ ਮਹਾਰਾਜ ਨੇ ਦਮ ਲਿਆ। ਅੱਜ ਤਖ਼ਤ ਵਾ ਪੰਜਵਾਂ, ਇਹ ਸ਼ਾਇਦ 1955 ਕਦੇ ਵਿੱਚ 52 ਜਾਂ 55 ਇੱਥੇ ਕਿਤੇ ਕਰੇ ਨੂੰ ਤਖ਼ਤ ਐਲਾਨੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਮਹਾਰਾਜ ਪੱਧਰੇ ਦੀਵਾਨ ਲਾ ਕੇ ਬੈਠੇ ਨੇ, ਇੱਕ ਚੌਧਰੀ ਦੱਲੋ ਸਿਰ ਤੇ ਮੜਾਸਾ ਮਾਰਿਆ ਹੋਇਆ ਔਰ ਘੇ ਦੀ ਚਾਟੀ ਸਿਰ ਤੇ ਰੱਖ ਕੇ ਨਾ, ਜਿਵੇਂ ਅੱਜ ਆਪਾਂ ਕਿਸੇ ਮਹਿਮਾਨ ਬਣ ਕੇ ਕਿਸੇ ਦੇ ਘਰ ਜਾਂਦੇ ਹਾਂ ਜਾਂ ਸਾਡੇ ਆਉਂਦਾ, ਅੱਜ ਆਪਾਂ ਫਲ ਫਰੂਟ ਜਾਂ ਮਠਿਆਈ ਦਾ ਡੱਬਾ ਲੈ ਕੇ ਜਾਂਦੇ, ਉਦੋਂ ਪੁਰਾਣੇ ਬਜ਼ੁਰਗ ਨਹੀਂ ਸੀ ਇਹ ਚੀਜ਼ਾਂ ਲਿਜਾਂਦੇ, ਉਹ ਜਾਂ ਘੇ ਲਿਜਾਂਦੇ ਸੀ ਜਾਂ ਸ਼ੱਕਰ ਜਾਂ ਗੁੜ।

ਇਹ ਚੀਜ਼ਾਂ ਨੂੰ ਬਹੁਤ ਮਿਹਣਾ ਰਖਾਉਂਦੇ ਸੀ, ਚੀਜ਼ਾਂ ਵਧੀਆ ਸੀ। ਇਹਨੇ ਸਿਰ ਉੱਤੇ ਘੇ ਦੀ ਚਾਟੀ ਚੱਕੀ ਹੋਈ ਤਾਂ ਮਹਾਰਾਜ ਕੋਲ ਦਮਦਮਾ ਸਾਹਿਬ ਆ ਪਹੁੰਚਿਆ ਸਾਬੋ ਕੀ ਤਲਵੰਡੀ ਪਿੰਡ 'ਚ। ਬੇਅੰਤ ਸੰਗਤਾਂ ਜਿਵੇਂ ਤੁਸੀਂ ਬੈਠੇ ਹਾਂ, ਇੱਦਾਂ ਬੇਅੰਤ ਸੰਗਤਾਂ ਬੈਠੀਆਂ। ਇਹਨੇ ਮਹਾਰਾਜ ਨੂੰ ਥੋੜ੍ਹੀ ਜਿਹੀ ਮਾਇਆ ਰੱਖ ਕੇ ਤਾਂ ਮੱਥਾ ਟੇਕਤਾ, ਇੰਨਾ ਕੁ ਘੇ ਕੱਢਿਆ, ਕੱਢ ਕੇ ਤਾਂ ਮਹਾਰਾਜ ਦੀਆਂ ਪੈਰਾਂ ਦੀਆਂ ਤਲੀਆਂ ਨੂੰ ਝੱਸਣ ਲੱਗ ਪਿਆ। ਮਹਾਰਾਜ ਕਹਿਣ ਲੱਗੇ, ਕਹਿੰਦੇ ਗੁਰਮੁਖਾ ਕੀ ਨਾਂ ਆ ਤੇਰਾ? ਕਹਿੰਦਾ ਜੀ ਮੇਰਾ ਨਾਂ ਹੈ ਦੱਲੋ ਤੇ ਸਾਦਰੇ ਮੈਨੂੰ ਦੱਲ ਵਾ। ਸੋਢੀ ਸੁਲਤਾਨ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਤੇਰਾ ਪਿੰਡ ਕਿਹੜਾ? ਇਹ ਬੜੇ ਧੀਮੀ ਜੀ ਸੁਰਬ ਚ ਕਹਿਣ ਲੱਗਾ, ਕਹਿੰਦਾ ਮਹਾਰਾਜ ਮੇਰਾ ਪਿੰਡ ਬਠਿੰਡੇ ਦੇ ਲਾਗੇ ਹੀ ਆ। ਮਹਾਰਾਜ ਕਹਿਣ ਲੱਗੇ ਫੇਰ ਵੀ ਤੂੰ ਦੱਸ ਤਾਂ ਸਹੀ ਤੇਰਾ ਪਿੰਡ ਕਿਹੜਾ? ਕਹਿੰਦਾ ਮਹਾਰਾਜ ਮੇਰੇ ਪਿੰਡ ਦਾ ਨਾਂ ਅਵੱਲਾ ਜਿਹਾ ਹੀ ਆ, ਇਹਦੀ ਮਾਨ ਗੋਤ ਵਾ ਮਾਨ। ਮਹਾਰਾਜ ਕਹਿਣ ਲੱਗੇ ਫੇਰ ਵੀ ਤੂੰ ਦੱਸੂਗਾ ਹੀ ਤੇਰਾ ਪਿੰਡ ਕਿਹੜਾ? ਕਹਿੰਦਾ ਜੀ ਮੇਰੇ ਪਿੰਡ ਦਾ ਨਵਾਂ ਘੁੱਦਾ। ਮਹਾਰਾਜ ਹੱਸ ਪਏ। ਸੋਢੀ ਸੁਲਤਾਨ ਮਹਾਰਾਜ ਕਹਿਣ ਲੱਗੇ ਹੁਣ ਤੂੰ ਦੱਸ ਤੇਰੇ ਮਨ ਦੀ ਭਾਵਨਾ ਕੀ ਹੈ? ਇਹ ਕਹਿੰਦਾ ਮਹਾਰਾਜ ਮੇਰੇ ਮਨ ਦੀ ਭਾਵਨਾ ਕੋਈ ਨਹੀਂ, ਮੇਰੇ ਮਨ 'ਚ ਸੀ ਵੀ ਜਿਹੜੇ ਗੁਰੂ ਨੇ ਆਨੰਦਪੁਰ ਵਿੱਚ ਇੰਨੀ ਨਹੀਂ ਮੰਨੀ, ਸਰਸਾ ਦੀ ਝਾਪਟ, ਚਮਕੌਰ ਦਾ ਯੁੱਧ ਔਰ ਇੰਨਾ ਜੰਗ ਲੜ ਕੇ ਵੀ ਮਹਾਰਾਜ ਚੜ੍ਹਦੀ ਕਲਾ ਵਿੱਚ ਆ ਤੇ ਮੈਂ ਕਹਿੰਦਾ ਤੁਹਾਡੇ ਦਰਸ਼ਨ ਕਰਨ ਆਇਆ। ਸੋਢੀ ਸੁਲਤਾਨ ਕਹਿਣ ਲੱਗੇ, ਕਹਿੰਦੇ ਬਹੁਤ ਵਧੀਆ, ਸ਼ਾਬਾਸ਼ ਤੇਰੇ। ਮਹਾਰਾਜ ਕਹਿਣ ਲੱਗੇ, ਕਹਿੰਦੇ ਤੇਰੇ ਬਾਪ ਦਾ ਕੀ ਨਾਂ ਆ? ਕਹਿੰਦਾ ਜੀ ਮੇਰੇ ਬਾਪ ਦਾ ਨਾਂ ਆ ਚੌਧਰੀ ਜੱਕੋ। ਕਹਿੰਦਾ ਜੀ ਉਹ ਬਾਹੀਆਂ ਪਿੰਡਾਂ ਦਾ ਚੌਧਰੀ ਹੈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਦੇ ਚਿਹਰੇ ਵੱਲ ਵੇਖਿਆ ਤੇ ਸਿੰਘਾਂ ਨੂੰ ਕਹਿਣ ਲੱਗੇ, ਕਹਿੰਦੇ ਸਾਡੀ ਛੋਟੀ ਦਸਤਾਰ ਲਿਆਵੋ। ਛੋਟੀ ਦਸਤਾਰ ਲਿਆਂਦੀ ਤੇ ਇਹਦੇ ਸਿਰ ਤੇ ਮਹਾਰਾਜ ਨੇ ਹੱਥੀ ਬੰਨੀ। ਕਹਿੰਦੇ ਅੱਗੇ ਤਾਂ ਤੂੰ ਸੀ, ਤੇਰਾ ਨਾਂ ਰੱਖਿਆ ਸੀ ਘਰਦਿਆਂ ਨੇ ਦਲ, ਅਸੀਂ ਉਹਦੇ ਮਗਰ ਪਾਤੀ ਪੱਤ, ਤੇਰਾ ਅੱਜ ਤੋਂ ਨਾਂ ਹੋ ਗਿਆ ਦਲ ਪੱਤ। ਬੜਾ ਖੁਸ਼ ਹੋਇਆ, ਘਰ ਨੂੰ ਚਲਾ ਗਿਆ। ਜਦ ਘਰ ਨੂੰ ਗਿਆ ਨਾ ਪਿੰਡ ਆਪਣੇ, ਤੇ ਪਿੰਡ ਗੁਆਂਢ ਕਿਤੇ ਖੁਸ਼ੀ ਦਾ ਸਮਾਗਮ ਸੀ ਤਾਂ ਉੱਥੇ ਭਾਂਡੋ ਆਇਓ ਸੀ, ਉਹ ਜਿਹੜੇ ਪਟਾਕੀਆਂ ਮਾਰਦੇ ਹੁੰਦੇ ਆ, ਇਹ ਹੱਸੇ ਉਹਨਾਂ ਵੱਲ ਵੇਖ ਕੇ। ਹੋਰ ਬੇਅੰਤ ਸੰਗਤਾਂ ਹੱਸਦੀਆਂ। ਇਹਦੇ ਘਰ ਵਾਲੀ ਧਰਮ ਪਤਨੀ ਕਹਿਣ ਲੱਗੀ ਕੁਛ ਦੇ ਦੇ ਇਹਨਾਂ ਨੂੰ। ਉਹ ਭੰਡ ਵੀ ਕਹਿੰਦੇ ਆ ਵੀ ਸਰਦਾਰਾ ਕੁਛ ਦੇ ਸਾਨੂੰ, ਤੇ ਇਹਦੀ ਸਿੰਘਣੀ ਘਰ ਵਾਲੀ ਵੀ ਕਹਿੰਦੀ ਵੀ ਦੇ ਦੇ। ਕਹਿੰਦਾ ਹਾਖੀ ਸੱਜ ਹੱਥ ਮਾਰਿਆ, ਕਹਿੰਦਾ ਜਿਹੜੀ ਮਾਇਆ ਮੇਰੇ ਕੋਲ ਸੀਗੀ ਉਹ ਮੈਂ ਆਨੰਦਪੁਰ ਦੇ ਵਾਸੀ ਨੂੰ ਨਮਸਕਾਰ ਕਰ ਦਿੱਤੀ, ਮੱਥਾ ਟੇਕ ਦਿੱਤਾ, ਹੁਣ ਮੇਰੇ ਕੋਲ ਕੁਝ ਨਹੀਂ। ਉਹ ਕਹਿੰਦੀ ਆ ਜਿਹੜੀ ਪੱਗ ਲੈ ਕੇ ਆਇਆ ਇਹ ਦੇ ਦੇ। ਉਹ ਮਾੜੀ ਕਿਸਮਤ, ਇਹਨੇ ਉਹ ਪੱਗ ਦੇ ਦਿੱਤੀ। ਦਸਵੇਂ ਪਾਤਸ਼ਾਹ ਨੂੰ ਫਿਰ ਦੂਜੇ ਦਿਨ ਮਿਲਣ ਗਿਆ ਤੇ ਘਰ ਜਾ ਕੇ ਜਿਹੜੇ ਗੱਲ ਕੀਤੀ ਨਾ ਇਹਨੇ, ਜਦ ਭੰਡ ਭੁੰਡ ਸਾਰੇ ਚਲੇ ਗਏ, ਕਹਿੰਦਾ ਮੈਂ ਜਦ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਗਿਆ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਤੇਰਾ ਪਿੰਡ ਕਿਹੜਾ, ਤੇਰਾ ਨਾਂ ਕੀ ਏ? ਮੈਂ ਕਿਹਾ ਮੇਰਾ ਨਾਂ ਅੱਜ ਦਲ। ਕਹਿੰਦੇ ਪਿੱਛੇ ਪਾਤੀ ਪੱਤ, ਕਹਿੰਦੇ ਉਹਨੇ ਮੇਰਾ ਨਾਂ ਬਦਲ ਦਿੱਤਾ। ਇਹਦੇ ਘਰ ਵਾਲੀ ਕਹਿੰਦੀ ਜਦੋਂ ਕੱਲ੍ਹ ਨੂੰ ਜਾਊਂਗਾ ਨਾ ਪੁੱਛ ਕੇ ਇਹਦਾ ਮਤਲਬ ਕੀ ਏ। ਜਦ ਇਹ ਦੂਸਰੇ ਦਿਨ ਗਿਆ ਨਾ,
ਇਹਨੇ ਮਹਾਰਾਜ ਨੂੰ ਨਮਸਕਾਰ ਕੀਤੀ ਨੰਗਾ ਸਿਰ। ਮਹਾਰਾਜ ਕਹਿਣ ਲੱਗੇ, ਕਹਿੰਦੇ ਚੌਧਰੀ ਤੈਨੂੰ ਅਸੀਂ ਕੱਲ ਪੱਗ ਦਿੱਤੀ ਸੀ। ਕਹਿੰਦਾ ਮਹਾਰਾਜ ਮੇਰੇ ਗੁਆਂਢ ਭਾਂਡੋ ਆਇਓ ਸੀ, ਉਹ ਹਸਾਸੀਆਂ ਦੀਆਂ ਗੱਲਾਂ ਕਰਦੇ ਸੀ, ਉਹ ਮੈਨੂੰ ਬਾਰ ਬਾਰ ਕਹਿੰਦੇ ਕੁਝ ਦੇ ਦੇ, ਪੈਸਾ ਮੇਰੇ ਕੋਲ ਹੈ ਨਾ ਸੀ, ਤੇ ਮੇਰੀ ਘਰ ਵਾਲੀ ਕਹਿਣ ਲੱਗੀ ਆ ਪੱਗ ਦੇ ਦੇ। ਕਹਿੰਦਾ ਜੀ ਮੈਂ ਉਹ ਪੱਗ ਦੇ ਦਿੱਤੀ। ਤੇ ਨਾਲੇ ਕਹਿੰਦਾ ਮਹਾਰਾਜ ਮੇਰੇ ਧਰਮ ਪਤਨੀ ਪੁੱਛਦੀ ਸੀ ਵੀ ਇਹਦਾ ਨਾਂ ਮਤਲਬ ਕੀ ਹੈ, ਮੇਰੇ ਨਾਂ ਦਾ, ਮੇਰਾ ਨਾਂ ਮੇਰੇ ਬਾਪ ਨੇ ਚੌਧਰੀ ਜੱਕੋ ਨੇ ਦਲ ਰੱਖਿਆ, ਤੁਸੀਂ ਮਗਰ ਪੱਤ ਪਾਤੀ, ਇਹਦਾ ਅਰਥ ਮਤਲਬ ਕੀ ਹੈ। ਦਸਵੇਂ ਪਾਤਸ਼ਾਹ ਕਹਿਣ ਲੱਗੇ ਤੇਰੇ ਅਸੀਂ ਨਾਂ ਦੇ ਪਿੱਛੇ ਪੱਤ ਪਾਈ ਸੀ ਕਿ ਸਮਾਂ ਆਵੇਗਾ ਤੂੰ ਦਲਾਂ ਦਾ ਪਤੀ ਬਣੇਗਾ, ਭਾਵ ਕਿ ਫੌਜਾਂ ਦਾ ਮਾਲਕ, ਤੈਨੂੰ ਅਸੀਂ ਚੌਧਰ ਦਿੱਤੀ ਸੀ, ਪਰ ਕਹਿੰਦੇ ਹੁਣ ਨੀ ਤੂੰ ਬਣਨਾ, ਤੂੰ ਆਗਿਆ ਨੀ ਮੰਨੀ, ਤੂੰ ਪੱਗ ਚੱਕ ਕੇ ਉਹਨਾਂ ਮਰਾਸੀਆਂ ਨੂੰ ਦੇ ਦਿੱਤੀ ਭੰਡਾ ਨੂੰ, ਇਸ ਕਰਕੇ ਤੂੰ ਚੌਧਰ ਗਵਾ ਲਈ। ਇਹ ਮੁੜ ਗਿਆ ਘਰ ਨੂੰ, ਇਹਦੀ ਧਰਮ ਪਤਨੀ ਨੂੰ ਜਾ ਕੇ ਇਹਨੇ ਦੱਸਿਆ, ਕਹਿੰਦਾ ਮੈਨੂੰ ਤਾਂ ਦਲਾਂ ਦਾ ਪਤੀ ਬਣਾਇਆ ਸੀ, ਤੇਰੇ ਕਹਿਣ ਤੇ ਮੈਂ ਪੱਗ ਭੰਡਾ ਨੂੰ ਦੇ ਦਿੱਤੀ। ਇਹਦੇ ਧਰਮ ਪਤਨੀ ਕਹਿਣ ਲੱਗੀ ਜਦੋਂ ਹੁਣ ਤੂੰ ਕੱਲ ਨੂੰ ਜਾਊਂਗਾ ਤਾਂ ਪੁੱਛ ਕੇ ਵੀ ਹੁਣ ਮੇਰੇ ਪਰਿਵਾਰ ਚ ਕੌਣ ਬਣੂ। ਜਦ ਇਹ ਗਿਆ ਇਹਨੇ ਨਮਸਕਾਰ ਕੀਤੀ, ਇਹ ਕਹਿੰਦਾ ਮਹਾਰਾਜ ਹੁਣ ਕੌਣ ਬਣੂਗਾ। ਮਹਾਰਾਜ ਕਹਿੰਦੇ ਹੁਣ ਤੂੰ ਨੀ ਬਣਨਾ, ਤੇਰੇ ਪਿੰਡ ਹੁਣ ਤੂੰ ਪਿੰਡੋਂ ਚੌੜ ਹੋ ਜਾਣਾ, ਉੱਜੜ ਜਾਣਾ ਪਿੰਡੋਂ। ਇਹਦਾ ਪੁੱਤ ਹੋਇਆ ਚੌਧਰੀ ਦੱਲੋ ਦਾ, ਚੌਧਰੀ ਮੱਲੋ, ਮੱਲੋ ਦਾ ਪੁੱਤ ਹੋਇਆ ਨਿਹਾਲ ਸਿੰਘ, ਨਿਹਾਲ ਸਿੰਘ ਦਾ ਪੁੱਤਰ ਹੋਇਆ ਧੰਨਾ ਸਿੰਘ, ਆ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦਾ ਕਮਾਂਡਰ, ਜਿਹੜਾ ਕਸ਼ਮੀਰ ਚ ਚੜ੍ਹਾਈ ਕਰਨ ਨੂੰ ਬਰਾਬਰ ਖੜਾ। ਸਾਰੀ ਜ਼ਿੰਦਗੀ ਸਾਰੀ ਉਮਰ ਮੱਝ ਚ ਰਹਿੰਦਾ ਰਿਹਾ, ਆਪਣੇ ਨਾਂ ਦੇ ਮਗਰ ਧੰਨਾ ਸਿੰਘ ਮਲਵਈ ਲਿਖਾਉਂਦਾ ਰਿਹਾ ਵੀ ਮੈਂ ਮਾਲਵੇ ਦਾ ਆ, ਵੀ ਮੇਰੇ ਪਿੰਡ ਦੇ ਇਲਾਕੇ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਸੀ। ਇਸ ਕੁੱਦੇ ਦੇ ਨਾਲੇ ਪਿੰਡ ਮੌੜ ਪੈਂਦਾ, ਇੱਕ ਮੌੜ ਪਿੰਡ ਬਰਨਾਲੇ ਲਾਗੇ ਵੀ ਪੈਂਦਾ ਆ ਜ਼ਿਲ੍ਹੇ ਚ, ਇੱਕ ਹਰਿਆਣੇ ਚ ਪੈਂਦਾ, ਇੱਕ ਮੱਝ ਚ ਪੈਂਦਾ। ਆ ਜਿਹੜੇ ਮੈਂ ਗੱਲ ਕਰਦਾ ਸੀ ਇਹ ਬਠਿੰਡੇ ਏਰੀਏ ਚ ਪੈਂਦਾ, ਚਾਰ ਹਿੱਸਿਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫੌਜਾਂ ਵੰਡ ਦਿੱਤੀਆਂ। ਅਕਾਲੀ ਫੂਲਾ ਸਿੰਘ ਨੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ, ਦਸਵੇਂ ਪਾਤਸ਼ਾਹ ਮੈਨੂੰ ਬਲ ਬਖਸ਼, ਅਸੀਂ ਕਸ਼ਮੀਰ ਫਤਿਹ ਕਰ ਲਈਏ, ਛੱਡੇ ਸਤਿ ਸ੍ਰੀ ਅਕਾਲ ਦੇ ਜਕਾਰੇ ਮਾਰ ਕੇ ਧੌਂਸਿਆਂ ਦੇ ਚੋਟਾਂ, ਇੱਕ 40,000 ਫੌਜ ਚੌ ਹਿੱਸਿਆਂ ਵਿੱਚ ਕਸ਼ਮੀਰ ਵੱਲ ਨੂੰ ਇਉਂ ਰਵਾਨਾ ਹੋ ਤੁਰੀ।

ਲੈ ਕੇ ਆ ਗਿਆ ਛੱਡ ਕੇ ਜਕਾਰੇ ਕਰਕੇ ਅਰਦਾਸ ਧੌਂਸਿਆਂ ਤੇ ਚੋਟਾਂ ਮਾਰ ਕੇ ਦਸਮ ਪਾਤਸ਼ਾਹ ਮਾਰ ਨੂੰ ਯਾਦ ਕਰਕੇ ਇਹਨਾਂ ਨੇ ਕੂਚ ਨਗਾਰਾ ਖੜਕਾ ਕੇ ਤਾਂ ਮਾਰੋ ਮਾਰ ਕਰਦੇ ਨੇ ਜਾ ਕੇ ਰਿਓੜੀ ਨੂੰ ਘੇਰਾ ਪਾ ਲਿਆ। ਇੱਥੇ ਇੱਕ ਬਹੁਤ ਵੱਡਾ ਕਿਲਾ ਆ, ਇਸ ਕਿਲੇ ਦਾ ਮਾਲਕ ਸੀ ਰਹੀਮ ਉੱਲਾ ਖਾਂ। 1814 ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਸੇ ਖੜਕ ਸਿੰਘ ਦੀ ਕਮਾਨ ਹੇਠਾਂ ਫੌਜ ਭੇਜੀ ਸੀ 20,000 ਕਸ਼ਮੀਰ ਫਤਿਹ ਕਰਨ ਨੂੰ ਜਦੋਂ ਹਾਰ ਗਏ ਸੀ ਸਿੰਘ, ਉਦੋਂ ਇਸ ਰਹੀਮ ਉੱਲਾ ਖਾਂ ਨੇ ਗਦਾਰੀ ਕੀਤੀ ਸੀ। ਇਸ ਰੰਜਿਸ਼ ਵਿੱਚ ਆ ਕੇ ਸ਼ਹਿਜ਼ਾਦਾ ਖੜਕ ਸਿੰਘ ਤੇ ਦੀਵਾਨ ਚੰਦ ਨੇ ਆਪਣੀਆਂ ਫੌਜਾਂ ਨੂੰ ਨਾਲ ਲੈ ਕੇ ਰਜੌੜੀ ਨੂੰ ਕਿਲੇ ਨੂੰ ਘੇਰਾ ਪਾ ਲਿਆ। ਇਹਨੂੰ ਪਤਾ ਲੱਗ ਗਿਆ ਰਹੀਮ ਉੱਲਾ ਖਾਂ ਨੂੰ, ਇਹ ਕੋਈ ਪੱਜ ਬਹਾਨਾ ਪਾ ਕੇ ਆਪ ਤਾਂ ਨਿਕਲ ਗਿਆ, ਆਪ ਨਿਕਲ ਗਿਆ। ਇਹ ਆਪਣੇ ਭਰਾ ਅੱਗੜ ਖਾਂ ਨੂੰ ਜ਼ਿੰਮੇਵਾਰੀ ਦੇ ਗਈ ਵੀ ਤੂੰ ਕਿਲੇ ਦੀ ਰਾਖੀ ਕਰ, ਤੈਨੂੰ ਦੇ ਤਾ ਕਿਲਾ। ਉਹਨੂੰ ਪਤਾ ਸੀ ਰਹੀਮ ਉੱਲਾ ਖਾਂ ਨੂੰ ਇੰਨੀ ਜਿਹੜੀ ਫੌਜ ਲੈ ਕੇ ਮਹਾਰਾਜਾ ਰਣਜੀਤ ਸਿੰਘ ਚੜਿਆ ਨਾ, ਕਿਸੇ ਵੀ ਕੀਮਤ ਤੇ ਉਹਨੇ ਹੁਣ ਕਸ਼ਮੀਰ ਫਤਿਹ ਕੀਤੇ ਤੋਂ ਬਗੈਰ ਨਹੀਂ ਰਹਿਣਾ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਇਹੀ ਸੀ ਵੀ ਅੱਜ ਤੱਕ ਜੰਗ ਕੋਈ ਹਾਰਿਆ ਕੋਈ ਨਹੀਂ, ਆਹ ਜਿਹੜਾ ਧੱਬਾ ਲੱਗਾ ਨਾ ਕਲੰਕ ਲੱਗਾ ਹਾਰਨ ਦਾ, ਇਹ ਧੂਣਾ ਆ। ਕਸ਼ਮੀਰ ਫਤਿਹ ਕਰਨੀ, ਫਤਿਹ ਕਰਕੇ ਬਮਾ ਉਹਨਾਂ ਨੂੰ ਦੁਬਾਰਾ ਦੇ ਦੇਗੀ, ਇੱਕ ਵਾਰ ਸਿੱਖ ਰਾਜ ਦੇ ਵਿੱਚ ਮਿਲਾਉਣਾ ਕਸ਼ਮੀਰ ਨੂੰ। ਇਹ ਮਸਲਾ ਕਸ਼ਮੀਰ ਦਾ ਅੱਜ ਤੱਕ ਖੜਾ ਆ, ਹੱਲ ਨਹੀਂ ਹੋਇਆ। ਇਸੇ ਕਸ਼ਮੀਰ ਦੀ ਖਾਤਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹਾਦਤ ਦਿੱਤੀ, ਸ਼ੇਰ ਅਫਗਾਨ ਖਾਂ ਇੱਥੇ ਜੰਜੂ ਲਾਉਂਦਾ ਸੀ, ਮਾਰ ਮੁਕਾਉਂਦਾ ਸੀ, ਮੰਦਰ ਢਾਉਂਦਾ ਸੀ, ਸਰਕਾਰੀ ਨੌਕਰੀਆਂ ਤੋਂ ਲਾਹਤਾ ਸੀ, ਬੱਚਾ ਸਕੂਲੇ ਪੜ੍ਹਨ ਨਹੀਂ ਸੀ ਜਾਂਦਾ, ਸਰਕਾਰੀ ਨੌਕਰਾਂ ਤੋਂ ਬੰਦ ਕਰ ਦਿੱਤਾ ਵੀ ਨੌਕਰੀਆਂ ਨਹੀਂ ਦੇਣੀਆਂ ਹਿੰਦੂਆਂ ਨੂੰ, ਸ਼ੇਰ ਅਫਗਾਨ ਖਾਂ ਨੇ ਹੁਕਮ ਕੀਤਾ ਸੀ ਔਰੰਗਜ਼ੇਬ ਦੇ ਹੁਕਮ ਨਾਲ। ਹੁਣ ਜਦੋਂ ਇਹਨਾਂ ਨੇ ਆ ਕੇ ਰਜੌੜੀ ਨੂੰ ਘੇੜਾ ਪਾ ਲਿਆ ਨਾ, ਹੁਣ ਅੱਗੜ ਖਾਂ ਕੀ ਕਰਦਾ, ਉਹਨੇ ਮੂੰਹ ਚ ਘਾ ਲੈ ਕੇ ਨਾ ਥੋੜ੍ਹ ਜਿਹਾ ਨਜ਼ਰਾਨਾ ਲੈ ਕੇ ਉਹਨੇ ਈਨ ਮੰਗ ਲਈ ਸ਼ਹਿਜ਼ਾਦਾ ਖੜਕ ਸਿੰਘ ਦੀ, ਔਰ ਥੋੜ੍ਹ ਜਿਹਾ ਨਜ਼ਰਾਨਾ ਤਾਰ ਦਿੱਤਾ, ਈਨ ਮੰਗ ਲਈ, ਔਰ ਸਿੱਖ ਰਾਜ ਦਾ ਅਧੀਨਗੀ ਉਹਨੇ ਪ੍ਰਵਾਨ ਕਰ ਦਈ। ਉਹ ਕਹਿੰਦੇ ਠੀਕ ਵਾ, ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਖੜਕ ਸਿੰਘ ਨੇ ਇਹਨੂੰ ਮਾਫ਼ ਕਰ ਦਿੱਤਾ। ਉਹ ਕਹਿੰਦੇ ਮਾਫ਼ ਤੈਨੂੰ ਅਸੀਂ ਕਰ ਦਿੱਤਾ, ਪਰ ਮੋਹਰ ਤੈਨੂੰ ਮਹਾਰਾਜਾ ਰਣਜੀਤ ਸਿੰਘ ਕੋਲ ਲਵਾਉਣੀ ਪੈਣੀ ਆ। ਉਹ ਅੱਗੜ ਖਾਂ ਕਹਿਣ ਲੱਗਾ ਮੈਨੂੰ ਉਹ ਕਿੱਥੇ ਮਿਲੂ ਪੰਜਾਬ ਸਰਕਾਰ ਮਹਾਰਾਜਾ ਰਣਜੀਤ ਸਿੰਘ? ਕਹਿੰਦੇ ਭਿੰਬਰ ਚ, ਇੱਕ ਕਸ਼ਮੀਰ ਚ ਇੱਕ ਕਸਬਾ ਆ ਉਹਨੂੰ ਭਿੰਬਰ ਕਹਿੰਦੇ ਆ, ਉਹ ਤੈਨੂੰ ਭਿੰਬਰ ਵਿੱਚ ਮਿਲੂਗਾ। ਕਿਉਂ? ਭਿੰਬਰ ਦਾ ਰਾਜਾ ਜ਼ਬਰਦਸਤ ਖਾਂ ਉਹ ਮੋਹਰੇ ਨਾਕਾ ਲਾ ਕੇ ਖੜਾ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫੌਜਾਂ ਦੇ ਨਾਲ ਉਹਦੇ ਕਿਲੇ ਨੂੰ ਘੇਰਾ ਪਾ ਲਿਆ ਵੀ ਚੱਲ ਕਿੱਥੇ ਨੂੰ ਚੱਲਣਾ। ਉਹ ਕਹਿੰਦਾ ਮੈਂ ਤੈਨੂੰ ਕਸ਼ਮੀਰ ਨਹੀਂ ਜਾਣ ਦੇਣਾ, ਉਹਨੇ ਦੂਜੇ ਪਾਸੇ ਦੀ ਘੁੰਮ ਕੇ, ਕਿਉਂਕਿ ਹੁਣ ਆਹ ਜਿਹੜਾ ਅੱਗੜ ਖਾਂ ਆ ਇਹਨੂੰ ਇੱਕ ਸ਼ਰਤ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਸਾਹਮਣੇ ਪੇਸ਼ ਕੀਤਾ। ਮਹਾਰਾਜਾ ਰਣਜੀਤ ਸਿੰਘ ਇੰਨਾ ਖੁਸ਼ ਹੋਇਆ ਆਪਣੀ ਫਰਾਕ ਦਿਲੀ ਖੁਸ਼ ਦਿਲੀ ਕਰਕੇ, ਇੱਕ ਹਾਥੀ ਇੱਕ ਘੋੜਾ ਔਰ 500 ਮੋਹਰ ਇਹਨੂੰ ਇਨਾਮ ਦੀ ਦਿੱਤੀ, ਨਾਲ ਇਹਦੇ ਨਾਲ ਇਹ ਸ਼ਰਤ ਰੱਖੀ ਤੂੰ ਸਾਡੀ ਮਦਦ ਕਰ, ਅਸੀਂ ਇਸ ਇਲਾਕੇ ਦੇ ਬਹੁਤੇ ਵਾਕਬ ਨਹੀਂ, ਸਾਨੂੰ ਤੂੰ ਰਸਤਾ ਦੱਸਣਾ, ਇਹ ਹੁਣ ਇਸ ਇਲਾਕੇ ਦੇ ਭੇਤੀ ਆ। ਦੋ ਅੱਗੇ ਆ, ਇੱਕ ਦੀਵਾਨ ਜਵਾਹਰ ਖਾਂ ਦਾ ਉਹ ਹਿੰਦੂ,
ਉਹ ਵੀ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਗੀ ਪ੍ਰਵਾਨ ਕਰ ਗਿਆ, ਕਹਿੰਦਾ ਵੀ ਇਹ ਕਸ਼ਮੀਰ ਆਜ਼ਾਦ ਹੋਵੇ। ਇੱਕ ਸੁਲਤਾਨ ਖਾਂ ਇਸੇ ਇਲਾਕੇ ਦਾ, ਇਹ ਦੋ ਤੇ ਤੀਜਾ ਹੁਣ ਆਹ ਰਲ ਗਏ। ਖੁੱਲ ਦਿੱਲੀ ਕਰਕੇ ਮਹਾਰਾਜਾ ਰਣਜੀਤ ਸਿੰਘ ਉਹ ਕਹਿੰਦੇ ਭਾਈ ਘੇਰਾਬੰਦੀ ਤਾਂ ਹਟਾਵਾਂਗੇ ਤੇਰੇ ਕਿਲੇ ਤੋਂ ਰਜੌੜੀ ਤੋਂ, ਪਹਿਲਾਂ ਜਾ ਕੇ ਭਿੰਬਰ ਵਿੱਚ ਮਹਾਰਾਜਾ ਰਣਜੀਤ ਸਿੰਘ ਕੋਲੋਂ ਮਾਫ਼ੀ ਮੰਗ, ਜੋ ਉਹਦੇ ਕੋਲ ਲਿਖਤੀ ਰੂਪ ਸ਼ਾਹੀ ਮੋਹਰ ਉੱਤੇ ਲਾ ਕੇ ਇੱਕ ਐਦਨਾਮਾ ਲਿਖਿਆ ਗਿਆ ਜਿਹਨੂੰ ਆਪਾਂ ਪ੍ਰਨੋਟ ਕਹਿੰਦੇ ਹਾਂ, ਉਹ ਐਦਨਾਮਾ ਲਿਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦੀਵਾਨ ਕਿਰਪਾ ਰਾਮ ਨੂੰ ਕਹਿ ਦਿੱਤੇ ਮੋਹਰ ਲਾ ਦਿਓ। ਉਹਨੇ ਮੋਹਰ ਲਾ ਕੇ ਦਸਖਤ ਕਰ ਦਿੱਤੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਟੁੱਟੇ ਫੁੱਟ ਕੇ ਦਸਖਤੇ ਕਰਨੇ ਜਾਣਦਾ ਸੀ, ਹੋਰ ਬਹੁਤਾ ਨਹੀਂ ਸੀ ਪੜ੍ਹਨਾ ਜਾਣਦਾ, ਪਰ 72 ਬੰਦੇ ਜਿਹੜੇ ਗੈਰ ਸੀ, ਕੋਈ ਫਿਲਪੀਨ ਦਾ, ਇਟਲੀ ਦਾ, ਲੰਡਨ ਦਾ, ਫਰਾਂਸ ਦਾ, ਇਹ 72 ਬੰਦੇ ਮਹਾਰਾਜਾ ਰਣਜੀਤ ਸਿੰਘ ਕੋਲ ਨੌਕਰੀ ਕਰਦੇ ਸੀ। 72 ਬੰਦੇ। ਇੱਕ ਮੈਂ ਹੋਰ ਤੁਹਾਡੀ ਜਾਣਕਾਰੀ ਵਿੱਚ ਦੇ ਦਿਆਂ, ਬਜ਼ੁਰਗਾਂ ਨੇ ਪੁਰਾਣੀਆਂ ਕਿਤੇ ਕਿਤੇ ਯੂਟਿਊਬ 'ਤੇ ਕੱਢ ਕੇ ਵੇਖਿਓ, ਇੱਕ ਬੰਬੇ ਵਾਲਿਆਂ ਨੇ ਫਿਲਮ ਬਣਾਈ ਸੀ, ਉਸ ਫਿਲਮ ਦਾ ਨਾਂ ਸੀ ਮੁਗਲੇ ਆਜ਼ਮ। ਉਹ ਸਾਰੀ ਫਿਲਮ ਅਕਬਰ ਅਤੇ ਸਲੀਮ ਉੱਤੇ ਆ, ਉਹ ਫਿਲਮ ਸਾਰੀ ਜਿਹੜੀ ਅਨਾਰਕਲੀ ਦੇ ਦੁਆਲੇ ਘੁੰਮਦੀ ਆ। ਅਨਾਰਕਲੀ ਇੱਦਾਂ ਦਾ ਸਮਾਂ ਆਇਆ ਜਿਹਨੂੰ ਜਹਾਂਗੀਰ ਨੇ, ਜਦੋਂ ਦੇਖਿਆ ਨਾ ਵੀ ਜਹਾਂਗੀਰ ਇਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ, ਤਾਂ ਅਕਬਰ ਨੇ ਜਿਵੇਂ ਕੰਧ ਵਿੱਚ ਚਣਾਤੀ ਸੀ, ਕੰਧ ਚਣਾਤੀ ਸੀ। ਜਦੋਂ ਵੀ ਅਕਬਰ ਮਰ ਗਿਆ ਫਿਰ ਜਹਾਂਗੀਰ ਬਾਦਸ਼ਾਹ ਬਣਿਆ। ਉਹਨੇ ਉਹਦੀ ਯਾਦ ਵਿੱਚ ਇੱਕ ਬਾਗ ਲਵਾਇਆ, ਉਹਨੂੰ ਰਾਮਕਲੀ ਬਾਗ ਕਹਿੰਦੇ ਸੀ, ਉਹਦੇ ਨਾਂ 'ਤੇ ਕਿਲ੍ਹਾ ਵੀ ਬਣਵਾਇਆ। ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਇਆ ਨਾ ਰਾਜ ਭਾਗ, ਇਹ ਸਾਰੇ ਕਿਲ੍ਹੇ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ 'ਚ ਆਏ। ਜਦੋਂ ਵੈਂਟੂਰਾ ਆਇਆ ਨਾ, ਇਹ ਫਰਾਂਸ ਦਾ ਸੀ ਵੈਂਟੂਰਾ, ਆ ਜਿਹੜੀਆਂ ਪੈਡਲਾਂ ਵਾਲੀਆਂ ਬੇੜੀਆਂ, ਬੇੜੀ 'ਚ ਬਹਿ ਜਾਓ, ਪੈਡਲ ਮਾਰੀ ਚੱਲੋ, ਇਹ ਕਾਢ ਫਿਰ ਇਹਨੇ ਕੱਢੀ ਸੀ ਬੰਤੂਰੇ ਨੇ, ਵੀ ਜੇ ਕਿਤੇ ਜੰਗ ਹੋ ਜਾਵੇ ਆਪਾਂ ਪਾਣੀ ਵਿੱਚ ਤਰ ਕੇ ਥੋੜੋ ਲੰਘਣਾ। ਇਹਨੇ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਵੀ ਪੈਡਲਾਂ ਵਾਲੀਆਂ ਬੇੜੀਆਂ ਬਣਾਈਏ, ਨੰਬਰ 2 ਫੌਜ ਦੀ ਵਰਦੀ ਇੱਕ ਕਰੀਏ। ਮਹਾਰਾਜਾ ਰਣਜੀਤ ਸਿੰਘ ਮੰਨ ਗਿਆ। ਇਹਨਾਂ ਦੋਨਾਂ ਦੇ ਮਹਾਰਾਜਾ ਰਣਜੀਤ ਸਿੰਘ ਵੰਤੂਰਾ, ਕਿਉਂਕਿ ਉਹ ਫਰਾਂਸੀਸੀ ਬੋਲਦਾ ਫਰਾਂਸ ਦਾ, ਮਹਾਰਾਜਾ ਰਣਜੀਤ ਸਿੰਘ ਤਾਂ ਪੰਜਾਬੀ ਬੋਲਦਾ, ਅਨਪੜ੍ਹ ਬੰਦਾ। ਇਹਨਾਂ ਦੋਹਾਂ ਦੇ ਵਿਚਾਲੇ ਇੱਕ ਦੋ ਭਾਸ਼ੀਆ ਸੀ, ਉਹਦਾ ਨਵਾਂ ਰਮਦਾਸ, ਉਹ ਗੜ੍ਹਦੀਵਾਲ ਦਾ ਆ, ਜਿਹੜਾ ਉਹਦੀ ਬੋਲੀ ਸੁਣ ਕੇ ਫਿਰ ਪੰਜਾਬੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਦੱਸਦਾ, ਮਹਾਰਾਜਾ ਰਣਜੀਤ ਸਿੰਘ ਦੀ ਪੰਜਾਬੀ ਸਮਝ ਕੇ ਉਹਨੂੰ ਫਿਰ ਉਹਦੀ ਬੋਲੀ 'ਚ ਉਹਨੂੰ ਦੱਸਦਾ। ਜਦ ਆਏ ਨਾ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਵੀ ਨੌਕਰੀ ਕਰਨ ਮਾਏ ਆ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ ਇੱਥੇ ਆਏ ਸੀ ਉਹ ਭਿੰਬਰ 'ਚ, ਕਹਿੰਦੇ ਕਿ ਐਦਨਾਮਾ ਇਹਨਾਂ ਦਾ ਲਿਖਿਆ ਗਿਆ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਸਾਡੀਆਂ ਕੁਝ ਸ਼ਰਤਾਂ ਨੇ ਇਹਨਾਂ ਨੂੰ, ਅੰਗੂਰੀਆਂ ਨੂੰ ਕਹਿੰਦੇ, ਕਹਿੰਦੇ ਦੱਸੋ ਅਸੀਂ ਮੰਨਾਂਗੇ। ਮਹਾਰਾਜਾ ਰਣਜੀਤ ਸਿੰਘ ਨੇ ਫਿਰ ਪੰਜਾਬੀ 'ਚ ਦੱਸਿਆ, ਉਹ ਫਿਰ ਰਮਦਾਸ ਜਿਹੜਾ ਸੀ ਉਹਨਾਂ ਨੂੰ ਉਹਨਾਂ ਦੀ ਭਾਸ਼ਾ 'ਚ ਦੱਸਦਾ ਸੀ, ਪਹਿਲੀ ਸ਼ਰਤ ਇਹ ਸੀ ਵੀ ਜੇ ਸਾਡੀ ਨੌਕਰੀ ਕਰਨੀ ਆ ਤਾਂ ਦਾੜਾ ਨਹੀਂ ਤੈਨੂੰ ਕੱਟਣ ਦੇਣਾ, ਅਸੀਂ ਕੇਸ ਨਹੀਂ ਕੱਟਣ ਦੇਣੇ, ਜੇ ਤਾਂ ਮਨਜ਼ੂਰ ਆ ਹਾਂ ਕਰ ਦਿਓ। ਉਹਨੇ ਹਾਂ ਕਰ ਦਿੱਤੀ, ਲਿਖ ਲਿਆ। ਫਿਰ ਦੂਸਰੀ ਸ਼ਰਤ ਇਹ ਲਿਖੀ ਵੀ ਜੇ ਕਿਤੇ ਲੋੜ ਪੈ ਜਾਏ ਅੰਗਰੇਜ਼ਾਂ ਦੇ ਵਿਰੋਧ ਵਿੱਚ ਲੜਨੇ ਦੀ, ਫਿਰ ਤੁਸੀਂ ਸਾਡਾ ਸਾਥ ਦੇਵੋਗੇ, ਦੇਣਾ ਪੈਣਾ। ਉਹ ਕਹਿੰਦੇ ਜੀ ਦੇਵਾਂਗੇ, ਲਿਖ ਲਿਆ। ਜਿਹੜਾ ਬੰਤੂਰਾ ਸੀ ਉਹ ਤੰਬਾਕੂ ਪੀਂਦਾ ਸੀ, ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ ਜੇ ਨੌਕਰੀ ਕਰਨੀ ਹੈ ਤੰਬਾਕੂ ਬੰਦ ਕਰਨਾ ਪਊਗਾ, ਕਹਿੰਦਾ ਜੀ ਮੈਨੂੰ ਮਨਜ਼ੂਰ ਵਾ। ਇਹ ਪੰਜ ਸ਼ਰਤਾਂ ਚਾਰ ਪੰਜ ਲਿਖ ਕੇ ਨਾ ਉਹ ਜਿਹੜਾ ਰਾਮਕਲੀ
ਤੇ ਬਾਗ ਇਹਨੂੰ ਰਹਿਣ ਵਾਸਤੇ ਦਿੱਤਾ ਸੀ। ਇਹ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਗਦਾਰੀ ਕਰ ਗਿਆ 72,000 ਪਾਉਂਡ ਦਾ। ਅੰਗਰੇਜ਼ਾਂ ਨੂੰ ਉਹ ਅਨਾਰਕਲੀ ਦਾ ਕਿਲ੍ਹਾ ਵੇਚ ਕੇ, ਬਾਗ ਵੇਚ ਕੇ ਰਾਤੋ ਰਾਤ ਕਲਕੱਤੇ ਚਲਾ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਨਾਲ। ਕਹਿੰਦਾ ਜੀ ਮੈਂ ਪੰਜਾਬ 'ਚ ਰਹਿ ਗਿਆ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਮੈਨੂੰ ਜਿਉਂਦਾ ਨਹੀਂ ਛੱਡਣਾ। ਕਿਤੇ ਪਾਇਓ ਯੂਟਿਊਬ 'ਤੇ, ਕਿਤੇ ਦੇਖਿਓ ਮੁਗਲੇ ਆਜ਼ਮ ਚੇਤਾ ਰੱਖਿਓ, ਤੁਹਾਡਾ ਯੂਟਿਊਬ 'ਤੇ ਸਾਰਾ ਕੁਛ ਮੂਹਰੇ ਨਿਕਲਿਆ ਹੁਣ ਅਨਾਰਕਲੀ ਵਾਲਾ, ਉਹ ਵੀ ਆ ਜਾਣਾ ਸਾਰਾ ਕੁਛ। ਹੁਣ ਛੇੜ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਾਰੀ ਲਿਖਤ ਲਿਖ ਦਿੱਤੀ, ਮੋਹਰ ਲਾ ਦਿੱਤੀ, ਦਸਖਤ ਕਰ ਦਿੱਤੇ। ਉਹ ਚਿੱਠੀ ਲੈ ਕੇ ਆ ਗਿਆ ਅਗੜ ਖਾਂ। ਜਦੋਂ ਅਗੜ ਖਾਂ ਆ ਗਿਆ, ਮੈਂ ਕਵਿਤ ਪੇਸ਼ ਕਰਾਉਣ ਲੱਗਾ, ਉਸ ਵੇਲੇ ਫੇਰ ਹੋਏ ਤਾਂ ਜਿਵੇਂ ਆ ਕੇ ਘੇਰਾਬੰਦੀ ਕਿਲੇ ਨੂੰ ਰਜੌੜੀ ਦੇ ਨੂੰ ਕੀਤੀ ਹੋਈ ਆ। ਕਮਰ ਨੌ ਨਿਹਾਲ ਸਿੰਘ ਨੂੰ ਉਸ ਵੇਲੇ ਉਹਨੇ ਚਿੱਠੀ ਲਿਆਂਦੀ ਜਦੋਂ ਘੇਰਾਬੰਦੀ ਐਨ ਕੱਸ ਕੇ

ਰਾਜਾ ਰਣਜੀਤ ਸਿੰਘ ਨੇ ਜਦ ਇਹਨੇ ਈਨ ਮੰਨ ਲਈ ਅਗੜ ਖਾਂ ਨੇ, ਮਹਾਰਾਜਾ ਰਣਜੀਤ ਸਿੰਘ ਨੇ ਇਹਨੂੰ ਇੱਕ ਹਾਥੀ ਘੋੜਾ ਜਿਹੜੀ ਇਹਨੂੰ ਖਿਲਤ ਦਿੱਤੀ ਨਾ, ਮੁਸਲਮਾਨ ਖਿਲਤ ਕਹਿੰਦੇ, ਆਪਾਂ ਕਹਿੰਦੇ ਹਾਂ ਸਿਰਪਾਓ ਸਿਰੋਪਾ, ਸਿਰਪਾਓ ਸਿਰ ਤੋਂ ਲੈ ਕੇ ਪੈਰਾਂ ਤੇ ਬੰਦੇ ਨੂੰ ਢੱਕ ਲਵੇ, ਸਿਰਪਾਓ ਸਿਰ ਤੇ ਪਾਓ, ਬਹੁਤ ਕੀਮਤੀ ਉਹਨੂੰ ਕਢਾਈ ਸੋਨੇ ਦੀ ਕੱਢੀ ਹੋਈ ਇਹਦੇ ਗਲ ਚ ਪਾਇਆ, ਇਹਨੇ ਮਾਫੀ ਮੰਗੀ ਔਰ ਪੱਕਾ ਪਰਨ ਕੀਤਾ ਕਿ ਮੈਂ ਖਾਲਸਾ ਰਾਜ ਦੀ ਅਧੀਨਗੀ ਪ੍ਰਵਾਨ ਕਰਦਾ, ਐਦਨਾਮਾ ਲਿਖ ਹੋ ਗਿਆ। ਇਹਨੇ ਵੀ ਬੇਨਤੀ ਕੀਤੀ, ਕਹਿੰਦਾ ਪੰਜਾਬ ਸਰਕਾਰ ਮੇਰੀ ਤੁਹਾਡੇ ਚਰਨਾਂ ਚ ਬੇਨਤੀ ਆ ਵੀ ਮੇਰਾ ਭਰਾ ਰਹੀਮ ਉੱਲਾ ਖਾਂ, ਔਰ ਜਦੋਂ ਤੁਸੀਂ ਪਿਛਲੀ ਵਾਰ ਕਸ਼ਮੀਰ ਤੇ ਧਾਵਾ ਬੋਲਿਆ ਸੀ ਨਾ, ਉਹਨੇ ਉਦੋਂ ਤੁਹਾਡੇ ਨਾਲ ਧੋਖਾ ਕੀਤਾ ਸੀ, ਜੇ ਮੇਰੀ ਤੁਹਾਡੇ ਚਰਨਾਂ ਚ ਬੇਨਤੀ ਆ ਵੀ ਉਹਨੂੰ ਵੀ ਮਾਫ ਕਰ ਦਿਓ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫਰਾਕ ਦਿਲੀ ਨਾਲ ਉਹਨੂੰ ਵੀ ਮਾਫ ਕਰ ਦਿੱਤਾ। ਹੁਣ ਉਹ ਜਿਹੜਾ ਪਿਛਲੇ 1814 ਸਾਲ ਦਾ ਗ੍ਰਿਫਤਾਰ 7 ਸਾਲ ਬੰਦੀ ਰਿਹਾ ਸੁਲਤਾਨ ਖਾਂ, ਉਹ ਇੱਥੇ ਭਿੰਬਰ ਦਾ ਰਾਜਾ ਸੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਬੈਠਾ, ਹੁਣ ਇੱਥੇ ਦਾ ਰਾਜਾ ਜ਼ਬਰਦਸਤ ਖਾਂ ਆ, ਜ਼ਬਰਦਸਤ ਖਾਂ ਆ ਜਿਹੜਾ ਹੁਣ ਨਾਕਾ ਲਾ ਕੇ ਮੋਹਰੇ ਬੈਠਾ, ਜਿਹੜਾ ਕਹਿੰਦਾ ਮੈਂ ਕਸ਼ਮੀਰ ਨੂੰ ਖਾਲਸੇ ਨੂੰ ਲੰਘਣ ਨਹੀਂ ਦੇਣਾ। ਜਿਹੜੇ ਕਸ਼ਮੀਰ ਦੇ ਹਿੰਦੂ ਲੋਕ ਵਾ ਨਾ, ਉਹ ਮਹਾਰਾਜਾ ਰਣਜੀਤ ਸਿੰਘ ਨੂੰ ਚਾਹੁੰਦੇ ਆ, ਕਿਉਂਕਿ ਪਠਾਨ ਅਤਿਆਚਾਰ ਕਰਦੇ ਉਹਨਾਂ ਤੇ, ਉਹ ਕਹਿੰਦੇ ਵੀ ਕਸ਼ਮੀਰ ਨੂੰ ਆਜ਼ਾਦ ਕਰੋ। ਉਹਨਾਂ ਨੇ ਵੀ ਜਿੰਨੇ ਜੋਗੇ ਸੀਗੇ ਹਥਿਆਰ ਸੰਭਾਲੇ, ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ 'ਚ ਸ਼ਾਮਿਲ ਹੋ ਗਏ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਵੀ ਉਹਨਾਂ ਦੇ ਘਰ ਦੀ ਮਾਲ ਦੀ ਜਾਨ ਦੀ ਗਰੰਟੀ ਦਿੱਤੀ ਵੀ ਤੁਹਾਡੇ ਅਸੀਂ ਰਾਖੇ ਬਣਾਂਗੇ। ਹੁਣ ਦੋ ਸਵਾਲ ਸਾਹਮਣੇ ਸੀ ਖਾਲਸੇ ਦੇ, ਕਸ਼ਮੀਰ ਜਾਣਾ ਤੇ ਮੋਹਰੇ ਨਾਕਾ ਲਾ ਕੇ ਬਿਠਾਇਆ ਜ਼ਬਰਦਸਤ ਖਾਂ। ਦੂਸਰਾ ਪੁਆਇੰਟ ਮੈਂ ਸਮਝਾ ਦੇਵਾਂ ਵੀ ਕਸ਼ਮੀਰ ਵਿੱਚ ਜੰਗ ਕਿਹਨਾਂ ਨਾਲ ਲੜਨਾ, ਜਬਾਰ ਖਾਂ ਨਾ, ਉਹ ਕਸ਼ਮੀਰ ਦਾ ਬਾਦਸ਼ਾਹ ਏ। ਉਹ ਫੌਜਾਂ ਇਕੱਠੀਆਂ ਕਰਕੇ ਨਾ ਜਹਾਦ ਦੇ ਨਾਂ ਤੇ, ਕਿਉਂਕਿ ਕਾਬਲ ਵਿੱਚ ਉਹਦਾ ਭਰਾ ਪ੍ਰਧਾਨ ਵਾ ਬਾਦਸ਼ਾਹ ਏ ਅਜ਼ੀਮ ਖਾਂ, ਉਹਨੇ ਕਾਬਲ ਵਿੱਚ ਪ੍ਰਸਲ ਮਚਾਇਆ ਹੋਇਆ, ਉੱਥੇ ਜੀਣਾ ਹਰਾਮ ਕੀਤਾ ਹੋਇਆ ਆਮ ਜਨਤਾ ਦਾ। ਗਰੀਬ ਚਾਹੇ ਮੁਸਲਮਾਨ ਸੀ, ਚਾਹੇ ਸਿੱਖ ਸੀ, ਚਾਹੇ ਹਿੰਦੂ ਸੀ, ਉਹ ਮੁਗਲਾਂ ਤੋਂ ਦੁਖੀ ਸੀ, ਉਹ ਆਜ਼ਾਦੀ ਚਾਹੁੰਦੇ ਸੀ। ਸਿੱਖ ਵੀ ਆਜ਼ਾਦੀ ਚਾਹੁੰਦਾ ਸੀ, ਹਿੰਦੂ ਵੀ ਆਜ਼ਾਦੀ ਚਾਹੁੰਦਾ ਸੀ ਵੀ ਸਾਡੇ ਧਰਮ ਆਜ਼ਾਦ ਹੋਵੇ। ਕੋਈ ਵਿਆਹ ਨਹੀਂ ਸੀ ਉੱਚੀ ਢੋਲ ਵਜਾ ਕੇ ਕਰ ਸਕਦਾ, ਕੋਈ ਸੁੱਥਣੀਆਂ ਨਹੀਂ ਸੀ ਦੇ ਸਕਦਾ। ਇੱਥੇ ਤੀਕਰ ਕੇ ਐਲਾਨ ਕੀਤਾ ਸੀ ਮੁਸਲਮਾਨਾਂ ਨੇ ਵੀ ਜੇ ਕਿਸੇ ਹਿੰਦੂ ਦੀ ਗਾਂ ਬਿਮਾਰ ਹੁੰਦੀ ਹੈ ਤਾਂ ਸਰਕਾਰ ਨੂੰ ਖਬਰ ਕਰੇ, ਚੌਧਰੀ ਨੂੰ ਲੱਗ ਕੇ ਦੇਣ। ਗੁਲਾਮੀ ਤਾਂ ਗੁਲਾਮੀ ਹੈ ਨਾ। ਹੁਣ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਹ ਜਿਹੜਾ 7 ਸਾਲ ਤੋਂ ਬੰਦੀ ਬਣਾਇਆ ਸੀ ਸੁਲਤਾਨ ਖਾਂ, ਉਹਨੂੰ ਨਾਲ ਲਿਆਂਦਾ ਸੀ ਵੀ ਇਹ ਭੇਤੀ ਆ, ਸਾਨੂੰ ਰਸਤਾ ਦੱਸੇਗਾ। ਮਹਾਰਾਜਾ ਰਣਜੀਤ ਸਿੰਘ ਨੇ ਭਿੰਬਰ ਵਿੱਚ ਸੱਦ ਕੇ ਇਹਦਾ ਨਜ਼ਰਾਨਾ ਇਹਨੂੰ ਦਿੱਤਾ, ਇਹਨੂੰ ਕਹਿਤਾ ਵੀ ਭਿੰਬਰ ਦਾ ਬਾਦਸ਼ਾਹ ਤੈਨੂੰ ਬਣਾਵਾਂਗੇ। ਉਹ ਇਸ ਖੁਸ਼ੀ ਵਿੱਚ ਆਪਣੀਆਂ ਫੌਜਾਂ ਲੈ ਕੇ ਉਹ ਵੀ ਨਾਲ ਰਲ ਗਏ, ਕਹਿੰਦੇ ਕੱਚੀ ਗੱਲ ਨਹੀਂ, ਅਸੀਂ ਐਦਨਾਮਾ ਲਿਖ ਕੇ ਤੈਨੂੰ ਦਿੰਨਾ ਆਪਣੇ ਕੋਲ ਰੱਖ। ਮੋਹਰ ਲਾਤੀ ਉੱਤੇ, ਜਦ ਮੋਹਰ ਲਾਤੀ ਇਹ ਇੰਨਾ ਖੁਸ਼ ਹੋਇਆ, ਇਹਨੇ ਮਾਰ ਕੇ ਪਲਾਕੀ ਘੋੜੇ ਤੇ ਸਵਾਰ ਹੋਇਆ, ਆ ਕੇ ਸ਼ਹਿਜ਼ਾਦਾ ਖੜਕ ਸਿੰਘ ਨੂੰ ਕਹਿਣ ਲੱਗਾ ਜੇ ਕਸ਼ਮੀਰ ਤੇ ਧਾਵਾ ਬੋਲਣਾ ਮੋਹਰੇ ਜ਼ਬਰਦਸਤ ਖਾਂ ਨਾਕਾ ਲਾ ਕੇ ਬੈਠਾ। ਕਹਿੰਦਾ ਇੱਧਰ ਨਹੀਂ ਨੰਗ ਹੋਣਾ, ਕਹਿੰਦਾ ਵਿਗੈ ਦੀ, ਕਹਿੰਦਾ ਮੇਰੇ ਮਗਰ ਆਵੋ। ਇਹ ਭੇਤੀ ਸੀ, ਇਹ ਉੱਪਰ ਦੀ ਪਹਾੜਾਂ ਦੇ ਉੱਪਰ ਦੀ ਘੁੰਮ ਕੇ 4-5 ਮੀਲ ਦਾ ਪਿੰਡ ਹੈ ਤੈਅ ਕਰਕੇ ਨਾ ਉਹ ਨਾਕਾ ਲਾ ਕੇ ਤੇ ਦੂਜੇ ਪਾਸੇ ਨੂੰ ਮੂੰਹ ਕਰਕੇ ਬੈਠਾ ਸੀ, ਇਹ ਖਾਲਸੇ ਨੂੰ ਨਾਲ ਜਾ ਕੇ ਤੇ ਉਹਦੇ ਪਿੱਠ ਪਿੱਛੇ ਜਾ ਕੇ ਖੜੇ ਕਰ ਦਿੱਤੇ। ਹੁਣ ਕੋਈ ਪਤਾ ਨਹੀਂ, ਹੁਣ ਜ਼ਬਰਦਸਤ ਖਾਂ ਦੇ ਨਾਲ
ਖਾਲਸਾ ਦਸਤ ਪੰਜਾ ਉਸ ਨਾਕੇ ਉੱਤੇ ਇਉਂ ਲੈ ਰਿਹਾ।

ਤੇ ਪੁਣਛ ਦਾ ਰਹਿਣ ਵਾਲਾ ਏ, ਜਬਰਦਸਤ ਖਾਂ ਜਿਹੜਾ ਨਾਕਾ ਲਾ ਕੇ ਬੈਠਾ ਸੀ, ਜਿਹੜਾ ਕਹਿੰਦਾ ਮਰਨੀ ਮਰ ਜਾਊ, ਖਾਲਸੇ ਦੀਆਂ ਫੌਜਾਂ ਨਾਕੇ ਤੋਂ ਗਾਂਹ ਨਹੀਂ ਨਿਕਲਣ ਦਿੰਦਾ। ਜਵਾਹਰ ਖਾਂ ਨੇ ਇਹਦੇ ਨਾਲ ਵਾਅਦਾ ਕੀਤਾ ਹੋਇਆ ਕਿ ਭਿੰਬਰ ਦਾ ਬਾਦਸ਼ਾਹ ਤੈਨੂੰ ਬਣਾਵਾਂਗਾ। ਮਹਾਰਾਜਾ ਰਣਜੀਤ ਸਿੰਘ ਨੇ ਸੁਲਤਾਨ ਖਾਂ ਨੂੰ ਬਣਾਤਾ, ਜਿਹੜਾ 7 ਸਾਲ ਜੇਲ੍ਹ ਵਿੱਚ ਲਾਹੌਰ ਰਿਹਾ, ਬੰਦੀ ਰਿਹਾ 7 ਸਾਲ। ਕਿਤੇ ਜ਼ਿੰਦਗੀ 'ਚ ਸਮਾਂ ਮਿਲਿਆ ਨਾ, ਮਹਾਰਾਜਾ ਰਣਜੀਤ ਸਿੰਘ ਦੀ ਸੋਹਣ ਸਿੰਘ ਸੀਤਲ ਦੀ ਕਿਤਾਬ ਲਿਖੀ ਆ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਥਾਏ, ਉਸ ਕਿਤਾਬ ਦਾ ਨਾਂ ਸਿੱਖ ਮਿਸਲਾਂ ਸਰਦਾਰ ਘਰਾਣੇ, ਪੜ੍ਹਿਓ ਕਿਤੇ, ਸਿੱਖ ਮਿਸਲਾਂ ਸਰਦਾਰ ਘਰਾਣੇ। 72 ਬੰਦੇ ਜਿਹੜੇ ਪੰਜਾਬੋਂ ਬਾਹਰ ਦੇ, ਹਿੰਦੁਸਤਾਨ ਤੋਂ ਬਾਹਰ ਦੇ ਬੰਦੇ ਮਹਾਰਾਜਾ ਰਣਜੀਤ ਸਿੰਘ ਕੋਲ ਨੌਕਰੀ ਕਰਦੇ ਸੀ। ਬੜਾ ਫਕਰ ਮਹਿਸੂਸ ਸੀ ਸਿੱਖਾਂ ਨੂੰ। 1,45,000 ਮੀਲ ਮਰੱਬੇ ਉੱਤੇ ਖਾਲਸੇ ਦਾ ਝੰਡਾ ਝੂਲਦਾ ਸੀ। ਕਿਤੇ ਮਾੜੀ ਮੋਟੀ ਗੱਲ ਨਹੀਂ ਸੀ। ਉਹਨੂੰ ਕਹਿ ਤੇ ਮੈਂ ਤੈਨੂੰ ਬਾਦਸ਼ਾਹ ਬਣਾਵਾਂਗੇ, ਉਹ ਖੁਸ਼ ਹੋ ਗਿਆ। ਉਹ ਕਹਿੰਦਾ ਇੱਥੇ ਹੁਣ ਬੇਕਾਰ ਵਾ, 8 ਤੋਪਾਂ ਛੋਟੀਆਂ ਨਾਲ ਲਈਆਂ ਹੋਈਆਂ ਤੇ 4 ਤੋਪਾਂ ਵੱਡੀਆਂ, ਜਿਹਨੂੰ ਹਾਥੀ ਖਿੱਚਦੇ ਤੋਪਾਂ ਨੂੰ। ਇੱਕ ਮੈਂ ਨਾਲੇ ਇੱਥੇ ਦੱਸ ਦੇਵਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ 4 ਤੋਪਾਂ ਬਣਵਾਈਆਂ ਸੀ। ਆਪਾਂ ਭੋਗ ਦੇ ਸਲੋਕ ਪੜ੍ਹਦੇ ਹਾਂ ਨਾ ਵੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਇਹ ਮੈਂ ਇੱਕ ਦਿਨ ਅੱਗੇ ਵੀ ਦੱਸਿਆ ਸੀ, ਅਬਦੁੱਲਾ ਖਾਨ ਹੋਇਆ ਜਿਹਦੀ ਕਮਾਨ ਹੇਠਾਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਿੰਜਰਾ ਸੀ, ਜਿਹਦੇ ਵਿੱਚ ਬੰਦੀ ਬਣਾਇਆ ਹੋਇਆ, ਜਿਹਦੇ ਸਾਹਮਣੇ ਮਤੀ ਦਾਸ, ਸਤੀ ਦਾਸ, ਦਿਆਲਾ ਜੀ ਸ਼ਹੀਦ ਕੀਤੇ ਵੀ ਸ਼ਾਇਦ ਡਰ ਭੈ ਪੈ ਜਾਵੇ, ਇਹ ਈਣ ਮੰਨ ਲਵੇ ਸਰਕਾਰ ਦੀ ਗੁਰੂ ਤੇਗ ਬਹਾਦਰ, ਪਰ ਕੋਈ ਫਰਕ ਨਹੀਂ ਪਿਆ। ਉਹ ਪ੍ਰਭਾਵਿਤ ਹੋ ਕੇ ਗੁਰੂ ਤੇਗ ਬਹਾਦਰ ਨੂੰ ਅਬਦੁੱਲਾ ਖਾਨ ਕਹਿਣ ਲੱਗਾ, ਮੇਰੀ ਲਾਇਕ ਕੋ ਸੇਵਾ ਬਖਸ਼ੋ। ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਵੀ ਤੂੰ ਤਾਂ ਸਰਕਾਰ ਦੀ ਨੌਕਰੀ ਕਰਦਾ ਤੇ ਸੇਵਾ ਸਾਨੂੰ ਕਹਿਣਾ। ਕਹਿੰਦਾ ਭੱਠ ਪੈ ਜਾ ਇੱਦਾਂ ਦੀ ਸਰਕਾਰ ਜਿਹੜੀ ਤੁਹਾਡੇ ਵਰਗੇ ਮਹਾਂਪੁਰਸ਼ਾਂ ਤੇ ਜ਼ੁਲਮ ਕਰਦੀ ਹੈ। ਇੰਨੀ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਹਿਣੀ ਕਥਨੀ ਤੋਂ ਪ੍ਰਭਾਵਿਤ ਹੋਇਆ। ਫਿਰ ਗੁਰੂ ਤੇਗ ਬਹਾਦਰ ਕਹਿਣ ਲੱਗੇ ਵੀ ਜੇ ਤੂੰ ਵਾਕਈ ਅੰਦਰੋਂ ਸੱਚਾ ਹੈ ਨਾ। ਕਹਿੰਦਾ ਮਹਾਰਾਜ ਸੱਚ ਵਾ। ਆਪ 57 ਸਲੋਕ ਉਹਨੂੰ ਲਿਖ ਕੇ ਦਿੱਤੇ ਸੀ, ਲੈ ਜਾ ਆਨੰਦਪੁਰ। ਆਨੰਦਪੁਰੋਂ ਫਿਰ ਵਾਪਸ ਨਹੀਂ ਆਇਆ, ਆਨੰਦਪੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੇ ਰਿਹਾ, ਗੋਬਿੰਦ ਰਾਏ ਦੇ। ਇਹਨੇ ਕਿਹਾ ਸੀ ਮਹਾਰਾਜ ਨੂੰ, ਗੁਰੂਗੋਬਿੰਦ ਰਾਏ ਜੀ ਨੂੰ, ਸੱਚੇ ਪਾਤਸ਼ਾਹ, ਮੇਰਾ ਇੱਕ ਭਰਾ ਏਕਮ ਖਾਨ ਲਖਨਊ ਰਹਿੰਦਾ, ਉਹ ਸ਼ਸਤਰ ਬਣਾ ਲੈਂਦਾ, ਤੋਪਾਂ ਬਣਾ ਲੈਂਦਾ। ਮਹਾਰਾਜ ਕਹਿਣ ਲੱਗੇ ਤੇ ਸੱਦ ਲੈ। ਆਨੰਦਪੁਰ ਸੱਦਿਆ, 19 ਟਨ ਪਿੱਤਲ ਢਾਲ ਕੇ ਉਹਦੇ ਕੋਲੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 4 ਤੋਪਾਂ ਬਣਵਾਈਆਂ ਸੀ। ਇੱਕ ਤੋਪ ਦਾ

0: ਇੱਕ ਪਾਸੇ ਆਰਟਸ ਕਾਲਜ ਵਾ, ਇੱਕ ਪਾਸੇ ਸਕੂਲ ਵਾ, ਇਹਨਾਂ ਦੋਹਾਂ ਦੇ ਗੱਭੇ ਕਿਲਾ ਆ। ਉਸ ਕਿਲੇ ਦੇ ਅੱਖਾਂ ਪੱਖਾਂ 'ਤੇ ਦੋ ਤੋਪਾਂ ਖੜੀਆਂ। ਇੱਕ ਤੋਪ ਲਾਰਡ ਡਲਹੌਜ਼ੀ ਲੰਡਨ ਨੂੰ ਲੈ ਗਿਆ, ਉਹਦੇ ਜਵਾਈ ਦੇ ਘਰ ਬਾਹਰ ਖੜੀ ਆ, ਅਤੇ ਜਿਹੜੀ ਚੌਥੀ ਤੋਪ ਆ ਚੰਡੀਗੜ੍ਹ 10 ਸੈਕਟਰ ਦੇ ਅਜਾਇਬ ਘਰ 'ਚ ਖੜੀ। ਜਦ ਮਰਜ਼ੀ ਕਿਤੇ ਗਾਹੇ ਬਗਾਹੇ ਜਾਂਦੇ ਦੇਖ ਆਇਓ, ਜਿਹੜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਾਈਆਂ ਸੀ। ਸਤਿਗੁਰ ਕਿਰਪਾ ਕਰੇ, ਤੁਸੀਂ ਕਦਮ ਕਦਮ ਚੱਲ ਕੇ ਆਇਓ, ਸਤਿਗੁਰੂ ਦਰ ਪ੍ਰਵਾਨ ਕਰਨ। ਸਾਰੀਆਂ ਸੰਗਤਾਂ ਨੂੰ ਜੀਓ ਆਇਆ, ਧੰਨਵਾਦ। ਝੁਕਾਓ ਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈਰਦਾਸ ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਕ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁ ਤੁਮਰੀ ਗਤ ਮਿਤ ਤੁਮਹੀ ਜਾਣੇ, ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ, ਅਰਚਨ ਹਰਗੋਬਿੰਦ ਨੌ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਨਿਧਾਵੇ ਧਾਰੇ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੰਗੇ ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰਾਖਾ ਆਪ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ, ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਸ਼ਬਦ ਕੀਰਤਨ, ਗੁਰਮਤ ਵਿਚਾਰਾਂ, ਢਾਡੀ ਵਾਰਾਂ, ਇਤਿਹਾਸ ਰਾਹੀਂ ਸੇਵਾ ਕਰਦੇ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਾ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਐਸ ਵਕਤ ਆਪ ਜੀ ਦੇ ਹਜ਼ੂਰ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ।

ਦਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਭਈ ਅਕਾਲ ਕੀ ਤਬਹਿ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੇ ਹਿਰਦੈ ਵਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੇ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾਂ, ਜਾਹ ਜਾਹ ਪੇਖੋ ਤਾਹ ਹਜ਼ੂਰ, ਦੂਰ ਕਤੋ ਨਾ ਜਾਈ, ਰਾਵ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ, ਜਾਹ ਜਾਹ ਪੇਖੋ ਤਾਹ ਹਜ਼ੂਰ, ਦੂਰ ਕਤੋ ਨਾ ਜਾਈ, ਰਾਵ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ, ਈਤ ਊਤ ਨਹੀਂ ਵਿਛੁੜੈ, ਸੋ ਸੰਗੀ ਗਨਿਐ, ਬਿਨਸ ਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਨੀਐ ਰਹਾਉ, ਪ੍ਰਤ ਪਾਲੈ ਅਪਿਆਉ ਦੇ ਕਛ ਊਨ ਨਾ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ, ਅਸ਼ਾਲ ਅਸ਼ੇਦ ਅਪਾਰ ਪ੍ਰਭ, ਉੱਚਾ ਜਾਕਾ ਰੂਪ, ਜਪ ਜਪ ਕਰੈ ਆਨੰਦ ਜਨ, ਆਚਰਜ ਅਨੂਪ,

ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਮਨੀ ਸਾਹਿਬ ਅੰਗਰ ਪ੍ਰਸਾਦ ਪੂਰਾ ਥਾੜ ਬਣਾਇਆ ਪੂਰੇ ਵੇਖੋ ਇੱਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗਮਾਨਾ ਸਤਿਗੁਰ ਕੀ ਜਿਸ ਨੂੰ ਮਤਿਆ ਵੈਸੋ ਸਤਿਗੁਰ ਮੈਂ ਸਮਾਨਾ ਇਹ ਬਾਣੀ ਜੋ ਜੀਹੋਂ ਜਾਣੇ ਹੈ ਤਸੇ ਅੰਤਰ ਰਵੇ ਹਰ ਨਾਮਾ ਬਾਣੀ ਬਿਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸ ਤਾਰੇ ਦਰਸ਼ਨ ਦੇ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇ ਨਾਮ ਕਰੇ ਆਪਣੇ ਚਿਹਰੇ ਆਪਣੀ ਸਰਨ ਰਾਵ ਰਵ ਦਾਤੇ ਗੁਰ ਪ੍ਰਸਾਦ ਕਿੰਨੇ ਬਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਵਲ ਸਮਸੇ ਮੇਰੇ ਚੀਤਾ ਨਾਨਕ

ਸਰਨਾਵੀ ਪੂਰਨ ਗੁਣ ਤੋ ਸੋ ਕਹੋ ਤਲ ਗੁਰੂ ਸੇਵੀਐ ਅਹਨਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਵ ਸਮਦੀ ਨੂਰਸੋਂ ਕੁਰਸੋਂ ਚਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਹੁੰਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਸਤਨਾਮ ਧੰਨ ਵਾਹਿਗੁਰੂ ਜੀ ਸਲੋਕ ਮਹਲਾ ਤੀਜਾ ਹਸਤੀ ਸਿਰ ਜਿਉਂ ਅੰਕਸ ਹੈ ਆਰਣ ਜਿਉਂ ਸਿਰ ਦੇ ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ ਹਸਤੀ ਸਿਰ ਜਿਉਂ ਅੰਕਸ ਹੈ ਆੜਣ ਜਿਉਂ ਸਿਰ ਦੇ ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ ਇਉਂ ਗੁਰਮੁਖ ਆਪ ਨਵਾਰੀ ਹੈ ਸਭ ਰਾਜ ਸਿਸ਼ਟ ਕਾਲੇ ਨਾਨਕ ਗੁਰਮੁਖ ਬੂਝੀਐ ਜਾਂ ਆਪੈ ਨਦਰ ਕਰੈ ਮਹਲਾ ਤੀਜਾ ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨ ਨਾਨਕ ਕੁਲ ਉਧਾਰੇ ਆਪਣਾ ਦਰਗਹਿ ਪਾਵੇ ਮਾਣ ਪੌੜੀ ਗੁਰਮਹਿ ਸਖੀਆਂ ਸਿੱਖ ਗੁਰੂ ਮਿਲਾਈਆ ਇੱਕ ਸੇਵ ਗੁਰ ਪਾਸ ਇੱਕ ਗੁਰ ਕਾਰੇ ਲਾਈਆ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿੰਨਾਂ ਭਾਉ ਗੁਰੂ ਦਿਵਾਈਆ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾਂ ਪਾਈਆ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜਿਵਾਈਆ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜਿਵਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ ਤੀਜਾ ਹਸਤੀ ਸਿਰ ਜਿਉਂ ਅੰਕਸ ਹੈ ਅਰਣ ਜਿਉਂ ਸਿਰ ਦੇ ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ ਵਾਹਿਗੁਰੂ ਸਾਹਿਬ ਜੀ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰਣ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜਿਉ ਪਾਏ ਪੜਿੰਜਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪੈ ਰਾਖੀ
ਨਾਨਕ ਸਦ ਕੁਰਬਾਨ ਗੌੜੀ ਮਹਲਾ ਪੰਜਵਾ ਤੁਝ ਬਿਨ ਕੰਵਰ ਜਾਵੈ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਤੁਝ ਬਿਨ ਕੰਵਰ ਜਾਵੈ ਤੋਹੀ ਤੇਰੇ ਰੂਪ ਸਗਲ ਦੇਖ ਮੋਹੀ ਰਹਾਉ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਪਿਆਲ ਮਿਰਤ ਭੂ ਮੰਡਲ ਸਰਬ ਸਮਾਨੋ ਏਕੋ ਓਹੀ ਤੁਝ ਬਿਨ ਕੰਵਰ ਜਾਵੈ ਤੋਹੀ ਤੇਰੋ ਰੂਪ ਸਗਲ ਦੇਹ ਮੋਹੀ ਰਹਾਉ ਸੁਰਗ ਪਿਆਲ ਮਿਰਤ ਭੂ ਮੰਡਲ ਸਰਬ ਸਮਾਨੋ ਏਕੋ ਓਹੀ ਸਰਬ ਸਮਾਨੋ ਏਕ ਹੈ ਓਹੀ ਉਹ ਸੇਵ ਸੇਵ ਕਰ ਸਗਲ ਕਰ ਜੋਰ ਹੈ ਸਰਮਿਆ ਠਾਕਰ ਤੇਰੀ ਦੋਹੀ ਪਤਤ ਪਾਵਨ ਠਾਕਰ ਨਾਮ ਤੁਮਰਾ ਸੁਦਾਈ ਨਿਰਮਲ ਸਿਤਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤਰੇ ਸਿਉਂ ਗਾਲ ਗਲੋਹੀ ਗੌੜੀ ਮਹਲਾ ਪੰਜਵਾ ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਰਹਾਉ ਅਨਕ ਜਨਮ ਬਹੁ ਜੋਨੀ ਪਰਮਿਆ ਬਾਹਰ ਬਾਹਰ ਤੋਂ ਪਾਇਆ ਤੁਮਰੀ ਕਿਰਪਾ ਤੇ ਮਾਨੋ ਦੇ ਪਾਈ ਹੈ ਦੇਹ ਦਰ ਸਰ ਰਾਇਆ ਸੋਈ ਹੋਆ ਜੋ ਤੇ ਪਾਣਾ ਉਹਨਾਂ ਕਿੰਨੇ ਕੀਤਾ ਤੁਮਰੇ ਪਾਣੇ ਪਰਮ ਮੋਇਆ ਜਾਗਤ ਨਾਹੀਂ ਸੂਤਾ ਬਿਨੋ ਸੁਨੋ ਤੁਮ ਪ੍ਰਾਣ ਪਤ ਪਿਆਰੇ ਕਿਰਪਾ ਨੇ ਦਦਿਆਲਾ ਰਾਖ ਲਿਓ ਪਿਤਾ ਪ੍ਰਮੇਰੇ ਅਨਾਥੈ ਕਰ ਕਰ ਪ੍ਰਤਪਾਲਾ ਜਿਸ ਨੂੰ ਤੁਮੇ ਦਿਖਾਇਓ ਦਰਸ਼ਨ ਸਰਸ ਆਸੰਕੇ ਪਾਛੈ ਕਰ ਕਿਰਪਾ ਤੁਰ ਦੇ ਸੰਤਨ ਕੀ ਸੁਖ ਨਾਨਕ ਪਾਛੈ ਗੌੜੀ ਮਹਲਾ ਪੰਜਵਾ ਓ ਤਾ ਕੇ ਬਲਹਾਰੀ ਜਾ ਕੇ ਕੇਵਲ ਨਾਮ ਅਦਾਰੀ ਰਾਓ ਮੈਂ ਮਾਤਾ ਕੀ ਕੇ ਤੇ ਗਣੀਏ ਜਨ ਪਾਰ ਬਾਮਨ ਰਾਤੇ ਸੂ ਸਹਿਜ ਨੰਦਾ ਤਿੰਨ ਅਨੰਤ ਤਿੰਨ ਸੰਗ ਉਨ ਸਮਸਰਾਵਰ ਨਦਾ ਤੇ ਜਗਤ ਉਦਾਹਰਨ ਸੇਈ ਆਏ ਜੋ ਜੰਦਰਸ ਪਿਆਸਾ ਉਨ ਕੀ ਸਰਨ ਭਰੇ ਸੋਤਰਿਆ ਸੰਤ ਸੰਪੂਰਨ ਆਸਾ ਤਾ ਕੇ ਚਰਨ ਪਰੋ ਤਾ ਜੀਵਾ ਜਨ ਕੈ ਸੰਗ ਨਿਹਾਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਰਾਜ ਜੋ ਬਨ ਅਬ ਜੋ ਦਿਸੈ ਸਭ ਕਿਸ ਯੁਗ ਮੈਂ ਘਾਟਿਆ ਨਾਮ ਦਾਨ ਸਤਨਾਮ ਤੰਦਰ ਮੇ ਨਾਨ ਹਰਤਨ ਖਾਟਿਆ ਗੌੜੀ ਮਹਲਾ ਪੰਜਵਾ ਜੋਗ ਜੋਤ ਸੁਣ ਆਇਓ ਗੁਰ ਤੈ ਮੋਕੋ ਸਤਗੁਰ ਸ਼ਬਦ ਬਜਾਇਓ ਰਹਾਓ ਨੌ ਖੰਡ ਪ੍ਰਤੀ ਤਨ ਮੈਂ ਵਾਰ ਰਵਿਆ ਨਿਮ ਨਿਮ ਨਮਸਕਾਰਾ ਦਿਖਿਆ ਗੁਰ ਕੀ ਮੁੰਦਰਾ ਕਾਨੇ ਦਿੜੋ ਏਕ ਅੰਕਾਰਾ ਪੰਚ ਚਲੇ ਮਿਲ ਪਏ ਅਕਤਰਾ ਇਹ ਕਸ ਕੇ ਵਸ ਕੀ ਹੈ ਦਸ ਬਰਾ ਗਣਾ ਗਿਆ ਕਾਰੀ ਤਬ ਨਿਰਮਲ ਜੋਗੀ ਥੀ ਹੈ ਪਰਮ ਜਰਾਏ ਚਰਾਈ ਬਬੂਤਾ ਪੰਥੇ ਕਰ ਪੇਖਿਆ ਸਹਿ ਸੁਖੀ ਦੀਪੂਤਾ ਜੋ ਠਾਕਰ ਮਸਤਕ ਲਿਖਿਆ ਜੈ ਪੋਡਾਈ ਤਾ ਆਸਰਮ ਬਾਦਿਓ ਸਿੰਘੀ ਅਨਹਤ ਬਾਣੀ ਤਦ ਬਿਜਾ ਡੰਡਾ ਕਰ ਰਾਖਿਓ ਜੁਗਤ ਮਾਨ ਮੰਨਾ ਮਨ ਪਾਨੀ ਐਸਾ ਜੋਗੀ ਵਡਭਾਗੀ ਪੇਟੇ ਮਾਇਆ ਕੇ ਬੰਧਨ ਕਾਟੇ ਸੇਵਾ ਪੂਜ ਕਰੋ ਤੇ ਮੂਰਤ ਕੀ ਨਾਨਕ ਤਿਸ ਪਗ ਚਾਟੇ ਗੌੜੀ ਮਹਲਾ ਪੰਜਵਾ ਅਨੂਪ ਬਦਾਰਤ ਨਾਮ ਸੁਨੋ ਸਗਲ ਤਿਆਏ ਲੈ ਮੀਤਾ ਹਰਿ ਔਖਦ ਜਾਕੋ ਗੁਰ ਦੀਆ ਤਾ ਕੇ ਨਿਰਮਲ ਰੀਤਾ ਰਹਾਉ ਅੰਧਕਾਰ ਮਿਟਿਓ ਤੇ ਤੰਤੇ ਗੁਰ ਸਬਦੀ ਪ੍ਰਗਾਸਾ ਪ੍ਰਭ ਕੀ ਜਾਲੀ ਤਾ ਕੀ ਕਾਟੀ ਜਾਕੋ ਸਾਸਨ ਵਿਸਵਾਸਾ ਤਾਰੀ ਲੈ ਪਾਉ ਜਲ ਤਾਰੂ ਬਿਖੜਾ ਬੋਹਿਤ ਸਾਧੂ ਸੰਗਾ ਪੂਰਨ ਹੋਏ ਮਨ ਕੀ ਆਸਾ ਗੁਰ ਪੇਟਿਓ ਹਰ ਰੰਗਾ ਨਾਮ ਖਜਾਨਾ ਭਗਤੀ ਪਾਇਆ ਮਾਤਾ ਤਿਰਤਾ ਗਾਏ ਨਾਨਕਾਰ ਜੀ ਤਾ ਕੋ ਦੇਵੇ ਜਾ ਕੋ ਹੁਕਮ ਮਨਾਏ ਗੌੜੀ ਮਹਲਾ ਪੰਜਵਾ ਦਿਆ ਮਿਆ ਕਰ ਪ੍ਰਾਣ ਮਮੋਰੇ ਮੋਹ ਨਾ ਸਰਨ ਪ੍ਰਭ ਤੋਰੀ ਅੰਤ ਕੋ ਮੈਂ ਹਾ ਦੇ ਰਾਖੋ ਕਸੁ ਸਿਆਨ ਭੁਗਤ ਨ ਮੋਰੀ ਰਹਾਓ ਕਨਕ ਰਾਮ ਸਭ ਗੇ ਤੁਮੀ ਤੁਮ ਸਮਰਤ ਨਾ ਹੀ ਅਨਹੋਰੀ ਤੁਮਰੀ ਗਤ ਮਿਰ ਤੁਮੇ ਜਾਨੀ ਸੇ ਸੇਵ ਜਿਨ ਭਾਵ ਮਤੋਰੀ ਆਪਣੇ ਸੇਵ ਸੰਗ ਤੁਮ ਪ੍ਰਭ ਰਾਤੇ ਓਤ ਪੋਤ ਭਗਤਨ ਸੰਗ ਜੋਰੀ
प्रियो प्रियो नाम तेरा दर्शन चाहे, जैसी दिसतो चंद चकोरी। राम संत मैं भेद किस नाही, एक जन कई महिला करूरी। जाके हीरे पर प्रभु हुआ अंदर कीर्तन रसन मोरी। तुम सम्राथे अपार अति ऊचै, सो दाते प्रपाण दोरी। नानको प्रकीजे कृपा, उन संतन कह संग संगोरी। गौड़ी मल्ला पंजवा। तुम हर राते तुम हर सेती राते, संत नभा लियो मोको पुरख बदाते। ओढ़क पचावो दाते रहाओ, तुमरा मरम तुम ही जाने। तुम पूर्ण पूर्व बताते, राखो शरणार्थ दीन कहो करो कर हमारी गाते। तरण सागर बोहित चरण तुम्हारे, तुम जानो अपनी पाते। कर कृपा जे राखो संग है ते, ते पार पराते। ई तू परा तुम रता, सब कुछ तुमरे हाथे। ऐसा निदान दे मोको हर जन, चले हमारे साथे। निर्गुण यारे को गुण की जय, हर नाम मेरा मन जापै। संत प्रसाद नानक हर भेटे, मानता शीतल थापे। गौड़ी मल्ला पंजवा। सह समायो देव मोको सतगुर पै, दयाल देव रहाओ। कारजे वरीगियो दासो संतन टहलायो। एक नाम को थियो पुजारी, मोको चर गुरे दिखायो। प्यो प्रगा सर्ब जिहारा, गुर ज्ञान मने प्रटायो। अमर नाम पियो मंत्र त्यान बैठा हरायो। मान आ गया सर्ब सुख पाए, दुख उठाओ गवायो। जो सो प्रसन्न पै प्रठा कर, सब आन रूप दिखायो। ना किस आवत ना किस जावत, सब खेल कियो हर रायो। कहो नानक अगम अगम है ठाकुर, भगत टेक हर नायो। गौड़ी मल्ला पंजवा। पार मम पूर्ण परमेश्वर, ममता की ओट गही जय रे। जिन तारे ब्रह्मांड खंडरता, को नाम जपी जे रे रहा। मन की मत त्यागो हर जन, हुक्म बोझ सुख पाई है रे। जो प्रभ करे सोई पल मानो, सुख दो ही ते आई है रे। कोट पत ते उदारे, खिन में करते बार न लागे रे। दीन दर्द उपन स्वामी, जिस पावे तिसे नवाजे रे। सब को मात पिता पत पालक, जी प्राण सुसागर हे। देंदे तोड़ना ही तिस करते हे, तूरे उतरता करे। जाचक जाचे नाम तेरा स्वामी, कड़ कड़ अंतर सोई रे। नानक दास ताकी सुनाई, जाते बिरथा ना कोई रे। राग गौड़ी पूर्वी मल्ला पंजवा। एक ओंकार सतगुर प्रसाद, हर हर कबो नमो बसारे। सर्ब सोदाता सकटा पर पारे रहाओ। महाकाश काटे खिर पीत रसरा नाम चितारे। शीतल शांत सुख हर शीतल सौंत सुख हर शरणी, जलती अग्नवारे। गर्भ कुंड नरक तेरा के पव जल पार उतारे। चरण कमल अरादत मन में, जम की त्रास बदारे। पूरन पार ब्रह्म परमेश्वर, ऊंचाया गमय अपारे। गुण गाव त्याव सुसागर, जुए जम नहारे। काम करो लो मुमलीनो, निर्गुण के दातारे। कर कृपा अपनो नाम दीजै, नानक सद बल हारे। राग गौड़ी चेती मल्ला पंजवा। एक ओंकार सतगुर प्रसाद, सुख नाही रे हर भगत बिना। सुख नाही रे हर भगत बिना, जीत जन्मे रतन मोल सास जब एक खिना रहाओ। सोत संबत बनता बिनोद, छोड़ गए बोलो भोग। हैवर गैवर राज रंग, त्याग चले है मूड नंग। चुआ चन्न दे फूले आ, सो तन तर संग रुले आ। मोह मोया जाने दूर है, कहो नानक सदा हजूर है। गौड़ी मल्ला पंजवा। मन तार तर बे हर नाम नो,
सागर लहर संसार संसार गुर बोध पार ग्राम नो रहाओ काल काल संध्यारिया गुर ज्ञान दी बोझारिया बिख बिख्या पसी जात कणी उबरे चाप हर जाप जो उबरे जाप जाप हर गुणी बिख बिख्या पसरी अत कणी उबरे जप जप हर गुणी मतवारो माया सोया गुर भेटत परम बहु खोया कहो नानक एक ते आया खड़ खड़ नदरी आया गौड़ी मल्ला पंजवा तुभान हमारो तू ही एक सेवा थारी गुरे टेक रहाओ अनक जुग नहीं पाया गोचा कल लाया मारे पंच बिखा दिया गुर कृपा ते दल सादया बख्शीस वज मिल एक नाम सुसैन आनंद विश्राम प्राव के जागर से पल नानक तिन मुख उजल है गौड़ी मल्ला पंजवा जी अरे ओला नाम का अवर जे करण करावनो तिन मैं पौ है जाम का रहाओ अवरजत नहीं पाई है वडे पागर त्याई लाख हिकमती जानी है आगे तिल नहीं मानी है अहम बुद्ध कर्म कमावने कमावनो कमावने अहम बुद्ध कर्म कमावने गरे बालू नीर बहावने प्रभ कृपाल कृपा करे नाम नानक साधु संग मिले गौड़ी मल्ला पंजवा भार ने बलहार ने लख बरिया नामो नाम साहब को प्राण दरिया रहाओ करन करावन तू ही एक जी जंत की तू ही टेक राजवन प्रभ तू तनी तू निर्गुण तू सरगुणी इया तुम रखे गुरु नानक ते को लखे अंतर जामी प्रभ सुजान नानक तकिया तू ही तान गौड़ी मल्ला पंजवा हर हर हर अराधी है संत संग हर मन वसै परम मोह पौ साधी रहाओ भेद पुराण सिमरत पने सब ऊच बराज जन सुने सगल स्थान पै पी जीन राम से पैर एतकीन लाख चौरासी जोन फिर गोबिंद लोग नहीं जन्म मरे बल बोसैन बहु में रही हर साध सरनान गई गौड़ी मल्ला पंजवा मन राम नाम गुण गाई नीत नीत हर सेविया सा सार त्याई रहाओ संत संग हर मन वस दुख दर्द अनेरा परम नस संत प्रसाद जापी है सो जा दो न व्यापी है जा को गुरा मंत्र दे सो उभरिया माया अगंते नानको ब्रह्मे आकार मेरे मन तन वासे नाम हर गौड़ी मल्ला पंजवा रसना जपिए एक नाम इया सोगा नंद कड़ाया गे जी के संग काम रहाओ कटिए तेरा अंग रो तू गुर प्रसाद कर राजो हर राज जाखिया ताकि रहना लाथिया हास पसान पाया सो बोर नकती ताया हर नाम जाको गुर दिया हर नान ताको पो गया गौड़ी मल्ला पंजवा जाको बिसे राम नाम ताहू को पीर साध संग मिल हर वैसे गुण गही रहाओ जागो गुर मोरे दे बुद्ध ताके कर तल दाऊने सिद्ध जो जाने हर प्रभ तनी किस नाही ताके कमी करने हर पिछाने हां सब सुख रंग माने या हर तान जाके गृह वसै कौ नानक संग दुख नसै कौ नानक तिन संग दुख नसै गौड़ी मल्ला पंजवा गर्भ बडो मूले तनो रह नहीं गो कितनो राव बेबर जद बे संतरा वहां सोरे हितनो हार जुआर जुआ बिदे इंद्री वस ले जितनो हरन परन संपूर्ण चरण कमल रितनो नानक उदरे सा संकृपा निर्मत जितनो गौड़ी मल्ला पंजवा मोहदास रो ठाकुर को थान प्रभ का खाना रहाओ ऐसो हरे खसम बारा किरमे सा सवार नहारा काम करी जे ठाकर पावा गीत चरित प्रभ के गुण गावा शरण पर ठाकर वजीरा तिन्ना देख मेरा मन धीरा
एक टेके को आधारा जा नानक हर की लागा कारा गौड़ी मल्ला पंजवा है कोई ऐसा हो मैं तो इस मिट्टी ते मन हो रे रहाओ अज्ञानी मानो प्या जो ना ही सोलो रे अज्ञानी मानुख प्या जो ना ही सोलो रे रणधारी कारिया कम जो चिर भोरे परम तो पर दोहारिया अनबदी कर टोरे कहो नानक किरपा पई साध संगत निद मोरे गौड़ी मल्ला पंजवा चिंतामण करणमय चिंतामण करना मैं रहाओ दीन दयाला पार ब्रह्म जाके सिमन सुख पै अकाल पुरख अगाध बोध सुन जसो कुड़ आख कृपा दे पद बया तार नानक हारा नाम लय गौड़ी पूर्वी मल्ला पंजवा मेरे मन सरण प्रभु सुख पाए जान दे जान दिन बिसरे प्राण सुख दाता सो दिन जात अजाए रहाओ एक रहन के पाहन तुम आए बहु जुग आस बंधाए गृह मंदिर संपे जो दिसे ज्यो तरवर की शाए तन मेरा संपे सब मेरी बाह मेरे सब जाए देवन हरा बिसरे उठागर खिन में होत पराए पैरे बागा कर शनाना चोवा चंदन लाए निर्भो निरंकार नि चीनिया जो हस्ती न वाए जो होए कृपाल ता सतगुर मिले सब सुख हर के नाए मुक्त पिया बंधन गुर खोले जन नार कर गुण गाए गौड़ी पूर्वी मल्ला पंजवा मेरे मन गुर गुर गुर सद करिए मेरे मन गुर गुर गुर सद करिए रतन जन सतगुर की दर्शन को बल हरिए राव जय जेते सास ग्रह मन लेता तेते ही गुण गाइए जो हो दयाल सतगुरु अपना ता ए मत बुद्ध पाइए मेरे मन नाम लय जमबंत छूटे सर्व सुखा सुख पाइए से स्वामी सगुरदाता मन बचत फल पाइए नाम इष्ट मीत सुत करता मन संग तुहारे चले कर सेवा सतगुर अपने की गुरते पाइए पाले गुर कृपाल कृपा प्रतारी बिनसे सरबंदेसा नानक सुख पाया हर कीर्तन मिट्यो सगल कलेसा राह गौड़ी पूर्वी राह गौड़ी मल्ला पंजवा एक ओंकार सत गुर प्रसाद तृष्णा बिरले ही की बूझी है रहाओ कोट जोड़े ला करोड़े माना हो रे परे परे ही को लूजी है सुंदर नारी अन परकारी पर गिकारी बुरा भला नहीं सूझी है अनक बंधन माया परमत परमाया गुण निद ने गाया मन बिखे ही मैं लूजी है जा को रे कृपा करे जीवत सोई मरे सा समाया तरे नान सो जन हर दर हर सी जी है गौड़ी मल्ला पंजवा सबों को रासा रो राओ काहू जोग काहू भोग काहू ज्ञान काहू ध्यान काहू डंड धारो काहू जाप काहू ताव काहू पूजा होम ने काहू गौन कर हो काहू तीर काहू नीर काहू बेद विचार नान का भगत प्रे हो गौड़ी मल्ला पंजवा गुण कीरत निद मोरी रहो तू ही रस तू ही जस तू ही रूप तू ही रंग आस और प्रतोरी तू ही मान तू ही तान तू ही पत तू ही प्राण गुर टूटे लै जोरी तू ही ग्रह तू ही बन तू ही गाओ तू ही सुन है नानक नेर नेरी गौड़ी मल्ला पंजवा मा तो अरंग मा तो रहाओ ओही पियो ओही खियो गुरे दियो धान कियो आऊं से मन रातो रहो ओही पाठी ओही पोचा ओही प्यारो ओही रूचा मन ओ सो जातो सहज सहज केल अंध खेर रहे फेर पहे मेल नानक गुर शब्द परातो राग गौड़ी मालवा राग गौड़ी मालवा मल्ला पंजवा एक ओंकार सतगुर प्रसाद
ਹਰ ਨਾਮ ਲੈ ਮੀਤਾ ਲਿਓ ਆਗੇ ਬੰਦ ਪਿਆਂ ਰਹਾਓ। ਸੇਵਤ ਸੇਵਤ ਸਦਾ ਸੇਵ ਤੇਰੇ ਸੰਗ ਬਸਤ ਹੈ ਕਾਲ, ਕਰ ਸੇਵਾ ਤੂੰ ਸਾਧਕੀ ਹੋ ਕਾਟੀਏ ਜਮਜਾਲ। ਓਮ ਜਗ ਤੀਰਥ ਕੀਏ ਬਿਜਹੋਮੇ ਵਧੇ ਬਕਾਰ, ਨਰਕ ਸੁਧ ਪੁੱਜਣਾ ਹੋਏ ਬੋਰ ਬੋਰ ਅਵਤਾਰ। ਸ਼ਿਵਪੁਰੀ ਬ੍ਰਹਮ ਇੰਦਪੁਰੀ ਨੇਚਲ ਕੋ ਥਾਓ ਨਾ, ਬਿਨ ਹਰ ਸੇਵਾ ਸੁਖ ਨਹੀਂ, ਬਿਨ ਹਰ ਸੇਵਾ ਸੁਖ ਨਹੀਂ ਹੋ ਸਕਤ ਆਵੇ ਜਾਏ। ਜੈ ਸੋ ਗੁਰ ਅਪਦੇਸਿਆ ਮੈਂ ਤੈ ਸੋ ਕਿਹਾ ਪੁਕਾਰ, ਨਾਨਕੈ ਸੁਣ ਰੇ ਮਨਾ ਹਰ ਕੀਰਤਨ ਹੋਏ ਉਦਾਰ। ਰਾ ਗੌੜੀ ਮਾਲਾ ਮੱਲਾ ਪੰਜਵਾਂ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਪਾਇਓ ਬਾਲ ਬੁੱਧ ਸੁਖ ਰਹੇ, ਹਰ ਕਸੋ ਗਿਆਨ ਮਿਰਤ ਦੁਖ ਸੁਖ ਚਿਤ ਸਮਸ ਗੁਰ ਮਿਲੇ ਰਹਾਓ। ਜੋ ਲੋਹ ਕੇ ਸੋਚੋ ਚਿਤਵੋ ਤੋ ਲੋ ਦੁਖਨ ਪਰ ਹੈ, ਜੋ ਕਿਰਪਾ ਗੁਰ ਪੂਰਾ ਭੇਟੇ ਆ ਤੋ ਆਨੰਦ ਸਹਿਜੇ। ਜੇ ਤੀ ਸਿਆਣਪ ਕਰਮੋ ਕੀਏ ਤੇ ਤੇ ਬੰਦ ਪਰੇ, ਜੋ ਸਾਧੂ ਕਰਮ ਅਸਤ ਤਰਿਓ ਤਬ ਮੂਤ ਪੈ, ਜੋ ਲੋ ਮੇਰੋ ਮੇਰੋ ਕਰਤੋ ਤੋ ਲੋ ਬਿਖੇਰੇ। ਮਨ ਤਨ ਬੁੱਧ ਅਰਪੀ ਠਾਕਰ ਕਹੋ ਤਬ ਹਮ ਸਹਿਜ ਸੋਏ, ਜੋ ਲੋ ਪੋਠ ਉਠਾਈ ਚੱਲਿਓ ਤੋ ਲੋ ਡਾਨ ਪਰੇ, ਪੋ ਡਰ ਗੁਰ ਪੂਰਾ ਮਿਲਿਆ ਤੋ ਨਾਰੇ ਨਿਰਪੈ। ਗੌੜੀ ਮਾਲਾ ਮੱਲਾ ਪੰਜਵਾਂ ਪਾਵਨ ਤਿਆਗਿਓ ਰੀ ਤਿਆਗਿਓ, ਤਿਆਗਿਓ ਮੈਂ ਗੁਰ ਮਿਲ ਤਿਆਗਿਓ, ਸਰਬ ਸੁਖ ਆਨੰਦ ਮੰਗਲ ਰਸਮਾਨ ਗੋਬਿੰਦੇ ਆਗਿਓ ਰਹਾਉ। ਮਾਨ ਬਾਨ ਦੋਸ ਮਾਨੇ ਮਸਤਰ ਡਾਰ ਗੁਰ ਪਾਗਿਓ, ਸੰਪਤ ਹਰ ਆਪਤ ਦੁਖਾ ਰੰਗ ਠਾਕਰੇ ਲਾਗੇ ਹੋ, ਬਾਸ ਬਾਸੀ ਏਕੇ ਸਵਾਮੀ ਉਦਿਆਨ ਦਿਸਤਾਗੇ ਹੋ। ਨਿਰਭਉ ਪੈ ਸੰਤ ਪ੍ਰਮ ਭਾ ਕਪਾਹ ਡਾਰਿਓ ਪੂਰਨ ਸਰਭਾਗਿਓ, ਨਿਰਭਉ ਪੈ ਸੰਤ ਪ੍ਰਮ ਡਾਰਿਓ ਪੂਰਨ ਸਰਭਾਗਿਓ, ਜੋ ਕਰਤੇ ਕਾਰਨ ਕੀਨੋ ਮਨ ਬਰੋ ਨਾ ਲਾਗੇ ਹੋ। ਸਾਧ ਸੰਗਤ ਪ੍ਰਸਾ ਸੰਤਨ ਕੈ ਸੋਇਓ ਮਨ ਛਾਗਿਓ, ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਨ ਲਾਗਿਓ। ਨਾਮ ਰੰਗ ਸਹਿਜ ਰਸ ਮਾਣੇ ਫਿਰ ਦੂਰ ਨ ਲਾਗਿਓ। ਗੌੜੀ ਮਹਲਾ ਮਹਲਾ ਪੰਜਵਾ ਪਾਇਆ ਲਾ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰੂ ਸ਼ਬਦ ਸਮਾਇਆ ਰਹਾਉ। ਲਾਥੀ ਭੂ ਤ੍ਰਿਸ਼ਨਾ ਸਭ ਲਾਥੀ ਚਿੰਤਾ ਸਗਲ ਬਿਸਾਰੀ, ਕਾਰ ਮਸਤਕ ਗੁਰ ਪੂਰੇ ਧਰਿਓ ਮਨ ਜੀ ਤੋ ਜਗ ਸਾਰੀ। ਤ੍ਰਿਪਤ ਗਾਏ ਰਹੇ ਹਿਰਦੇ ਅੰਤਰ ਡੋਲਣ ਤੇ ਅਬ ਚੂਕੈ, ਅਖੁੱਟ ਖਜਾਨਾ ਸਤਿਗੁਰ ਦੀਆ ਤੋਟ ਨਹੀਂ ਰੇ ਮੁਕੈ। ਅਚਰ ਜੇ ਇੱਕ ਸੁਣੋ ਦੇ ਭਾਈ ਗੁਰ ਐਸੀ ਬੂਝ ਬਜਾਈ, ਲਾਹੇ ਪਰਦਾ ਠਾਕ ਜੋ ਪੇਟਿਓ ਤੋ ਬੇਸਰੀ ਤਾਤ ਪਰਾਈ। ਕਿਉ ਨ ਜਾਈ ਏ ਚੰਬੋ ਸੋ ਜਾਣੇ ਜਿਨ ਚਾਖਿਆ, ਕਹੋ ਨਾਨਕ ਸੱਚ ਪਏ ਬਿਗਾਸਾ, ਗੁਰ ਨਦਾਨ ਦੇ ਲੈ ਰੱਖਿਆ। ਗੌੜੀ ਮਾਲਾ ਪੱਲਾ ਪੰਜਵਾ ਉਪਰ ਰਾਜਾ ਰਾਮ ਕੀ ਸਰਣੀ, ਸਰਵ ਲੋ ਮਾਇਆ ਕੇ ਮੰਡਲ ਗਿਰ ਗਿਰ ਪਰਤੇ ਤਰਣੀ ਰਾਓ, ਸਾ ਸਿਮਰ ਕੇ ਬੇਦ ਵਿਚਾਰੇ ਮਹਾਂਪੁਰਖ ਨੇ ਓ ਕਿਹਾ। ਬਿਨ ਹਰ ਭਜਨ ਨਾਹੀ ਸੁਸਤ ਨਿਸਤਾਰਾ, ਬਿਨ ਹਰ ਭਜਨ ਨਾਹੀ ਨਿਸਤਾਰਾ, ਸੁਖ ਨ ਕਿਨੂੰ ਲਿਆ। ਤੀਨ ਪਵਨ ਕੀ ਜਗਮੀ ਜੋਰੀ ਬੂਜਤ ਨਾਹੀ ਲੈ ਰੇ, ਤੀਨ ਪਵਨ ਕੀ ਲਖਮੀ ਜੋਰੀ ਬੂਜਤ ਨਾਹੀ ਲੈ ਰੇ, ਬਿਨ ਹਰ ਭਗਤ ਕਹਾਂ ਤਿਤ ਪਾਵੇ ਫਿਰ ਤੋ ਪਹਿਰੇ ਪੈਰੇ। ਅਨਕ ਬਲਾਸ ਕਰਤ ਮਨ ਮੋਹਨ ਪੂਰ ਰੋ ਨ ਕਾਮਾ, ਜਲ ਤੋ ਕਬੂ ਨ ਬੂਜਤ ਸਗਲੇ ਬਿਰਤੇ ਬਿਰਨਾਮਾ। ਹਰ ਕਾ ਨਾਮ ਜਪੋ ਮਿਰ ਮੀਤਾ ਇਹ ਸਾਰ ਸੁਖ ਪੂਰਾ, ਸਾਧ ਸੰਗਤ ਜਨ ਮਨ ਨਵਾਰੇ ਨਾਨਕ ਜਨ ਕੀ ਧੂਰਾ। ਗੌੜੀ ਮਾਲਾ ਮਾਲਾ ਪੰਜਵਾਂ ਮੋਕੋ ਇਹ ਬਿਦ ਕੋ ਸਮਝਾਵੇ, ਕਰਤਾ ਹੋਏ ਜਨਾਵੇ ਰਹਾਉ। ਅਣਜਾਣ ਕੇ ਕਿਨੋ ਕਮਾਨੋ, ਅਣਜਾਣ ਕਿਸ ਇਹਨੋ ਕਮਾਨੋ, ਜਬ ਤੱਕ ਨ ਸਾਦਾ ਦੈ ਦਿਸ ਲੈ ਇਹ ਮਨ ਦੋਹਰਾਇਓ, ਕਮ ਕਰ ਕਵਨ ਕਰਮ ਕਰ ਬਾਦਾ। ਮਨ ਤਨ ਤਨ ਭੂਮ ਕਾ ਠਾਕੁਰ ਹੋ ਇਸ ਕਾ ਇਹ ਮੇਰਾ, ਪਰਮ ਮੋਕ ਸੂਜਿਸ ਨਾਹੀ ਇਹ ਪੈ ਖਰ ਪੈ ਪੈਰਾ।
ताबे कहाँ कमावन परया जब एक ही न होता। जब एक निरंकार प्रसा को पे करता अपने कर्तव्य आपे जाने जेने रचन रचाया कौ नान करनहार है आपे सदगुरु परम चकाया। गौड़ी माला मल्ला पंजवा हर बिन अवर क्रिया बिरथे जापता संज कर्म कमाने ए उरे मूछे राव बरत नेम संयम में रहता तिनका याड न पाया आगे चलन और है पाई ऊहा काम न आया। बरत नेम संयम में रहता तिनका याड न पाया आगे चलन और है पाई ऊहा काम न आया। तीर्थ नाए और तरनी परमता आगे ठौर न पावे ऊहा काम न आवे बिद ओ लोगन ही पते आवे। चतर बेद मोबिनी उचरे आगे मैल न पाइये बुझे नाही ये सुधाकर ओ सगली चाह चुकाइये। नहाने कह तो ये बेचारा जे कमावे सो पार ग्रामी गुरसेवो और नाम त्यावो त्यागो मनो गमानी। गौड़ी माला पंजो गौड़ी माला पंजवा माधो हर हर हर मुख कहिए हम ते कोई न होवे स्वामी जो राखे तो रही है राव। क्या के करे करने हारा क्या इस बात बिचारे जे तो लाभ होते थी लागा पूर्ण खसम हमारे। करो कृपा सर के दाते एक रूप ले लावो नाने की बेनती हर पै अपना नाम जपावो। रा गौड़ी माज महला पंजवा एक ओंकार सतगुर प्रसाद दीन दयाल दमोदर राया जियो कोट जना कर सेव लगाया जियो भगत वैत्र बिरध रखाया जियो पूर्ण सब नहीं जाए जियो क्यों पेखा प्रीतम कौन सो करनी जियो संता दासी सेवा करनी जियो ये जियो बताई बल बल जाई जियो तेने लागो पाई जियो पोथी पंडित बेख जनता जियो हो बरागी तीर्णवंता जियो गीत नाद की तंगवंता जियो अनिर्भो नाम ते आई जियो पै कृपाल स्वामी मेरे जियो पतत पेत लग गुर के पैरे जियो प्रभो काट के निर्वैरे जियो गुरमन की आस पुराई जियो जिन नाव पाया सो तनवंता जियो जिन पवते आया सो सोभावंता जियो जे साधु संगत ते सब सो करनी जियो जन नानक सह समाई जियो। गौड़ी मल्ला पंजवा माज आओ हमारे राम प्यारे जियो रैन दिन सास चितारे जियो संत देव संदेशा पै चरणारे जियो तोत बिन कित बितरिये जियो संग तुम्हारे मैं करे आनंदा जियो वाण तिण त्रिपन सुख परम आनंदा जियो से सुहावी मन बख्शंदा जियो पे दर्शन सुख लिये जियो चरण पकार करीने सेवा जियो पूजा अर्चा बंधन देवा जियो दासन दा नाम जब लेवा जियो बिनो ठाकर पै कही है जियो इस पुन्नी मेरी मन तन रिया जियो दर्शन पे सब दुख भरा रिया जियो हर हर नाम जपे जप तरिया जियो ए अजर नानक सुख सही है जियो। गौड़ी माज महला पंजवा सुन सुन साजन मन मित प्यारे जियो मन तन तेरा ए जियो पै वारे जियो विसना ही प्राण उदारे जियो सदा तेरी सरनाई जियो जिस मिले मन जीवे पाई जियो गुर प्रसादी स्वर हर पाई जियो सब के प्राव का प्रभ किया जाई जियो प्राव को सद बल जाई जियो ए निदान जपे वड़ पागी जियो नाम निर्ण एक लिव लागी जियो गुरपुरा पाया सब दुख मिटाया जियो आठ पैर गुण गाया जियो रतन पदार नाम तमारा जियो तू सच्चा सा भगत बन जा रहा जियो हर तन रास सच वपारा जियो जन नानक सद बल हारा जियो राग गौड़ी माज महला पंजवा एक ओंकार सतगुर प्रसाद तू मेरा बहुमान करते तू मेरा बहुमान जोर तुम्हारे सुख वसा सच समझ सां रहाओ सबे गल्लां जातियां
ਸੁਣ ਕੇ ਚੁੱਪ ਕੀਆ, ਕਾਦੀ ਸੁੱਤ ਲੱਦੀਆ, ਮਾਇਆ ਮੋਹੜਿਆ, ਦੇਹ ਪਦਾਰ ਸਾਗਤਾ, ਦੇਹ ਬਜ਼ਾਰ ਸਾਰਤਾ ਸੀ ਅੱਖੀ ਦਿੱਥੜਿਆ, ਕੋਈ ਜੋ ਮੂਰਖ ਲੋਭੀਆ, ਮੂਲ ਨਾ ਸੁਣੀ ਕਿਆ, ਇੱਕ ਦੋ ਚੌਥ ਕਿਆ ਗਣੀ, ਸਭ ਇੱਕ ਸਾਧ ਮੂਠੀ, ਇੱਕ ਆਦ ਨਾਇ ਰਸਿਲਾ ਤਾਵਰ ਕਾਵਿਰ ਲੈ ਜਾਏ ਬੂਠੀ, ਭਗਤ ਸੱਚੇ ਦਰ ਸੁਹੰਦੈ, ਆਨੰਦ ਕਰੇ ਦਿਨ ਰਾਤ, ਰੰਗ ਰਤੇ ਪਰਮੇਸ਼ਰ, ਜਾ ਨਾਨ ਤਿੰਨ ਬਲ ਜਾਤ, ਗੌੜੀ ਮਹਲਾ ਪੰਜਵਾਂ ਮਾਜ, ਦੁਖ ਪੰਜਣ ਤੇਰਾ ਨਾਮ ਜੀ, ਦੁਖ ਪੰਜਣ ਤੇਰਾ ਨਾਮ, ਆਠ ਪੈਰ ਅਰਾਧੀਏ, ਪੂਰਨ ਸਤਿਗੁਰ ਗਿਆਨ ਰਹਾਓ, ਜਿਤ ਗੜ ਵਸੇ ਪਾਰ ਬ੍ਰਹਮ, ਸੋਈ ਸਹਾਵਾ ਥਾਓ, ਜਮ ਕੰਕਰ ਨੇ ਨਾਵੀ, ਰਸਨਾ ਹਰ ਗੁਣ ਗਾਓ, ਸੇਵਾ ਸੁਰਤ ਨ ਜਾਣੀਆ, ਨਾ ਜਾਪੇ ਆਰਾਧ, ਹੋਰ ਤੇਰੀ ਜਗ ਜੀਵਣਾ, ਮਿਰਠਾ ਗ੍ਰਹਿ ਮਹਾਵਾ ਗਾਦ, ਪੈ ਕਿਰਪਾਲ ਗੁਸਾਈਆ, ਨੱਠੇ ਸੋ ਸੰਤਾਪ, ਤੱਤੀ ਵਾਹ ਨ ਲੱਗੇ, ਸਤਿਗੁਰ ਰੱਖੇ ਆਪ, ਗੁਰ ਨਰਾਇਣ ਤੈ ਗੁਰ ਗੁਰ, ਗੁਰ ਸੱਚਾ ਸਿਜਣੋ ਹਾਰ, ਗੁਰ ਤੁਠੇ ਸਭ ਕੇ ਪਾਇਆ, ਜਨ ਨਾਨਕ ਸਤ ਬਲਹਾਰ, ਗੌੜੀ ਮਾਝ ਮਹੱਲਾ ਪੰਜਵਾਂ, ਹਰ ਰਾਮ ਰਾਮ ਰਾਮ ਰਾਮਾ, ਜਾ ਪੂਰਨ ਹੋਏ ਕਾਮਾ ਰਹਾਉ, ਰਾਮ ਗੋਬਿੰਦ ਜਪਿੰਦਿਆਂ, ਹੋਵਾ ਮੁਖ ਪਵਿੱਤਰ, ਹਰ ਜਾ ਸੁਣੀਐ ਜਿਸ ਤੇ, ਸੋਈ ਪਾਈ ਮਿੱਤਰ, ਸਭ ਪਦਾਰ ਸਫਲਾ, ਸਭ ਗੁਣਾ ਜਿਸ ਮਾਹੇ, ਕਿਉਂ ਗੋਬਿੰਦ ਮਨੋ ਵਿਸਾਰੀ ਹੈ, ਜੇ ਸਿਮਰਤ ਹੋ ਜਾਏ, ਜਿਸ ਲੜ ਲੱਗਿਆ ਜੀਵੀ ਹੈ, ਪਵ ਜਲ ਪਾਈਏ ਪਾਰ, ਮਿਲ ਸਾਧੂ ਸੰਗ ਆਧਾਰ, ਹੋਏ ਮੋਕੂ ਜਲ ਦਰਬਾਰ, ਜੀਵਨ ਰੂਪ ਗੋਪਾਲ ਜਸ, ਸਹਿਨਾ ਕੀ ਰਾਸ, ਨਾਨਕ ਉਬਰੇ ਨਾਮ ਜਪ, ਦਸ ਸੱਚੇ ਸਭਾਸ, ਗੌੜੀ ਮਾਝ ਮਹੱਲਾ ਪੰਜਵਾਂ, ਮੀਠੇ ਹਰ ਗੁਣ ਗਾਉ ਜਿੰਦੂ, ਤੂੰ ਮੀਠੇ ਹਰ ਗੁਣ ਗਾਉ, ਸੱਚੇ ਸੇ ਤੀਰਤਿਆ, ਮਿਲਨ ਤਾਵੇ ਥਾਉ ਰਹਾਉ, ਹੋਰ ਸਾਧ ਸਾ ਫਿਕਿਆ, ਤਨ ਮਨ ਫਿਕਾ ਹੋਏ, ਵਿਣ ਪਰਮੇਸ਼ਰ ਜੋ ਕਰੇ, ਫਿਰ ਜੋ ਜੀਵਨ ਸੋਏ, ਅੰਚਲ ਗਹਿ ਕੇ ਸਾਧਕਾ, ਤਰਣਾ ਏ ਸੰਸਾਰ, ਪਾਰ ਬ੍ਰਹਮ ਅਰਾਧੀਐ, ਉਧਰੇ ਸਭ ਪਰਵਾਰ, ਸਾਜਨ ਬੰਧ ਸੁਮਿੱਤਰ ਸੋ, ਹਰ ਨਾਮ ਹਿਰਦੇ ਤੇ, ਅਵਗਣ ਸਭ ਮਟਾਏ ਕਹੇ, ਪਰ ਉਪਕਾਰ ਕਰੇ, ਮਾਲ ਖਜ਼ਾਨਾ ਥੇ ਕਰ ਕੈ, ਮਾਲ ਖਜ਼ਾਨਾ ਥਿਉ ਕਰ, ਹਰ ਕਹਿ ਚਰਨ ਦਾਨ, ਨਾਨਕ ਜਾਚਕ ਦਰ ਤੇਰੇ, ਪ੍ਰਭ ਤੁਧਨੋ ਮੰਗੇ ਦਾਨ, ਇੱਕ ਓਹੰਕਾਰ, ਸਤਿਗੁਰ ਪ੍ਰਸਾਦ, ਰਾਹ ਗੌੜੀ ਮਹਲਾ ਨਾਵਾਂ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਨਸ ਪਾਗੋ ਰਹਾਉ, ਸੁਖ ਦੋ ਦੋਨੋਂ ਸਭ ਕਰ ਜਾਣੇ, ਔਰ ਮਾਨ ਅਪਮਾਨਾ, ਹਰ ਸੋ ਤੇਰੇ ਅਤੀਤਾ, ਤਿੰਜਾ ਤਤ ਪਛਾਨਾ, ਉਸ ਦਾ ਨਿੰਦਾ ਦੋ ਤਿਆਗੈ, ਖੋਜੇ ਪਰ ਨਿਰਬਾਨਾ, ਜਨ ਨਾਨਕੇ ਖੇਲ ਕਟੜਾ, ਕਿਨੂੰ ਗੁਰਮੁਖ ਜਾਣਾ, ਗੌੜੀ ਮਹਲਾ ਨਾਵਾਂ, ਸਾਧੋ ਰਚਨਾ ਰਾਮ ਬੜਾਈ, ਇੱਕ ਬਿਨਸੇ ਇੱਕ ਅਸਥਰ ਮਾਨੈ, ਅਚਰ ਲਖਿਓ ਨਾ ਜਾਈ ਰਹਾਉ, ਕਾਮ ਕ੍ਰੋਧ ਲੋਹ ਮੋਹ ਬਸ ਪ੍ਰਾਣੀ, ਹਰ ਮੂਤਰ ਮੂਰਤ ਬਿਸਰਾਈ, ਝੂਠਾ ਦਾ ਸਾਚਾ ਕਰ ਮਾਨਿਓ, ਜਿਉਂ ਸੁਪਰਾਨ ਰਹਿੰਦਾਈ, ਜੋ ਦੀਸ ਸੋਲ ਬਨਾਸੇ, ਜਿਉਂ ਬਹਾਦਰ ਕੀ ਸ਼ਾਈ, ਜਾ ਨਾਨਕ ਜਾ ਜਾਣਿਓ ਮਿਥਿਆ, ਰਹਿ ਰਾਮ ਸਰਡਾਈ, ਗੌੜੀ ਮਹਲਾ ਨਾਵਾ, ਪ੍ਰਾਣੀ ਕਹੋ ਹਰ ਜਸ ਮਨ ਨਹੀਂ ਆਵੈ, ਐ ਨਿਸ ਮਗਨ ਰਹੇ ਮਾਇਆ ਮੈਂ, ਕਹੋ ਕੈਸੇ ਗੁਣ ਗਾਵੇ ਰਹਾਉ, ਭੂਤ ਮੀਤ ਮਾਇਆ ਮਮਤਾ ਸਿਉ, ਇਹ ਵਿਦਿਆ ਬਦਾਵੇ, ਮਿਰਗ ਇਹਨਾਂ ਜੋ ਝੂਠੋ ਇਹ ਜਗ, ਦੇਹਤਾ ਸੁੜਤਾਵੇ, ਭੋਗਤ ਮੋਤ ਕਾ ਤਾਰਨ ਸਵਾਮੀ, ਮੂੜਤਾ ਇਹ ਬਿਸਰਾਵੇ, ਜਾ ਨਾਨਕ ਕੋਟਣ ਮੈਂ ਕਹੁ, ਪੰਜ ਰਾਮ ਕੋ ਪਾਵੇ, ਗੌੜੀ ਮਹਲਾ ਨਾਵਾਂ, ਸਾਧੋ ਇਹ ਮਨ ਗਿਹੋ ਨਾ ਜਾਈ, ਚੰਚਲ ਤ੍ਰਿਸ਼ਨਾ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਥੇ ਤੇ ਨਾ ਰਹਾਈ ਰਹਾਓ, ਕਠਨ ਕ੍ਰੋਧ ਕਟ ਹੀ ਕੈ, ਪੀਤਰ
ਜੇ ਐਸੋ ਦਿਸਾ ਬਸਰਾਈ, ਰਤਨ ਤਿਆਗ ਸਾਹਿਬ ਕੋ ਹਿਰਲੀ ਨਾ, ਤਾਸੋ ਕਸ਼ੁਨ ਹਾਂ ਬਸਾਈ, ਜੋਗੀ ਜਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ, ਜਨ ਨਾਨ ਕਰ ਪੈ ਦਿਆਲਾ, ਤਉ ਸਭ ਵਿਦ ਬਣ ਆਹੀ, ਗੌੜੀ ਮੁੱਲਾ ਨਾਵਾ, ਸਾਧ ਹੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਮੋਲਕ ਪਾਇਓ, ਬਿਰਥਾ ਕਾਇ ਗਵਾਉ ਰਹਾਓ, ਪਦ ਪਨੀ ਦੀਨ ਬੰਦ ਹਰ, ਸੰਤ ਆਏ ਤੁਮ ਆਵੋ, ਗਜ ਕੋ ਤ੍ਰਾਸ ਮਿਟਿਓ ਜੇ ਸਿਮਰਤ, ਤੁਮ ਕਾਹੇ ਬਿਸਰਾਵੋ, ਤਾਜ ਮਾਨ ਮੋ ਮਾਇਆ ਫੁਨ, ਪੈ ਰਾਮ ਚਿਤ ਲਾਵੋ, ਨਾਨਕ ਕੈਤ ਮੂਤ ਪੰਥੇ, ਗੁਰਮੋਹ ਤੁਮ ਪਾਵੋ, ਗੋੜੀ ਮੱਲਾ ਨਾਵਾਂ, ਕੋ ਮਾਈ ਭੂਲਿਓ ਮਨ ਸਮਝਾਵੇ, ਬੇਦ ਪ੍ਰਾਣ ਸਾਧ ਮਗ ਸੁਨ ਕਰ, ਨਿਮਨਾਰ ਗੁਣ ਗਾਵੇ ਲਹਾਓ, ਦੁਰਲਭ ਦੇ ਪਾਏ ਮਨ ਕੀ ਬਿਰਥਾ ਜਮ ਸਰਾਵੇ, ਮਾਇਆ ਮੋਹ ਮਾਂ ਸੰਗਟ ਬਨ, ਤਾਸੁਰ ਚ ਬਜਾਵੇ, ਅੰਤਰ ਬਾਰ ਸਦਾ ਸੰਪ੍ਰਕਾ, ਸੋਨਿਓ ਨਾ ਲਾਵੇ, ਅੰਤਰ ਬਾਰ ਸਦਾ ਸੰਗ, ਪ੍ਰਭਤਾ ਪ੍ਰਭੂ ਤਾਂ ਸੁਨੇ ਨਾ ਲਾਵੇ, ਨਾਨ ਮੋਹ ਤਾਏ ਤੂੰ ਜਾ ਮਾਨੋ, ਤੇ ਕਰ ਰਾਮ ਸਮਾਵੇ, ਗੌੜੀ ਮੱਲਾ ਨਾਵਾਂ, ਸਾਧੋ ਰਾਮ ਸਨ ਬਿਸਰਾਮਾ, ਬੇਦ ਪ੍ਰਾਣ ਪੜੇ ਕੋਏ ਗੁਣ, ਸਿਮਰੇ ਹਰ ਕੋ ਨਾਮਾ ਰਹਾਓ, ਲੋ ਮੋ ਮਾਇਆ ਮਹੁਤਾ ਫੁਨ, ਓ ਬਿਰਖਨ ਕੀ ਸੇਵਾ, ਹਰ ਸੋ ਪਰਸੇ ਜੇ ਨਾਇਨ, ਸੋ ਮੂਰਤ ਹੈ ਦੇਵਾ, ਸੁਰਗ ਨਰਕ ਅੰਮ੍ਰਿਤ ਬੇਕੇ, ਸਭ ਤਿਉ ਕੰਚਨ ਔਰ ਪੈਸਾ, ਉਹ ਤੇ ਨਿੰਦਾ ਸਮਝਾ ਕੇ, ਲੋ ਮੋਹ ਫੁਨ ਤੈਸਾ, ਦੁੱਖ ਸੋ ਤੇ ਬਾਂਧੇ ਜੇ ਨਾਇਨ, ਤੇ ਤੂੰ ਜਾਨੋ ਗਿਆਨੀ, ਨਾਨਕ ਮੋਹ ਤਾਏ ਤੂੰ ਮਾਨੋ, ਇਹ ਬਿਦ ਕੋ ਜੋ ਪ੍ਰਾਣੀ, ਗੌੜੀ ਮੱਲਾ ਨਾਵਾ, ਮਨ ਰੇ ਕਹਾਂ ਪਿਓ ਹੈ ਬੋਰਾ, ਐਨ ਸਿਓਦ ਕਟੇ ਨਹੀਂ ਜਾਣੈ, ਪਿਓ ਲੋਭ ਸੰਗ ਹੋ ਰਹਾ ਰਹਾਉ, ਜੋ ਤਨ ਤੈ ਆਪਣੇ ਘਰ ਮਾਨਿਓ, ਓ ਸੁੰਦਰ ਗਹਿ ਨਾਰੀ, ਇਨ ਮੈਂ ਕਹਿ ਤੇਰੋ ਰੇ ਨਾਇਨ, ਦੇਖੋ ਸੋਚ ਵਿਚਾਰੀ, ਰੰਜਨ ਮਾਪ ਨੂੰ ਤੈ ਹਾਰਿਓ, ਗੋਬਿੰਦ ਗੜ ਨਹੀਂ ਜਾਣੀ, ਨਿਮਨ ਅਲੀਨ ਪਿਓ ਗੋ ਚਰਨ ਸਿਉ, ਬਿਰਦਾਇਓ ਸਿਰਾਨੀ, ਕਉ ਨਾਨ ਸੋਈ ਨਰ ਸੁਖਿਆ, ਰਾਮ ਨਾਮ ਗੁਣ ਗਾਵੈ, ਔ ਸਗਲ ਜਗ ਮਾਇਆ ਮੋਇਆ, ਨਿਰਭੈ ਪਦ ਨਹੀਂ ਪਾਵੈ, ਗੌੜੀ ਮੱਲਾ ਨਾਵਾਂ, ਮਨ ਨਰ ਚੇਤ ਪਾਪ ਤੇ ਡਰ ਰੇ, ਦੀਨ ਦਿਆਲ ਸਗਲ ਪੈ ਪੰਜਣ, ਸਰਨ ਤਾਏ ਤੁਮ ਪਰੇ ਰਹਾਓ, ਬੇਦ ਪ੍ਰਾਣ ਜਾ ਸੁੰਤ ਗੁਣ ਗਾਵਤ, ਤਾਂ ਕੋ ਨਾਮ ਯੋ ਮੋਹ ਧਾਰੇ, ਪਾਵਨ ਨਾਮ ਜਾਤ ਮੈਂ ਪਾਵਨ ਨਾਮ ਜੋਤ ਮੈਂ ਹਰ ਕੋ, ਸਿਮਰ ਸਿਮਰ ਕਸਮਲ ਸਭ ਹਾਰੇ, ਮਨ ਦੇ ਬੋਰ ਨ ਪਾਵੇ, ਕਸ਼ੋ ਪਾਵ ਮੂਤ ਕਾ ਕਰੇ, ਨਾਨਕ ਕੈਦ ਗਾਏ ਕਰਨਾ ਮੈਂ, ਪਾਵ ਸਾਗਰ ਕੈ ਪਾਰ ਉਤਰ ਰੇ, ਮਾਨਸ ਦੇ ਬੋਰ ਨ ਪਾਵੇ, ਕਸ਼ੋ ਪਾਓ ਮੂਤ ਕਾ ਕਰੇ, ਨਾਨਕ ਕੈਦ ਗਾਏ ਕਰਨਾ ਮੈਂ, ਪਾਵ ਸਾਗਰ ਕੈ ਪਾਰ ਉਤਰ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰਯੋਗ ਸਤਿ ਸੰਗ ਜੀ, ਸਤਿਗੁਰ ਦੀ ਪਾਰ ਬਖਸ਼ਿਤ ਅਹਿਮਦ ਕਿਰਪਾ ਹੋਈ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਦੇ ਮਾਂ ਵੱਖ ਸਬਰ ਤੁਲੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਿੱਤਰ ਦਰਸ਼ਨ ਦਿਦਾਰੇ ਕਰਨ ਦਾ ਸੰਗਤ ਦਾ ਸੁਭਾਅ ਪ੍ਰਾਗਤ ਹੋਇਆ। ਨਿਤਨੇਮ ਅਨੁਸਾਰ ਆਪ ਜੀ ਨੇ ਸਹਿਜ ਪਾਠ ਦੀ ਬਾਣੀ ਦੇ ਪਾਠ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ ਆਪ ਸਭ ਨੂੰ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ। ਸੁਹਾਵਣ ਸਮਾਂ ਹੈ ਸੱਚੀ ਵਾਰ ਦੇ ਕੀਰਤਨ ਦਾ। ਭਾਈ ਸਾਹਿਬ ਭਾਈ ਦਿਲਬਾਗ ਸਿੰਘ ਦਾ ਜਥਾ ਸਰਵਣ ਕਰਾ ਰਹੇ ਨੇ ਸੱਚੀ ਵਾਰ ਦੇ ਕੀਰਤਨ। ਸਰਵਣ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਲੋਕੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੇ ਕੀ ਤੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਕੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਮਹੱਲਾ ਦੂਜਾ ਜੇ ਸੋਚਣ ਦਾ ਉਗਵੈ ਸੂਰ ਚੜੇ ਹਜ਼ਾਰ ਏਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਦਿਲ ਬੁਆੜ ਜਿਉਂ ਸੁੰਜੈ ਅੰਦਰ ਖੇਤ ਖੇਤਾਂ

ਪਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚਾ ਤੁਧ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ।

ਸੱਚ ਨਿਆਉ। ਵੱਡੀ ਵਡਿਆਈ ਜਾਣੇ ਚਲਦਾਓ, ਵੱਡੀ ਵਡਿਆਈ ਜਾਣੇ ਆਲਾਓ, ਵੱਡੀ ਵਡਿਆਈ ਬੂਝੇ ਸੰਭਾਓ, ਵੱਡੀ ਵਡਿਆਈ ਜਾਂ ਪੁੱਛ ਨੰਦਾ, ਵੱਡੀ ਵਡਿਆਈ ਜਾਂ ਆਪਿਆ, ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ। ਇਹੋ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣਾ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਵੀ ਆਗ ਨਾ ਜਾਪੇ ਜੇ ਕਿਸੇ ਨੇ ਰਾਸ, ਨਾਨਕ ਗੁਰਮੁਖ ਜਾਣੀਏ ਜਾਗੋ।

ਕੈ ਲਿਖਣਾ ਵੇ ਤੁਰਮ ਬਹਾਲਿਆ ਉਥੇ ਸੱਚੇ ਹੀ ਸਾ ਨਿਬੜੈ ਚੁੜਮਣ ਘੜੇ ਚ ਜਮਾਲਿਆ ਥਾਉ ਨ ਪੈਨ ਕੁੜਿਆ ਮੋਹ ਕਾਲੇ ਦੋਜਕ ਚਾਲਿਆ ਤੇਰਾ ਨਾਏ ਰਤੇ ਸਜਣ ਗਏ ਹਾਰ ਕੇ ਸੇ ਠੱਗਣ ਵਾਲਿਆ ਲਿਖਣਾ ਵੇ ਤੁਰਮ ਬਹਾਲਿਆ ਲਿਖਣਾ ਵੇ ਤੁਰਮ

ਕੁਦਰਤ ਦਿਸੈ, ਕੁਦਰਤ ਸੁਣਿਆ, ਕੁਦਰਤ ਬਹੁ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਦੇਵਾਂ, ਕੁਦਰਤ ਸਰਵ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਵੈਸੰਤਰ, ਕੁਦਰਤ ਧਰਤੀ ਖਾਕ।

0: ਜਾਵੈਪੁਰ ਸਗਲੇ ਆਪੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੀ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ, ਕੀਤੀਆਂ ਕਨ ਕਹਾਣੀਆਂ, ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ ਗੜਮੜ ਪੂਰੇ ਤਾਰ।

ਲਖ ਟਕਿਆਂ ਕੇ ਹਾਰ, ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੈ ਸ਼ਾਰ, ਗਿਆਨ ਗਲਈ ਢੂੰਡੀਏ ਕਥਨਾ ਕਰੜਾ ਸਾਰ, ਕਰਮ ਲੈ ਤਾਂ ਪਾਈਏ

0: ਥੋੜੀ ਨਦਰ ਕਰੇ ਜੇ ਆਪਣੀ ਨਦਰੀ ਸਤਿਗੁਰੂ ਪਾਇਆ ਇਹ ਜੀਵ ਬਹੁਤੇ ਜਨਮ ਪ੍ਰਮਿਆ ਤਾਂ ਸਤਿਗੁਰੂ ਸਭ ਸੁਣਾਇਆ ਸਤਿਗੁਰੂ ਜੀ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸੁਭਾਇਆ ਸਤਿਗੁਰ ਮਿਲੀਐ ਸਚ ਪੈਜ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ ਸੱਚੋ ਸੱਚ ਬੁਝਾਇਆ
1: ਆਸਾ ਮਹੱਲਾ ਚੌਥਾ

0: ਰੂਪ ਮਹਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੁਸੇ ਗਿਆਨ ਵਿਹੂਣੇ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝੱਟ ਹੈ ਬਾਏ ਵੇਖੇ ਲੋ ਖਸੈ ਖਰ ਜਾਏ।

ਗਿਆਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੇ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ।

0: ਨਾਨਕ ਨ ਜਾਈਐ ਜੀਉ ਪਿਣ ਸਭ ਸਦਾ ਦੇਖਾ ਜੇ ਆਹ ਗਵਾਈਐ ਜੇ ਲੋੜੈ ਚੰਗਾ ਆਪਣਾ ਕਰਪੁਨੋ ਨੀ ਸਦਾਈਆ ਜੇ ਜਰਵਾਣਾ ਪਰ ਹਰੈ ਜਰਵੇਸ ਕਰੇਂਦੀ ਆਈਐ ਕੋ ਰਹਿਣ ਪ੍ਰਿਯ ਪਾਈਐ ਕੋ ਰਹਿਣ ਪ੍ਰਿਯ ਪਾਈਐ
1: ਪੰਥ ਦਸਾ।

ਮੁਸਲਮਾਨਾਂ ਸਿਫਤ ਸ੍ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਪਵਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾ ਹੀ ਸਲਾਮ ਦਰਸ਼ਨ ਰੂਪ ਅਪਾਰ ਤੀਰਥ ਨਾ ਵਾਰ ਚਾ ਪੂਜਾ ਕਿਰਪਾਸ ਵਹਿਕਾਰ ਜੋਗੀ ਸੁਨ ਤਿਆ ਮੰਜੇ ਤੇ ਅਲਖ ਨਾਮ ਕਰਤਾਰ।

ਖਰਾਬਾਂ ਵਿਕਾਰ, ਇੱਕ ਹੁੰਦਾ ਖਾਇਆ ਚਲਾਇਆ ਥਾ ਉਹ ਤਿਨਾ ਪਿਕਾਈ ਕਾਰ, ਜਲ ਤਲ ਜੀਆਂ ਪੂਰੀਆਂ ਲੋਹਾ ਕਾਰਾਂ ਕਾਰ, ਉਹ ਜੇ ਅੱਖ ਸੋ ਤੂੰ ਹੈ ਜਾਣਾ ਤਿਨਾ ਪਿ ਤੇਰੀ ਸਾਰ।

ਹੋਣੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਓਨਕਾਰ ਪ੍ਰਗਟੇ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚ ਮੋਹ ਚੁਕਾਇਆ, ਉੱਤਮ ਵਿਚਾਰ ਹੈ ਜਿਨ ਸੱਚੇ ਸਿਉ ਚਿਤਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

0: ਸਚਿਆਰ ਕੁੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ ਹੋਂ ਵਿੱਚ ਭਰੀਐ ਹੋਂ ਵਿੱਚ ਤੋਵੈ ਹੋਂ ਵਿੱਚ ਜਾਤੀ ਜਿਨਸੀ ਖੋਵੈ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਗ ਮੁਕਤ ਕੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਕਰ ਜੰਤੁ ਪਾਇਆ ਹੋਂ ਮੈਂ ਬੂਝੈ ਤਾਂ ਦਰ ਸੂਝੈ ਗਿਆਨ ਵਿਹੂਣਾ ਕਦ ਕਥ ਲੂਝੈ ਨਾਨਕ ਹੁਕਮੀ ਲਿਖੀਐ ਲੀਕ ਜੇ ਹਾ ਵੇਖੈ ਤੇ ਹਾ ਵੇਖ ਮਹੱਲਾ ਦੂਜਾ
1: ਹੋ ਮੈਂ ਇਹ ਹਾਂ ਜਾਤ ਹੋ ਮੈਂ ਕਰਮ ਕਮਾਏ ਹੋ ਮੈਂ ਇਹ ਹੀ ਬੰਦਨਾ ਫਿਰ ਫਿਰ ਜੋਨੀ ਪਾਏ ਹੋ ਮੈਂ ਕਿੱਥੋਂ ਉਪਜੈ ਕਿਸ ਸੰਜਮੈ ਜਾਏ ਹੋ ਮੈਂ ਇਹੋ ਹੁਕਮੈ ਪਿਆ ਕਿਰਤ ਫਿਰਾਏ ਹੋ ਮੈਂ ਧੀਰਗ ਰੋਗੈ ਦਾਰੂ ਪਿਸਮਾਹੇ

0: ਸਲੋਕ ਮਹਲਾ ਪਹਿਲਾ। ਪੁਰਖਾਂ ਬਿਰਖਾਂ ਤੀਰਤਾ ਤਟਾਂ ਮੇਗਾ ਖੇਤਾ ਦੀਪਾਂ ਲੋਹਾਂ ਮੰਡਲਾਂ ਖੰਡਾਂ ਮਰਪੰਡਾਂ ਅੰਡ ਜੇਰ ਜੁਤ ਪਜਾ ਖਾਣੀ ਸੇ ਤਜਾ ਸੋ ਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਤੋ ਪਾਏ ਕਾ ਸੰਭਾਲੇ ਸਭਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਵੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤਿਸ ਜੁਆਰੀ ਸਵਾਸ ਤਿਸ ਤਿਸ ਦਿਵਾਨ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ।
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪੋ ਪ੍ਰਤੀਰਥਾਂ ਸਹਿ ਜੋਗ ਬੇਬਾਣ ਲੱਖ ਸੁਰਤਨ ਸੰਗ

ਪਹਿਲਾ ਪੜ ਪੜ ਗੱਡੀ ਲੱਦੀ ਐ ਪੜ ਪੜ ਪਰੀਐ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀ ਐ ਜੇਤੇ ਬਰਸ ਬਰਸ ਪੜੀ ਐ ਜੇਤੇ ਮਾਸ ਪੜੀ ਐ ਜੇਤੀ ਯਾਰ ਜਾਉ ਪੜੀ ਐ ਜੇਤੇ ਸਾਸ ਨਾਨਕ ਲਿਖੈ ਇੱਕ ਗੱਲ ਹੋਰ ਹੂੰ ਮੈਂ ਚਖਣਾ ਚਾਖ ਮਹੱਲਾ ਪਹਿਲਾ ਲਿਖ

ਸੁਤ ਭਾਗੇ ਉਹ ਪਿਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਸ਼ਾਈ ਪਾਈ ਮੂਰਖ ਅੰਧੇ ਪਤ ਗਵਾਈ ਵਿਣਨਾਵੇ ਕਿਛ ਥਾਈ ਨਾ ਪਾਈ ਰਹਿ ਬਿਬਾਣੀ ਬਣੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ।

ਲਿਖਾ ਜਮਿਲ ਤਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਈ ਇੱਕ ਮਨ ਅਲਗ ਤੇ ਆਈਐ ਫਲ ਤੇ ਵੇਹੋ ਪਾਈਐ ਜਿਵੇਂ ਹੀ ਘਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਤੂੜ ਤਨਾ ਦੀ ਪਾਈਐ।

ਵਿਤਾਲ ਬੀ ਉਹ ਬੀਜ ਪਤ ਲੈ ਗਏ ਆ ਕਿਉਂ ਉਗਵੈ ਦਾਲ ਜੇ ਕਹੋਏ ਤਾਂ ਉਗਵੈ ਰੁਤੂ ਰੁਤ ਹੋਏ ਨਾਨਕ ਪਾਹੇ ਵਾਰਾ ਘੋਰੇ ਰੰਗ ਨਾ ਸੋਏ ਪੈ ਵਿੱਚ ਖੁੰਭ ਚੜਾਈ ਐ ਸਰਮ ਪਾਉ ਤਨ ਹੋਈ ਨਾ

ਸੱਚੇ ਕੂਕੇ ਵਾਦਾਂ ਗਾਵੇ ਜੋਧਾਂ ਕਾ ਵਿਚਾਰ। ਮੂਰਖ ਪੰਡਿਤ ਹਿਕਮਤ ਹੁਣ ਜਿਤ ਸੰਜੈ ਕਰੇ ਬਿਆਰ। ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦੁਆਰ। ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹਿ ਕਰਵਾਰ। ਸਭ ਕੋ ਆਪੇ ਪੂਰਾ ਹੋਵੇ ਘਟ ਨਾ ਕੋਈ ਆਖੇ।

0: ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖਤਾਮਨਾ ਹੋਏ ਹੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੂੰ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਿਰਕਲਾ ਪ੍ਰਭੂ ਰਿਆ ਤੂੰ ਸੱਚਾ ਸਾਹਿਬ ਸਿਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੀ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ
1: ਜੋਗ ਸਬਦੰ ਗਿਆਨ ਸਬਦੰ ਬੇ ਸਬਦੰ ਬ੍ਰਾਹਮਣ ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪਰਾ ਕਿਰਤ ਸਰਬ

ਪੌੜੀ ਪੜਿਆ ਹੋਵੇ ਗੁਣਗਾਰ ਤੋਂ ਮਿਸਾਨਾ ਮਾਰੀਆ ਜਿਹਾ ਕੱਲ ਕੱਲ ਨਾ ਤੇ ਉਹ ਨਾ ਵਿਚਾਰੀਏ ਐਸੀ ਕਲਾ ਨਾ ਖੇਡੀਆ ਜਿੱਦਰ ਗਿਆ ਹਾਰੀਆ ਪੜਿਆ ਤੇ ਉਹ ਮੀਆਂ ਵਿਚਾਰ ਅੱਗੇ ਵਿਚਾਰੀਏ।

0: ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥ ਵਾਉ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁਝੈ ਤਾਏ ਸਤ ਯੁਗ ਰਥ ਸੰਤੋਖ ਕਾ ਧਰਮ ਗੈ ਰਥ ਵਾਉ ਤ੍ਰੇਤੇ ਰਥ ਜਤੇ ਕਾ ਜੋਰ ਗੈ ਰਥ ਵਾਉ ਦੁਆਪ ਰਥ ਤਪੇ ਕਾ ਸਤ ਗੈ ਰਥ ਵਾਉ ਕਲ ਯੁਗ ਰਥ ਗਨ ਕਾ ਕੂੜ ਗੈ ਰਥ ਵਾਉ ਮਹੱਲਾ ਪਹਿਲਾ
1: ਸਾਮ ਕਹੇ ਸਿਤੰਬਰ ਸਵਾਮੀ ਸੱਚ ਮੈਂ ਛੇ ਸੱਚ ਰਹੇ ਸਭ ਕੋ ਸੱਚ ਸਮਾਵੈ ਰੇ ਕਹਿ ਰਿਹਾ ਪ੍ਰਭੂਰ ਰਾਮ ਨਾਮ ਦੇਵਾ ਮੈਂ ਸੂਰ ਨਾਏ ਲਿਆ ਪ੍ਰਾਚਿਤ ਜਾਏ ਨਾਨਕ ਤੋਂ ਮੁਖੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲਿਆਇਆ ਬਿਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰਮਣ ਹੁਆ ਨਾ ਉਖਦਾਈ ਅਲਹੋ ਭਇਆ ਨੀਲ ਬਸਤਰ ਲੈ ਕਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਜਿਆਰ ਪੜੈ ਗੁਣੈ ਤਿੰਨ ਚਾਰ ਵਿਚ।

ਔੜੀ ਕੱਪੜ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇਹੀ ਕੀਤਾ ਪਾਵਣਾ ਹੁਕਮ ਕੀ ਮਨ ਪਾਵਦੇ ਰਹਿ ਪੀੜੇ ਕੇ ਜਾਵਣਾ ਨੰਗਾ ਦੋ ਜਗ ਝੱਲਿਆ ਤਾਂ ਦਿਸਾ ਖਰਾ ਡਰਾਵਣਾ ਕਰਿਆ ਉਗਣ ਪਛੋਤਾਵਣਾ।

0: ਪੰਡੀ ਸਤਵਟ ਇਹੋ ਜਨੇ ਉਜੀ ਕਾ ਹੈ ਤਾਂ ਪਾਂਡੇ ਕਤ ਨਾ ਟੁੱਟੇ ਨਾ ਮਨ ਲੱਗੇ ਨਾ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਈ ਚੌਂਕੜ ਮੂਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ ਓ ਮੁਆਓ ਚੜ ਪਿਆ ਵੇ ਤਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪੈਨਾ ਮੀਆਂ ਰਾਤ ਦਿਨ ਜੀ ਨਾਲ

0: ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ।
1: ਨਾਇ ਮੰਨੀਏ ਪਤੁ ਪਜਾਇ ਸਲਾਹੀ ਸੱਸੋ ਦਰਗਹਿ ਅੰਦਰ ਪਾਈ ਆਏ ਤਗ ਨਾ ਤੁੜ ਸਪੂਤ ਮਹੱਲਾ ਪਹਿਲਾ।
0: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਕੀ ਵਿਤਗਾ ਪੇਵਤੈ ਵਡ ਤਾਗੇ ਅਵਰਾ ਕਤੈ ਲੈ ਪਹਾੜ ਕਰੇ ਵਿਆਹੋ ਕੜਕਾ ਗਲ ਦੱਸੇ ਰਾਹੋ ਸੁਣ।

0: ਆਨ ਮਲੇਸ਼ਾ ਖਾਏ ਆਂਤਰ ਪੂਜਾ ਪੜ੍ਹਿਕ ਤੇ ਬਾਉ ਸੰਜਮ ਤੁਰਕਾ ਪਾਏ ਛੂਡੀ ਲੈ ਪਖੰਡਾ ਨਾਮ ਲੈ ਜਾਇ ਤਿਰੰਗਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਸ ਸ੍ਰੀ ਵਿਗਾਇਨ ਤਿੰਨ ਗਲਤਾ ਤਿੰਨ ਕਰ ਬ੍ਰਾਹਮਣ ਪੂਰੇ ਨਾਦ ਨਾ ਪਿਆਵੇ ਉਈ ਸਾਧ।

ਹੱਥਾਂ ਟਿੱਕਾ ਤੇੜ ਧੋਤੀ ਕਖਾਈ, ਹੱਥ ਸ਼੍ਰੀ ਜਗਤ ਕਸਾਈ। ਨੀਲ ਵਸਤਰ ਪੈਰ ਹੋਵੇ ਪ੍ਰਵਾਣ, ਮਲੇਸ਼ ਧਾਲੇ ਪੂਜ ਹੈ ਪੁਰਾਣ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸ ਨਾ ਜਾਣਾ। ਦੇਖਿਆ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ। ਮਤ ਭਿੱਟੈ ਵੇ ਮਤ ਭਿੱਟੈ, ਇਹੋ ਅੰਨ ਸਾਡਾ ਫਿੱਟੈ। ਤਨ

0: ਪਿਤਰੀ ਦੇ ਆਗੇ ਵਸਿਆਣੀ ਹੈ ਪਿਤਰੀ ਜੋਰ ਕਰੇ ਵੱਡੀਏ ਹੱਦ ਲਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਜੋ ਮਿਲੈ ਜੇ ਖੱਟੇ ਘਾਲੇ ਦੀ ਮਹੱਲਾ ਪਹਿਲਾ
1: ਜਿਉਂ ਜੋਰੂ ਸਰਨਾਵਣੀ ਆਵੇ ਵਾਰ ਵਾਰ ਜੂਠੇ।

0: ਪਹਿਲਾ ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅਨਕੇ ਜੀ ਆਵਾਜ਼ ਨ ਕੋਏ ਪਹਿਲਾ ਪਾਣੀ ਜੋ ਹੈ ਜਿਥ ਰਿਆ ਸਭ ਕੋਏ ਸੂਤਕੋ ਕਰ ਰੱਖੀਐ ਸੂਤਕ ਪਵੈ ਸੋਏ ਨਾਨਕ ਸੂਤਕੇ ਬਿਨਾ ਉਤਰੈ ਗਿਆਨ ਉਤਾਰੈ ਧੋਈ ਮਹਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਊੜ ਅੱਖੀ ਸੂਤਕ ਵੇਖਣਾ ਪਰਤਰੀਐ ਪਰਤਨ ਰੂਪ

ਪੌੜੀ ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤੇ ਨਦਰੀ ਆਈਆਂ ਜਾਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ।

0: ਸਲੋਕ ਮਹਲਾ ਪਹਿਲਾ। ਪਹਿਲਾ ਸੁੱਚਾ ਪੋਏ ਸੁੱਚਾ ਬੈਠਾਏ, ਸੁੱਚੇ ਅੱਗੇ ਰੱਖਣ ਕੋਈ ਨਾ ਭਿਟਿਓ ਜਾਏ। ਸੁੱਚੇ ਹੋਏ ਕੇ ਜੇਵਿਆ ਲੱਗਾ ਪੜਨ ਸਲੋਕ, ਕੋ ਹੱਥੀ ਜਾਏ ਸੁੱਟਿਆ ਕਿਸੇ ਲੱਗਾ ਦੋਖ। ਆਨ ਦੇਵਤਾ ਪਾਣੀ ਦੇਵਤਾ ਬੇਸੰਤਰ ਦੇਵਤਾ ਲਾਉਣ, ਪੰਜਵਾਂ ਪਾਇਆ ਕਿਰਤਾ ਹੋਆ ਪਾਪ ਵਿੱਤ, ਪਾਪੀ ਸੋਤਨ ਗੱਡਿਆ ਥੁੱਕਾ ਪਾਇਆ ਤਿੱਤ। ਜਿਤ ਮੁਖ ਨਾਮ ਨਾ ਉਚਰਾਏ ਬਿਨਾਂ ਵੈਰਸ ਖਾਈ, ਨਾਨਕ ਕਿਵੇਂ ਜਾਣੀਏ ਤਿਤ ਮੁਖ ਥੁੱਕਾ ਪਾਈ। ਮਹੱਲਾ ਪਹਿਲਾ।
1: ਪੰਡ ਜਮੀਏ ਬਣ ਨਿਮੀਏ ਬਣ ਮੰਗਣ ਵੇ ਆਹੋ, ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਓ। ਪੰਡ ਮੁਆ ਬੰਡ ਬਾਲੀਏ ਬੰਡ ਹੋਵੇ ਬੰਦਾਨ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਪੰਡੋ ਹੀ ਪੰਡ ਉਪਜੈ ਪੰਡੈ ਬਾਜ ਨਾ ਕੋਏ, ਨਾਨਕ ਭੰਡੈ ਬਾਰਾਇਕੋ ਸੱਚਾ ਸੋਏ। ਜਿਤ ਮੁਖ ਸਦਾ ਸਲਾਹੀ।

0: ਲਾ ਨਾਨਕ ਫਿੱਕੇ ਬੋਲੀਐ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਏ ਸਦੀਐ ਫਿੱਕੇ ਫਿੱਕੀ ਸੋਏ ਫਿੱਕਾ ਹੈ ਦਰਗਹਿ ਛੁੱਟੀ ਹੈ ਮੋਥੁੱਕਾ ਫਿੱਕੇ ਪਾਏ ਫਿੱਕਾ ਮੂਰਖਾ ਕੀਐ ਪਾਣੇ ਲੈ ਸਜਾਈ ਮਹਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ 68 ਤੀਰਥ ਜੇ ਨਹਾਵੇ।

ਕਹਿ ਜਾਏ ਨਾਨਕ ਸਿੱਖ ਘੜੀਐ ਸਦੀ ਰਹਿ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ ਕੇ ਨਾ ਆਖੀਐ ਜੇ ਲਿਖਾ

ਥੋੜੀ ਇੱਜ਼ਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਕਲ ਬੁਰੀ ਕਿਉਂ ਕਰ ਲਈਐ ਮੰਦਾ ਮੂਲ ਨਾ ਖਿੱਚੈ ਤੇ ਲੰਮੀ ਨਜ਼ਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛਲਾ

ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੁਪਰਵਾਣ ਮਹੱਲਾ ਦੂਜਾ ਜੋ

0: ਸਲੋਕ ਮਹਲਾ ਦੂਜਾ। ਏਕ ਨੇ ਹੀ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾਕਰਮਾਤ ਸਾਹਿਬ ਤੁਠੈ ਜੋ ਮਿਲੇ ਮਹਲਾ ਦੂਜਾ।
1: ਏਕ ਨੇ ਚਾਕਰੇ ਜਿਤ ਭੁਖ ਸੁਨ ਜਾਏ, ਨਾਨਕ ਸੇਵਕ ਕਾਂਡੀ।

0: ਆਪੇ ਭਾਂਡੇ ਸਾਜਨ ਆਪੇ ਪੂਰਨ ਦੇ, ਇੱਕ ਨੇ ਦੁੱਧ ਸਮਾਈ ਐ ਇੱਕ ਚੁੱਲੇ ਰਹਿਣ ਚੜੇ, ਇੱਕ ਨੇ ਹਾਲੀ ਪੈ ਸਵਣ ਕੁੱਪ ਰਹਿਣ ਖੜੇ, ਤਿਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ।
1: ਆਪੇ ਸਾਜੇ ਕਰੇ ਆਪ ਜਾਏ ਫਿਰ ਰੱਖਿਆ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਤੂੰ ਠਾਕਰ ਤੋਮ ਜੀਓ ਪਿੰਡ ਸਾਬੋ ਤੂੰ ਮਾਤ ਪਿਤਾ ਹਮੋ।

ਪੂਜਾ ਸਗਲ ਸਮਗਰੀ ਤੁਮਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਤੁਮਰੀ ਗਤ ਮਿਤ ਤੁਮ ਹੀ ਨਾਨਕ ਦਾਸ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਿਉ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਇ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨੌਨ ਦੇ ਆਵੇ ਤਾਏ ਸਭ ਥਾਈ ਹੋਈ ਸਹਾਇ ਦਸਵੀਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰਖਾਲ ਸੇ ਸਭ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦੇ ਆ ਚਾਲੀਆਂ ਮੁਕਤਿਆਂ ਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਜ ਦੇ ਕੇ ਅੰਡਠ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲਸੇ ਸਭ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਦੇ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲਹੋਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਾਰ ਦੇ ਸ਼ਹੀਦੋ ਸਿੱਕਿਤ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲ ਸੀ ਸਭ ਬੋਲੋ ਜੀ ਵਾਹ ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲਸੇ ਸਭ ਬੋਲੋ ਜੀ ਵਾਹ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਿਛਿਆ ਰਿਆਜ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਗਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਜ ਦੇ ਤਾਰ ਪਿਤਾ ਜੀ ਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨੇ ਉੱਟਿਆਂ ਦੇ ਉਣੇ ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਜੀ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਾਣੀ ਦੇ ਪਾਠ ਉਪਰੰਤ ਸ੍ਰੀ ਆਸ ਸਜ ਕੁਵਾਰ ਕੀ ਤ੍ਰਿਭੋਗ ਜੀ ਕੀ ਅਰਦਾਸ ਭੁੱਲ ਚੋਂ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਕਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਦੇ ਕਾਰਜ ਰਾਸ ਕਰਨੇ ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਕਰੋਂ ਵਰਸਾਏ ਕੈਲੀਫੋਰਨੀਆ ਦਾਦਾ ਜੀ ਡਰਾਈਵਾਲ ਕੰਪਨੀ ਦੇ ਕਾਰਜ ਸੰਪੂਰਨ ਹੋਏ ਕਾਰਜ ਰਾਸ ਕੀਤੇ ਸ਼ੁਕਰਾਨੇ ਵਜੋਂ ਬੇਅੰਤ ਮਾਇਆ ਅਰਦਾਸ ਕਰਾਉਂਦੇ ਨੇ ਦਾਤਾ ਜੀ ਮਿਹਰ ਕਰਨੀ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਕੰਪਨੀ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਕਿਰਤ ਕਮਾਈ ਜੀ ਬਰਕਤਾਂ ਬਖਸ਼ਣੀਆਂ ਅੰਗ ਸੰਗ ਸਹਾਈ ਹੋ ਕੇ ਵਰਤਣਾ ਸੇਵਾ ਥਾਏ ਪਾਉਣੀ ਸ਼ੁਭ ਭਾਵਨਾ ਪੂਰੀਆਂ ਕਰਨੀਆਂ ਪਵਿੱਤਰ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਦੇਗਾ ਹਜ਼ਰਤ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤਰਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ।

0: ਸਤਨਾਮ ਵਾਹਿਗੁਰੂ ਸਾਹਿਬ ਜੀ। ਪੂਰਾ ਠਾਠ ਬਣਾਇਆ ਪੂਰੇ, ਵੇਖੋ ਇੱਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਦ ਕੋ ਤਰੋ ਗੁਮਾਨਾ। ਸਤਿਗੁਰ ਕੀ ਜਿਸਨੂੰ ਮਤ ਆਵੈ, ਸੋ ਸਤਿਗੁਰ ਮੈਂ ਸਮਾਨਾ। ਇਹ ਬਾਣੀ ਜੋ ਜਿਉਂ ਜਾਣੇ, ਤਿਸ ਅੰਤਰ ਰਵੇ ਹਰਨਾਮਾ। ਬਾਣੀ ਬਿਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰਵਾਸਾ ਹੋਏ। ਸੋ ਕਹੋ ਟਲ ਗੁਰਸੇਵੀ ਹੈ, ਐਨਸ ਸਹਿਰ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ। ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ। ਇਉਂ ਗੁਰਮੁਖ ਆਪ ਨਵਾਰੀ ਹੈ, ਸਭ ਰਾਜ ਸਿਸ਼ਟ ਕਾਲੇ, ਨਾਨਕ ਗੁਰਮੁਖ ਬੂਝੀ ਹੈ, ਜਮੈਂ ਆਪੇ ਨਜ਼ਰ ਕਰੇ। ਮਹੱਲਾ ਤੀਜਾ। ਜਿਨ ਗੁਰਮੁਖ ਨਾਮ ਤੇ ਆਇਆ, ਆਏ ਤੇ ਪ੍ਰਵਾਨ, ਨਾਨਕ ਕੋਲ ਉਧਾਰੇ ਆਪਣਾ, ਦਰਗ ਹੈ ਪਾਵੈ ਮਾਣ। ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ, ਇੱਕ ਸੇਵਕ ਗੁਰ ਪਾਸ, ਇੱਕ ਗੁਰ ਕਾਰੇ ਲਾਈਆਂ। ਜਿੰਨਾ ਗੁਰ ਪਿਆਰਾ ਮਨ ਚਿੱਤ, ਤਿੰਨਾ ਭਾਉ ਗੁਰੂ ਦਿਵਾਈਆਂ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਗੁਰ ਸਤਿਗੁਰ ਬੋਲੋ ਸਭ ਗੁਰ, ਆਖ ਗੁਰੂ ਜਿਵਾਈਆਂ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਗੁਰ ਸਤਿਗੁਰ ਬੋਲੋ ਸਭ ਗੁਰ, ਆਖ ਗੁਰੂ ਜਿਵਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰਯੋਗ ਸਤਿਸੰਗ ਜੀਓ, ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਿੱਕਾ ਮਤਲਬ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਅਲਾਹੀ ਬਾਣੀ ਦੇ ਪਾਠ ਪ੍ਰੰਤ ਸਕੀ ਵਾਰ ਦੇ ਕੀਰਤਨ ਸਰਵ ਕੀਤੇ ਨੇ। ਸਰਬੱਤ ਦੇ ਭਲੇ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰੂ ਨੇ ਪਵਿੱਤਰ ਹੁਕਮਨਾਮੇ ਬਖਸ਼ੇ, ਜੋ ਆਪਾਂ ਸ਼ਰਧਾ ਨਾਲ ਸਰਵ ਕੀਤੇ ਨੇ, ਗੁਰੂ ਕਿਰਪਾ ਕਰੇ ਸਭ ਨੂੰ ਸਤਿਗੁਰ ਚੜ੍ਹਦੀ ਕਲਾ ਬਖਸ਼, ਹਾਜ਼ਰੀ ਦਾਰ ਪਵਾਂਗਣ, ਸਿਰ ਤੇ ਮੇਰ ਭਰਿਆ ਹੱਥ ਰੱਖਣ। ਬਣੇ ਪ੍ਰੋਗਰਾਮ ਸਾਰੇ ਸਪਾਵ ਮੁੱਖ ਭਾਗ ਦੀ ਕਥਾ ਪਾਈ ਸਾਹਿਬ ਗਿਆਨੀ ਨਿਸ਼ਾਨ ਸਿੰਘ ਜੀ ਸਰਵਣ ਕਰਾਉਣਗੇ। ਉਸ ਉਸ ਤੋਂ ਪਹਿਲਾਂ ਬੇਨਤੀ ਕਿ ਕੱਲ੍ਹ ਨੂੰ 3 ਅਖੰਡ ਪਾਠ ਆਰੰਭ ਹੋਣੇ ਨੇ। ਸੋ ਪਰਿਵਾਰਾਂ ਵੱਲੋਂ ਆਪ ਸਭ ਨੂੰ ਬੇਨਤੀ ਹੈ 3 ਦਿਨ ਦਰਸ਼ਨ ਦੇਣੇ। ਕੱਲ੍ਹ ਨੂੰ ਸੰਗਰਾਂਦ ਵੀ ਹੈ, ਮਹੀਨਾ ਨਵਾਂ ਆਰੰਭ ਹੋਣਾ। ਸੋ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਸੋ ਸ਼ੁੱਕਰਵਾਰ ਨੂੰ ਸ਼ਾਮ ਨੂੰ ਦਸਤਾਰ ਜਿਨ੍ਹਾਂ ਨੇ ਸਿੱਖਣੀ ਆ ਬੰਨਣੀ, 6 ਵਜੇ ਸਿੰਘਾਂ ਨੇ ਇੱਥੇ ਆਉਣਾ। ਸੋ ਜਿਨ੍ਹਾਂ ਨੇ ਸਿੱਖਣੀ ਆ ਉਹ ਆਪਣੀਆਂ ਪੱਗਾਂ ਲੈ ਕੇ ਆਇਓ 6 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ। ਸੋ ਆਓ ਸਰਵੰਗਰੀ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਗਿਆਨੀ ਨਿਸ਼ਾਨ ਸਿੰਘ ਹੋਣਾ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਵਾਹਿਗੁਰੂ ਸਾਹਿਬ ਜੀ।

ਵੇਖੋ ਇੱਕ ਸਮਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ।

पाखे आप बोले क्यों बुझे जान बुझाए, आखण सुनना पौन की बाणी, एह मानो रता माया, खसम की नदर दिलें पसंदे, जिन्हें कार एक ते आया, ती कर रखे पांच कार साथी, नाओ शैतान मत कट जाई, नानक आखे राह पे चलना, माल तन कित को संजयाई। परम सम्मान योग जुगो जुग अटल, चवर शतर सिंहासन दे मालक, वालिए कुल आलम सर्वरे कायनात शब्द ब्रह्म सतगुरु, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨ੍ਹਾਂ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਅੰਦਰ ਜੁੜ ਬੈਠੇ ਅਤੇ ਮੀਡੀਏ ਦੇ ਰਾਹੀਂ ਘਰਾਂ ਵਿੱਚ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰ ਰਹੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ ਵਡਭਾਗੇ ਹਾਂ, ਜਿੱਥੇ ਆਪ ਜੀਆਂ ਨੇ ਚੱਲ ਰਹੇ ਲੜੀਵਾਰ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਗੁਰੂ ਦਰ ਦੇ ਸਵਾਰਿਆਂ ਪਾਸੋਂ ਸਰਵਣ ਕੀਤੇ ਨੇ। ਸਤਿਗੁਰਾਂ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਤੋਂ ਉਪਰੰਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸਿੰਘਾਸਨਾਂ ਤੇ ਬਿਰਾਜਮਾਨ ਹੋ ਕਰਕੇ ਜੋ ਪਾਵਨ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਗਰੀਬ ਨਵਾਜ ਸਤਿਗੁਰੂ ਕੀ ਬਖਸ਼ਿਸ਼ ਮਿਹਰਮਤ ਸਾਡੇ ਤੇ ਕਰਦੇ ਨੇ, ਗੁਰਮਤਿ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪਾਵਨ ਗੁਰੂ ਫਤਿਹ ਨਾਲ ਸਾਂਝ ਬਣਾਈਏ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਮੁੱਖ ਵਾਕ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਦੇ ਵਿੱਚੋਂ ਬਖਸ਼ਿਸ਼ ਹੋਇਆ ਹੈ। ਰਾਗ ਸੋਰਠ ਦੀ ਵਾਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ, ਜਿਸ ਦਾ ਭਾਵ ਹੈ ਕਿ ਜਿੰਨੀਆਂ ਵੀ ਪੌੜੀਆਂ ਇਸ ਵਾਰ ਵਿੱਚ ਹੋਣਗੀਆਂ ਉਹ ਸਾਰੀਆਂ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਹੋਣਗੀਆਂ। ਅੱਜ ਦੇ ਮੁੱਖ ਵਾਕ ਦੇ ਸਰੂਪ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਸ ਵਿੱਚ ਦੋ ਸਲੋਕ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਤੇ ਪੌੜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਪੰਨਾ ਨੰਬਰ 647 ਅਤੇ 648 ਉੱਪਰ ਸੁਭਾਇਮਾਨ ਹੈ। ਇਸ ਪਾਵਨ ਮੁੱਖ ਵਾਕ ਦੇ ਵਿੱਚ ਮਹਾਰਾਜ ਨੇ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ, ਗੁਰਬਾਣੀ ਜਦੋਂ ਪੜ੍ਹਦੇ ਹਾਂ ਆਪਾਂ
ਸਮਾਜਿਕ ਜੀਵਨ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਉਦਾਹਰਣਾਂ, ਬਹੁਤ ਸਾਰੇ ਐਗਜ਼ਾਮਪਲਸ ਦੇ ਕੇ ਮਹਾਰਾਜ ਗੁਰਮਤਿ ਦਾ ਉਪਦੇਸ਼ ਸਾਨੂੰ ਦ੍ਰਿੜ ਕਰਵਾਉਂਦੇ ਨੇ। ਜਿਵੇਂ ਆਪਾਂ ਗੁਰੂ ਨਾਨਕ ਮਹਾਰਾਜ ਜੀ ਦਾ ਪਾਵਨ ਸ਼ਬਦ ਪੜ੍ਹਦੇ ਹਾਂ ਤੇ ਬਾਬਾ ਜੀ ਕਹਿਣਗੇ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਧਨ ਖੇਤ। ਯਾਨੀ ਕਿ ਜਿਸ ਕਿੱਤੇ ਦੇ ਨਾਲ ਮਨੁੱਖ ਸੰਬੰਧ ਰੱਖਦਾ, ਜੇ ਉਹਨੂੰ ਉਹਦੀਆਂ ਉਦਾਹਰਣਾਂ ਦਿੱਤੀਆਂ ਜਾਣ, ਉਹਨੂੰ ਸਮਝਣੀਆਂ ਸੌਖੀਆਂ ਹੋ ਜਾਂਦੀਆਂ। ਹਾਲੀ ਕਹਿੰਦੇ ਨੇ ਹਲ ਵਾਹੁਣ ਵਾਲੇ ਨੂੰ, ਔਰ ਉਹਦੇ ਵਿੱਚ ਉਦਮ ਬਹੁਤ ਹੁੰਦਾ। ਪੁਰਾਣੇ ਬਜ਼ੁਰਗ ਜਾਣਦੇ ਨੇ, ਜਿੰਨੀ ਕੁ ਦੇਰ ਨੂੰ ਆਮ ਬੰਦਾ ਉੱਠਦਾ ਹੁੰਦਾ ਸੀ ਨਾ, ਉਨੀ ਦੇਰ ਨੂੰ ਉਹਨਾਂ ਨੇ 1-2 ਵਿਘੇ ਜਾਂ 1-2 ਏਕੜ ਜ਼ਮੀਨ ਵਾਹ ਲੈਣੀ। ਸਵੇਰੇ ਉੱਠਣਾ, ਅੰਮ੍ਰਿਤ ਵੇਲੇ ਉੱਠਣਾ, ਛੇਤੀ ਉੱਠਣਾ। ਬਾਬੇ ਨੇ ਆਖਿਆ, ਤੇਰਾ ਮਨ ਹਾਲੀ ਵਰਗਾ ਉੱਦਮੀ ਹੋਣਾ ਚਾਹੀਦਾ। ਮਨ ਹਾਲੀ, ਇਹ 'ਚ ਉੱਦਮ ਨਹੀਂ ਹੈਗਾ। ਹਰ ਗੱਲ 'ਤੇ ਆਲਸ, ਹਰ ਗੱਲ 'ਤੇ ਆਲਸ। ਕਰ ਲਵਾਂਗੇ ਜੀ, ਵੇਖ ਲਵਾਂਗੇ ਜੀ, ਸੋਚ ਲਵਾਂਗੇ ਜੀ। ਕਿਰਸਾਣੀ ਕਰਨੀ, ਅਤੇ ਜਿਹੜੀ ਤੇਰੀ ਕਰਨੀ ਆ, ਤੇਰਾ ਆਚਾਰ ਆ, ਇਹ ਕਿਰਸਾਣੀ ਵਰਗਾ ਹੋਣਾ ਚਾਹੀਦਾ। ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਬੀਜ ਦੀ ਗੱਲ, ਸੁਹਾਗੇ ਦੀ ਗੱਲ, ਪਾਣੀ ਦੀ ਗੱਲ, ਖੇਤੀ ਕਰਨ ਦੀ ਗੱਲ, ਹਾਲੀ ਦੀ ਗੱਲ, ਇਹ ਕਿਸਾਨ ਨੂੰ ਛੇਤੀ ਸਮਝ ਆਉਂਦੀ। ਬਾਬਾ ਰਵਿਦਾਸ ਜੀ ਚਮੜੇ ਦੀ ਕਿਰਤ ਕਰਨਗੇ, ਉਹ ਉਦਾਹਰਣਾਂ ਉੱਦਾਂ ਦੀਆਂ ਵਰਤ ਲੈਂਦੇ ਆ। ਚਮਰਟਾ ਗਾਂਠ ਨਾ ਜਨਹੀ, ਲੋਕ ਗਠਾਵੇਂ ਪਨਹੀ, ਆਰ ਨਹੀਂ ਜੇ ਤੋਪੋ। ਹੁਣ ਆਮ ਬੰਦੇ ਦੀ ਸਮਝ ਤੋਂ ਪਰੇ ਵੀ ਆਰ ਕਿਹਨੂੰ ਕਹਿੰਦੇ ਆ, ਤੋਪਾ ਕਿੱਦਾਂ ਲਾਇਆ ਜਾਂਦਾ, ਪਰ ਜਿਹੜੇ ਉਸ ਕਿਰਤ ਨੂੰ ਕਰਨਾ ਜਾਣਦੇ, ਉਹਨਾਂ ਲਈ ਇਹ ਸ਼ਬਦ ਡਿਕਸ਼ਨਰੀ ਨਾਲੋਂ ਜ਼ਿਆਦਾ, ਇਸ ਸ਼ਬਦ ਨੂੰ ਮੋਚੀ ਦੀ ਦੁਕਾਨ ਤੇ ਬਹਿ ਕੇ ਛੇਤੀ ਸਿੱਖਿਆ ਜਾ ਸਕਦਾ। ਤੋ ਇੱਦਾਂ ਗੁਰੂ ਬਾਬਾ ਜੀ ਵੱਖ ਵੱਖ ਉਦਾਹਰਣਾਂ ਦੇ ਕੇ, ਜਤ ਪਹਾਰਾ, ਧੀਰਜ ਸੁਨਿਆਰ, ਅਹਿਰਣ ਮਤ, ਵੇਦ ਹਥਿਆਰ, ਭਉ ਖਲਾ, ਅਗਨ ਤਪਤਾਓ, ਭਾਂਡਾ ਪਾਓ, ਅੰਮ੍ਰਿਤ ਤਿਤ ਢਾਲ, ਘੜੀਏ ਸ਼ਬਦ ਸੱਚੀ ਟਕਸਾਲ, ਸਾਰੀਆਂ ਉਦਾਹਰਣਾਂ ਸੁਨਿਆਰ ਦੀਆਂ ਦਿੱਤੀਆਂ ਮਹਾਰਾਜ ਨੇ। ਤੋ ਇੱਥੇ ਵੀ ਹਜ਼ੂਰ ਜਿਹੜੇ ਨੇ ਉਦਾਹਰਣਾਂ ਦੇ ਰਹੇ ਨੇ ਸਮਾਜਿਕ ਜੀਵਨ ਨਾਲ ਸੰਬੰਧਿਤ। ਸਲੋਕ ਮਹੱਲਾ ਤੀਜਾ, ਅੱਜ ਦਾ ਮੁੱਖ ਵਾਕ, ਬਾਬੇ ਨੇ ਆਖਿਆ, ਹਸਤੀ ਸਿਰ ਜਿਉਂ ਅੰਕੁਸ਼ ਹੈ। ਜੇ ਇਹਦੇ ਸਮੁੱਚੇ ਭਾਵ ਨੂੰ ਆਪਾਂ ਸਮਝੀਏ ਨਾ, ਇਹ ਸ਼ਬਦ ਦਾ ਭਾਵ ਆ ਡੈਡੀਕੇਟਡ ਹੋਣਾ। ਸਾਡੇ 'ਚ ਡੈਡੀਕੇਸ਼ਨ ਕਿੰਨੀ ਹੈ, ਸਮਰਪਣ ਦਾ ਭਾਵ ਕਿੰਨਾ ਹੈ, ਅਸੀਂ ਗੁਰੂ ਨੂੰ ਆਪਣਾ ਵਜੂਦ, ਆਪਣਾ ਆਪ ਸਮਰਪਿਤ ਕਰ ਚੁੱਕੇ ਹਾਂ ਜਾਂ ਨਹੀਂ, ਜੇ ਕਰ ਰਹੇ ਹਾਂ ਤਾਂ ਕਿਸ ਰੂਪ ਦੇ ਵਿੱਚ ਕਰ ਰਹੇ ਹਾਂ। ਇੱਥੇ ਸਾਰਾ ਭਾਵ ਹੀ ਇਸ ਪਾਵਨ, ਅੱਜ ਦੇ ਪਾਵਨ ਮੁੱਖ ਵਾਕ ਦੇ ਵਿੱਚ ਇਹ ਤੁਸੀਂ ਵੇਖੋ। ਜੇ ਮੈਂ ਗੁਰਬਾਣੀ ਦਾ ਪਾਠ ਕਰ ਰਿਹਾ ਪਰ ਮੇਰੇ 'ਚ ਸਮਰਪਣ ਭਾਵ ਨਹੀਂ ਹੈਗਾ, ਮੈਂ ਬੱਧਾ ਚੱਟੀ ਕਰ ਰਿਹਾ, ਮੈਂ ਫੋਰਮੈਲਿਟੀ ਕਰ ਰਿਹਾ, ਤਾਂ ਬਾਬਾ ਜੀ ਬਾਣੀ 'ਚ ਕਹਿਣਗੇ, ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ। ਵੀ ਜਿਹੜਾ ਕੰਮ ਐਜ਼ ਏ ਫੋਰਮੈਲਿਟੀ ਕੀਤਾ ਜਾ ਰਿਹਾ, ਉਹ ਨਾ ਤਾਂ ਮੇਰੇ ਜੀਵਨ ਨੂੰ ਕੋਈ ਲਾਭ ਦੇ ਰਿਹਾ ਕਿਉਂਕਿ ਮੈਂ ਫੋਰਮੈਲਿਟੀ ਕਰ ਰਿਹਾ, ਅਤੇ ਨਾ ਉਸ ਕੀਤੇ ਹੋਏ ਕੰਮ ਦੇ ਵਿੱਚੋਂ ਤੁਹਾਨੂੰ ਕੁਝ ਸਿੱਖਣ ਵਾਸਤੇ ਮਿਲਣਾ। ਕਿਉਂਕਿ ਜੇ ਜੇ ਜਿਹੜੀ ਚੀਜ਼ ਮੈਂ ਖੁਦ ਨਹੀਂ ਨਾ ਸਮਝ ਸਕਿਆ, ਮੈਂ ਤੁਹਾਨੂੰ ਸਮਝਾ ਨਹੀਂ ਸਕਦਾ, ਇਹ ਅਸੂਲ ਹੁੰਦਾ। ਜੇ ਗੁਰਬਾਣੀ ਦੇ ਅਰਥ ਉੱਤੇ, ਗੁਰਬਾਣੀ ਦੀ ਵਿਆਖਿਆ ਦੇ ਉੱਤੇ ਮੇਰੀ ਆਪਣੀ ਪਕੜ ਨਹੀਂ, ਉਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ, ਮੈਂ ਤੁਹਾਨੂੰ ਸਮਝਾ ਨਹੀਂ ਸਕਦਾ। ਉਹ ਤੁਹਾਨੂੰ ਤਾਂ ਹੀ ਸਮਝਾਇਆ ਜਾਏਗਾ ਜੇ ਤੁਹਾਨੂੰ ਸਮਝਾਉਣ ਤੋਂ ਪਹਿਲਾਂ ਮੈਂ ਖੁਦ ਉੱਤੇ ਵਰਕ ਕੀਤਾ ਹੋਏਗਾ, ਮੈਂ ਖੁਦ ਨੂੰ ਸਮਝਿਆ ਹੋਏਗਾ। ਔਰ ਉਹਦੇ ਲਈ ਮਨੁੱਖ ਨੂੰ ਲੋੜ ਹੈ ਇਕਾਗਰਤਾ ਦੀ, ਡੈਡੀਕੇਟਡ ਦੀ। ਜਿਵੇਂ ਡੈਡੀਕੇਟਡ ਹਾਂ, ਮੇਰੇ ਅੰਦਰ ਡੈਡੀਕੇਸ਼ਨ ਹੈ, ਮੈਂ ਸਮਰਪਿਤ ਭਾਵ ਦੇ ਨਾਲ ਬੈਠਾ। ਸਿਆਣੇ ਕਹਿੰਦੇ ਹੁੰਦੇ ਸਨ, ਬੇਧਿਆਨਗੀ ਦੇ ਵਿੱਚ ਬੰਦਾ ਰੋਟੀ ਵੀ ਖਾਵੇ ਨਾ ਤੇ ਆਪਣੀ ਜੀਭ ਵੱਢ ਲੈਂਦਾ। ਇਸ ਕਰਕੇ ਹਜ਼ੂਰ ਨੇ ਬਾਣੀ 'ਚ ਆਖਿਆ ਸੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਏਕਾਗਰ ਹੋਣਾ। ਇਹ ਬੜਾ ਸਹਿਲਾ ਹੁੰਦਾ ਜੇ ਹੁਣ ਚਿੱਤ 'ਚ ਰੱਖਣਾ। ਆਪਾਂ ਜਿੰਨਾ ਜਿੰਨਾ ਵੀ ਪਾਠ ਕਰਦੇ ਹਾਂ ਸਾਰੇ, ਇਹਦਾ ਭਾਵ ਇਹ ਨਾ ਸਮਝ ਲੈਣਾ ਵੀ ਮੈਂ ਪਾਠ ਕਰਨ ਦੇ ਉੱਤੇ ਕੋਈ ਪਾਬੰਦੀ ਲਗਾ ਰਿਹਾ। ਕਈ ਵਾਰੀ ਅਸੀਂ ਅਰਥਾਂ ਦਾ ਭਾਵ ਇੱਦਾਂ ਵੀ ਕੱਢ ਲੈਂਦੇ ਹਾਂ। ਜਿੰਨਾ ਵੀ ਪਾਠ ਅਸੀਂ ਕਰਦੇ ਹਾਂ, ਥੋੜ੍ਹੇ ਤੋਂ ਥੋੜ੍ਹਾ, ਅਤੇ ਜਿੰਨਾ ਵੀ ਪਾਠ ਅਸੀਂ ਕਰਦੇ ਹਾਂ ਵੱਧ ਤੋਂ ਵੱਧ। ਵੈਸੇ ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਵਿੱਚੋਂ ਇਹ ਨੁਕਤਾ ਸਮਝੀਏ। ਉਹਨਾਂ ਨੇ ਲਿਖਿਆ ਵੀ ਸਿੱਖ ਨੇ 5 ਬਾਣੀਆਂ ਦਾ ਨਿਤਨੇਮ ਕਰਨਾ, 3 ਬਾਣੀਆਂ ਦਾ ਸਵੇਰੇ,
ਤੇ ਦੋ ਬਾਣੀਆਂ ਦਾ ਸ਼ਾਮ ਨੂੰ, ਕੁੱਲ ਪੰਜ ਬਾਣੀਆਂ ਚੇਤੇ ਚ ਰੱਖਣਾ। ਜਪਜੀ ਜਾਪ ਤੇ ਸਵਈਏ ਸਿੱਖ ਨੇ ਅੰਮ੍ਰਿਤ ਵੇਲੇ ਪੜ੍ਹਨੇ। ਸੋ ਦਰ ਦਾ ਪਾਠ ਸ਼ਾਮ ਨੂੰ ਕਰਨਾ ਤੇ ਸੋਹਿਲਾ ਸਾਹਿਬ ਦਾ ਪਾਠ ਰਾਤ ਨੂੰ ਸੌਣ ਵੇਲੇ, ਇਹ ਕੁੱਲ ਪੰਜ। ਪਰ ਇਹਦਾ ਭਾਵ ਇਹ ਕਦਾ ਚਿੱਤ ਨਹੀਂ ਉਹਨਾਂ ਨੇ ਆਖਿਆ ਵੀ ਇੰਨੇ ਕਰਨਾ। ਉਹਨਾਂ ਆਖਿਆ ਆਪਣੀ ਸਹੂਲਤ ਵਾਸਤੇ ਜਾਂ ਵਕਤ ਹੋਵੇ ਤੇ ਹਰ ਸਿੱਖ ਵੱਸ ਲੱਗੇ ਆਪਣਾ ਸਹਿਜ ਪਾਠ ਆਪ ਕਰੇ। ਤੁਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰ ਸਕਦੇ ਜੀ। ਪਰ ਉੱਥੇ ਉਹਨਾਂ ਨੇ ਜੇ ਤਿੰਨ ਤਿੰਨ ਬਾਣੀਆਂ ਕਿਉਂ ਲਿਖੀਆਂ, ਹੁਣ ਇਤਰਾਜਾ ਵੀ ਤਿੰਨ ਬਾਣੀਆਂ ਕਿਉਂ ਲਿਖੀਆਂ, ਉਹਨਾਂ ਆਖਿਆ ਵੀ ਘੱਟੋ ਘੱਟ ਤਿੰਨ ਤੇ ਕਰਨੀਆਂ ਪੈਣੀਆਂ, ਇਹ ਤੋਂ ਵੱਧ ਤੁਹਾਨੂੰ ਛੋਟ ਨਹੀਂ ਮਿਲਣੀ। ਤੁਸੀਂ ਆਖੋ ਨਾ ਜੀ ਮੈਂ ਦੋ ਕਰ ਸਕਦਾ, ਨਹੀਂ, ਇੱਕ ਸਿੱਖ ਵਾਸਤੇ ਹੁਕਮ ਆ ਵੀ ਘੱਟੋ ਘੱਟ ਤਿੰਨ ਤੇ ਉਹ ਕਰੇ। ਜੇ ਉਹ ਇੰਨਾ ਵਕਤ ਵੀ ਨਹੀਂ ਕੱਢ ਸਕਦਾ ਆਪਣੇ ਗੁਰੂ ਵਾਸਤੇ, ਫਿਰ ਉਹ ਕਿਸ ਕਿਸ ਮੂੰਹ ਨਾਲ ਕਹਿੰਦਾ ਜੀ ਮੈਂ ਸਿੱਖ ਹਾਂ। ਹਾਂ, ਵੱਧ ਤੋਂ ਵੱਧ ਜਿੰਨੀਆਂ ਮਰਜ਼ੀ ਕਰੋ, ਆਨੰਦ ਸਾਹਿਬ ਦਾ ਪਾਠ ਕਰੋ, ਸਹਿਜ ਪਾਠ ਆਰੰਭ ਕਰ ਲਓ, ਉਹ ਕਰੋ, ਹੋਰ ਜਿਹੜੀ ਬਾਣੀ ਦਾ ਪਾਠ ਤੁਸੀਂ ਕਰ ਸਕਦੇ ਤੁਹਾਡੇ ਕੋਲ, ਸਿੱਧ ਗੋਸ਼ਟ ਦਾ ਪਾਠ ਕਰੋ। ਇੱਕ ਇੱਕ ਨਾ ਇੱਕ ਪ੍ਰਿਤ ਪਾਈਏ ਚੇਤੇ ਚ ਰੱਖਣਾ। ਲਕੀਰ ਦੇ ਫਕੀਰ ਨਾ ਬਣੀਆਂ ਕਿਵਾਂ ਕਰਨਾ, ਮੈਂ ਬੇਨਤੀ ਕਰਨ ਲੱਗਾ। ਮੈਂ ਉਦਾਹਰਣ ਦੇ ਰਿਹਾ ਸੀ ਇੱਕ ਦਿਨ ਵੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਨਾ ਦੋ ਚੀਜ਼ਾਂ ਦਾ ਜ਼ਿਕਰ ਤੁਹਾਨੂੰ ਪੜ੍ਹਨ ਵਾਸਤੇ ਮਿਲਦਾ। ਪਹਿਲਾ ਹੈ ਅਖੰਡ ਪਾਠ। ਉਹਦੇ ਬਾਬਤ ਉਹਨਾਂ ਨੇ ਮੱਦ ਪਾਈ ਵੀ ਅਖੰਡ ਪਾਠ ਭੀੜ ਜਾਂ ਐਮਰਜੈਂਸੀ ਵੇਲੇ ਕਰਾਇਆ ਜਾਏ, ਯਾਨੀ ਕਿ ਤੁਹਾਡੇ ਕੋਲ ਵਕਤ ਹੀ ਨਹੀਂ ਹੈਗਾ, ਤੁਹਾਨੂੰ ਬਹੁਤ ਛੇਤੀ ਆ, ਬੜੀ ਕਾਹਲੀ ਆ, ਫਿਰ ਕਰਾਇਆ ਜਾਏ। ਅਦਰਵਾਈਜ਼ ਅਖੰਡ ਪਾਠ ਨਹੀਂ ਕਰਾਉਣਾ, ਸਹਿਜ ਪਾਠ ਕਰੋ। ਸਹਿਜ ਪਾਠ ਤੇ ਵੀ ਰਿਸਟ੍ਰਿਕਸ਼ਨ ਨਹੀਂ ਹੈਗੀ ਵੀ ਸੱਤਾਂ ਦਿਨਾਂ 'ਚ ਹੀ ਭੋਗ ਪਾਉਣਾ ਕਿ ਅੱਠਾਂ 'ਚ ਪਾਉਣਾ, ਨਹੀਂ। ਸਹਿਜ ਪਾਠ ਦਾ ਮਤਲਬ ਸਹਿਜ ਹੀ ਹੁੰਦਾ, ਹੌਲੀ ਹੌਲੀ ਸਮਝ ਕੇ ਤੁਸੀਂ ਇੱਕ ਸਾਲ 'ਚ ਪਾਓ, ਤੁਸੀਂ ਦਸਾਂ ਸਾਲਾਂ 'ਚ ਪਾਓ, ਕੋਈ ਫਰਕ ਨਹੀਂ ਪੈਂਦਾ, ਪਰ ਸਹਿਜ ਨਾ ਕਰੋ। ਅਸੀਂ ਸਹਿਜ ਪਾਠ ਲਈ ਇੱਕ ਨਵਾਂ ਸ਼ਬਦ ਯਾਦ ਕਰ ਲਿਆ, ਸਪਤਾਹ ਪਾਠ, ਵੀ ਸੱਤਾਂ ਦਿਨਾਂ 'ਚ ਹੀ ਮੁਕਾਓ। ਤੋ ਕਰਨ ਤੋਂ ਪਹਿਲਾਂ ਅਗਲੇ ਪੁੱਛਦੇ ਭਾਈ ਸਾਹਿਬ ਜੀ ਫਿਰ ਆਪਾਂ ਐਤਵਾਰ ਨੂੰ ਭੋਗ ਪਾਉਣਾ, ਫਿਰ ਆਪਾਂ ਸੋਮਵਾਰ ਨੂੰ ਸ਼ੁਰੂ ਕਰੀਏ, ਕਿਉਂਕਿ 7 ਦਿਨ ਤੇ ਤਾਂ ਹੀ ਬਣਦੇ ਆ। ਨਹੀਂ, ਕਿਤੇ ਨਹੀਂ ਲਿਖਿਆ 7 ਦਿਨਾਂ 'ਚ ਹੀ ਭੋਗ ਪਾਉਣਾ। ਇਸ ਨੁਕਤੇ ਨੂੰ ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ, ਲਕੀਰ ਦੇ ਫਕੀਰ ਨਾ ਬਣੀਏ ਸਾਧ ਸੰਗਤ। ਦੋ ਪਾਠਾਂ ਦਾ ਜ਼ਿਕਰ ਤੁਹਾਨੂੰ ਮਿਲੇਗਾ, ਤੀਜਾ ਪਾਠ ਜਿਹੜਾ ਆਪਾਂ ਕਰਾਉਣ ਲੱਗ ਪਏ ਵੀ ਸੁਖਮਣੀ ਸਾਹਿਬ ਦਾ ਪਾਠ ਕਰਾਓ, ਇਹਦਾ ਕਿਤੇ ਜ਼ਿਕਰ ਨਹੀਂ ਹੈਗਾ। ਸੁਖਮਣੀ ਸਾਹਿਬ ਦਾ ਪਾਠ ਤੇ ਸਿੱਖ ਨੂੰ ਆਪਣੇ ਘਰ 'ਚ ਖੁਦ ਕਰ ਲੈਣਾ ਚਾਹੀਦਾ। ਜਿਹੜਾ ਮੇਰਾ ਨਿਤਨੇਮ ਆ, ਤੁਸੀਂ ਵੇਖਿਓ ਦਰਬਾਰ ਸਾਹਿਬ ਦੇ ਵਿੱਚ ਜਾਓ ਕਦੇ, ਆਪਾਂ ਜਾਂਦੇ ਹਾਂ ਘਰ, ਸਾਡੇ ਘਰਾਂ ਦੇ ਵਿੱਚ ਟੀਵੀ ਲੱਗੇ ਹੋਏ ਆ, ਸਾਰਾ ਪ੍ਰੋਗਰਾਮ ਲਾਈਵ ਚੱਲ ਰਿਹਾ। ਤੁਸੀਂ ਅੱਜ ਤੱਕ ਕਿਤੇ ਵੇਖਿਆ ਵੀ ਦਰਬਾਰ ਸਾਹਿਬ ਦੇ ਅੰਦਰ, ਦਰਬਾਰ ਸਾਹਿਬ ਦੀ ਹਦੂਦ ਵਿੱਚ ਅੰਮ੍ਰਿਤ ਵੇਲੇ ਨਿਤਨੇਮ ਹੁੰਦਾ ਹੋਵੇ ਪੰਜਾਂ ਬਾਣੀਆਂ ਦਾ? ਉੱਥੇ ਨਹੀਂ ਹੁੰਦਾ। ਨਿਤਨੇਮ ਦੇ ਰੂਪ ਦੇ ਵਿੱਚ ਗੁਰੂ ਕਾਲ ਤੋਂ ਇੱਕੋ ਮਰਿਆਦਾ ਚੱਲਦੀ ਆ, ਉਹ ਹੈ ਆਸਾ ਕੀ ਵਾਰ ਦਾ ਨਿਤਨੇਮ। ਜਿਹੜੀ ਸਾਡੇ ਬਜ਼ੁਰਗਾਂ ਨੇ ਇੰਨੀ ਘਾਲਣਾ ਲਾ ਕੇ ਜਿਹੜੀ ਮਰਿਆਦਾ ਆ 16-17 ਸਾਲਾਂ ਦੇ ਵਿੱਚ ਬਣਾ ਕੇ 32 ਪੰਨਿਆਂ ਦੀ ਸਾਡੀ ਝੋਲੀ ਦੇ ਵਿੱਚ ਪਾਈ, ਉਹਦੇ ਦੋ ਹਿੱਸੇ ਆ। ਪਹਿਲਾ ਹੈ ਸ਼ਖਸੀ ਰਹਿਣੀ, ਪਰਸਨਲ ਲਾਈਫ, ਨਿੱਜੀ ਜੀਵਨ। ਨਿਤਨੇਮ ਨਿੱਜੀ ਜੀਵਨ ਦੇ ਵਿੱਚ ਆਉਂਦਾ, ਅਦਾਰਿਆਂ 'ਚ ਨਹੀਂ ਹੁੰਦਾ। ਗੁਰਦੁਆਰੇ ਆਸਾ ਕੀ ਵਾਰ ਵਾਸਤੇ, ਸੰਗਤ ਵਾਸਤੇ, ਕੀਰਤਨ ਵਾਸਤੇ, ਦੀਵਾਨ ਵਾਸਤੇ ਸਨ। ਅਸੀਂ ਆਪਣਾ ਸੁਖਮਣੀ ਸਾਹਿਬ ਚੁੱਕ ਕੇ ਗੁਰਦੁਆਰਿਆਂ ਦੇ ਵਿੱਚ ਲੈ ਆਏ, 2 ਘੰਟੇ ਅਸੀਂ ਬੈਠ ਕੇ ਉਹ ਪਾਠ ਸੁਣਦੇ। ਜਦੋਂ ਉਹਨੂੰ ਦੀਵਾਨ ਸ਼ੁਰੂ ਹੋਣ ਲੱਗਦਾ, ਨੋਰਮਲ ਜੀ ਗੱਲ ਆ ਵੀ ਅਸੀਂ 2 ਘੰਟੇ ਤੋਂ ਵੱਧ ਸਾਡੀ ਬਹਿਣ ਦੀ ਹੈ ਨਹੀਂ ਕੈਪੈਸਿਟੀ, ਅਸੀਂ ਉੱਠ ਕੇ ਬਾਹਰ ਚਲੇ ਜਾਂਦੇ ਹਾਂ। ਦੀਵਾਨ ਸਾਨੂੰ ਸੁਣਨਾ ਚਾਹੀਦਾ ਸੀ, ਉਦੋਂ ਨੂੰ ਅਸੀਂ ਥੱਕ ਗਏ, ਬਾਹਰ ਚਲੇ ਗਏ, ਪਾਠ ਤਾਂ ਮੈਂ ਆਪਣੇ ਘਰ ਵੀ ਕਰ ਸਕਦਾ ਸੀ। ਤੇ ਪਿਰਤ ਪਾਈਏ ਵੀ ਸੁਖਮਣੀ ਸਾਹਿਬ ਦਾ ਪਾਠ ਘਰੇ ਕਰੀਏ, ਦੀਵਾਨ ਕੀਰਤਨ ਤੇ ਲੰਗਰ ਦਾ ਪ੍ਰੋਗਰਾਮ ਗੁਰਦੁਆਰੇ 'ਚ ਰੱਖੀਏ, ਇਹ ਯਤਨ ਕਰੀਏ। ਔਰ ਦੂਜੀ ਬੇਨਤੀ ਜਿਹੜੀ ਮੈਂ ਕਰਨ ਲੱਗਾ, ਕੇਵਲ ਸੁਖਮਣੀ ਹੀ ਨਹੀਂ, ਸਿੱਧ ਗੋਸ਼ਟ ਦੀ ਬਾਣੀ ਦਾ ਵੀ ਪਾਠ ਕਰਿਆ ਕਰੀਏ, ਆਸਾ ਕੀ ਵਾਰ ਦਾ ਵੀ ਪਾਠ ਕਰੀਏ, ਓਅੰਕਾਰ ਦੀ ਬਾਣੀ ਦਾ ਪਾਠ ਕਰੀਏ, ਪਹਿਰਿਆਂ ਦਾ ਪਾਠ ਕਰੀਏ, ਪੱਟੀਆਂ ਦਾ ਪਾਠ ਕਰੀਏ। ਕਿੰਨੀਆਂ ਬਾਣੀਆਂ ਜਿਹੜੀਆਂ ਸਿੱਖ ਨੇ ਅਣਗੌਲਿਆਂ ਕਰ ਦਿੱਤੀਆਂ ਇੱਕੋ ਚੀਜ਼ ਦੇ ਪਿੱਛੇ ਲਾ ਕੇ, ਸੁਖਮਣੀ ਸਾਹਿਬ ਦਾ ਪਾਠ। ਵਜ੍ਹਾ ਅਖੇ ਜੀ ਇਹ ਸੁੱਖਾਂ ਦੀ ਬਾਣੀ ਹੈ, ਨਹੀਂ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਸਿੱਖ ਨੂੰ ਸੁੱਖ ਦਿੰਦੀ ਹੈ, ਕੋਈ ਬਾਣੀ ਦੁੱਖ ਵੀ ਦਿੰਦੀ ਹੈ। ਬਾਬੇ ਨੇ ਕਿਹਾ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ, ਸਿਰਫ ਇੱਕ ਸ਼ਬਦ ਵਰਤਿਆ ਬਾਣੀ, ਕਿਸੇ ਬਾਣੀ ਨੂੰ ਸਪੈਸੀਫਾਈ ਨਹੀਂ ਕੀਤਾ ਵੀ ਆਹ ਬਾਣੀ ਸੁਣੋਗੇ ਤੇ ਸੁੱਖ ਮਿਲਣਗੇ। ਬਾਬੇ ਨੇ ਕਿਹਾ ਸਿੱਖ ਕੋਈ ਵੀ ਬਾਣੀ ਸੁਣੇ, ਹਰ ਬਾਣੀ ਗੁਰੂ ਨਾਨਕ ਦੀ ਆਤਮਾ ਦੀ ਆਵਾਜ਼ ਹੈ, ਸਿੱਖ ਕੋਈ ਵੀ ਬਾਣੀ ਸੁਣ ਲਵੇ ਉਹਨੂੰ ਸਕੂਨ ਮਿਲੇਗਾ। ਤੋ ਹਜ਼ੂਰ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿੰਨਾ ਵੀ ਪਾਠ ਅਸੀਂ ਕਰੀਏ ਉਹਨੂੰ ਸਮਝ ਕੇ ਕਰੀਏ, ਉਹਨੂੰ ਜੀਵਨ ਦੇ ਵਿੱਚ ਢਾਲੀਏ।
ਪਰ ਕਦੇ ਸੋਚਿਆ ਵੀ ਜਦੋਂ ਅਸੀਂ ਪਾਠ ਕਰਨਾ ਸ਼ੁਰੂ ਕਰਨ ਲੱਗਦੇ ਹਾਂ ਤੇ ਸਾਡੇ ਅੰਦਰ ਇੱਕ ਬੜੀ ਕਾਹਲ, ਬੜੀ ਤੇਜ਼ੀ ਹੁੰਦੀ ਵੀ ਛੇਤੀ ਛੇਤੀ ਵਿੱਚ ਇਹਦਾ ਭੋਗ ਪਾ ਲਈਏ। ਪਰ ਉਸ ਵਕਤ ਮੇਰਾ ਮਨ ਕਿੱਥੇ ਹੁੰਦਾ ਆ ਕਿ ਇਹ ਸਾਖੀ ਕੇਵਲ ਗੁਰੂ ਨਾਨਕ ਕਾਜ਼ੀ ਅਤੇ ਨਵਾਬ ਦੌਲਤ ਖਾਂ ਵਾਸਤੇ ਸੀ ਵੀ ਜਦੋਂ ਹਜ਼ੂਰ ਨੂੰ ਉਹਨਾਂ ਆਖਿਆ ਵੀ ਤੁਸੀਂ ਕਹਿੰਦੇ ਹੋ ਵੀ ਨਾ ਕੋਈ ਹਿੰਦੂ ਨਾ ਮੁਸਲਮਾਨ, ਕੀ ਤੁਸੀਂ ਸਾਡੇ ਨਾਲ ਮਸਜਿਦ ਵਿੱਚ ਚੱਲ ਕੇ ਨਮਾਜ਼ ਪੜ੍ਹਨੀ ਪ੍ਰਵਾਨ ਕਰੋਗੇ? ਹਜ਼ੂਰ ਨੇ ਹਾਂ ਕਰਤੀ, ਚਲੇ ਗਏ ਮਹਾਰਾਜ। ਜਦੋਂ ਨਮਾਜ਼ ਦੀ ਸਮਾਪਤੀ ਹੋਈ ਤੇ ਕਾਜ਼ੀ ਤੇ ਨਵਾਬ ਦੌਲਤ ਖਾਂ ਹਜ਼ੂਰ ਮਹਾਰਾਜ ਨੂੰ ਪੁੱਛਦੇ ਜੇ ਪੜ੍ਹਨੀ ਨਹੀਂ ਸੀ ਤੇ ਆਏ ਕਾਹਦੇ ਲਈ? ਬਾਬੇ ਨੇ ਆਖਿਆ ਮੈਂ ਤਾਂ ਨਮਾਜ਼ ਪੜ੍ਹਨ ਆਇਆ ਸੀ ਪਰ ਮੈਨੂੰ ਇਹ ਨਹੀਂ ਸੀ ਸਮਝ ਆ ਰਹੀ ਵੀ ਪੜ੍ਹਾਂ ਕਿਹਦੇ ਨਾਲ। ਕਾਜ਼ੀ ਸਾਹਿਬ ਕਹਿਣ ਲੱਗੇ, ਮੇਰੇ ਨਾਲ ਕਹਿਣ ਲੱਗੇ ਤੁਸੀਂ ਤੇ ਇਸ ਚਿੰਤਾ ਦੇ ਵਿੱਚ ਪਏ ਸੀ ਵੀ ਘਰ ਦੇ ਵਿੱਚ ਘੋੜੀ ਸੂਈ ਆ ਤੇ ਵਛੇਰੀ ਕਿਤੇ ਖੂਹ 'ਚ ਨਾ ਡਿੱਗ ਪਵੇ। ਨਵਾਬ ਸਾਹਿਬ ਕਹਿਣ ਲੱਗੇ, ਮੇਰੇ ਨਾਲ ਕਹਿਣ ਲੱਗੇ ਤੁਸੀਂ ਤੇ ਕਾਬਲ ਦੇ ਵਿੱਚ ਘੋੜੇ ਖਰੀਦ ਰਹੇ ਸੀ। ਕਹਿਣ ਤੋਂ ਭਾਵ ਕੀ ਸੀ, ਤੁਹਾਡੇ ਦੋਨਾਂ ਦਾ ਮਨ ਹੀ ਇੱਥੇ ਨਹੀਂ ਸੀ, ਤੁਹਾਡੇ ਸਰੀਰ ਨੇ ਨਮਾਜ਼ ਪੜ੍ਹੀ ਜਾਂ ਕਾਜ਼ੀ ਸਾਹਿਬ ਨਵਾਬ ਸਾਹਿਬ ਤੁਹਾਡੇ ਮਨ ਨੇ ਨਹੀਂ ਪੜ੍ਹੀ। ਕੀ ਇਹ ਬੋਲ ਕੇਵਲ ਉਹਨਾਂ ਵਾਸਤੇ ਨੇ? ਗੁਰੂ ਨਾਨਕ ਮੈਨੂੰ ਵੀ ਕਹਿਣਗੇ, ਸਿੱਖਾ ਅੱਜ ਤੂੰ ਜਪਜੀ ਨਹੀਂ ਪੜ੍ਹਿਆ। ਤੇ ਮੈਂ ਕਹਿੰਦਾ ਹਜ਼ੂਰ ਮੈਂ ਤੇ ਪਾਠ ਕੀਤਾ ਆ। ਤੇ ਬਾਬੇ ਨੇ ਆਖਿਆ ਤੇਰੀ ਜ਼ੁਬਾਨ ਨੇ ਕੀਤਾ ਆ, ਤੇਰੇ ਸਰੀਰ ਨੇ ਕੀਤਾ ਆ, ਤੇਰੇ ਤਨ ਨੇ ਕੀਤਾ ਆ, ਤੇਰਾ ਮਨ ਤੇ ਇੱਥੇ ਹਾਜ਼ਰ ਹੀ ਨਹੀਂ ਸੀ। ਮਨ ਨਹੀਂ ਸੀ ਹਾਜ਼ਰ, ਮਨ ਕਿਤੇ ਹੋਰ ਸੀ। ਇਹ ਸਮਰਪਣ, ਜਿੰਨੀ ਦੇਰ ਤੱਕ ਮੈਂ ਆਪਣੇ ਮਨ ਨੂੰ ਹਾਜ਼ਰ ਨਹੀਂ ਰੱਖਦਾ, ਸਾਵਧਾਨ ਏਕਾਗਰ ਚੀਤ ਵਾਲੀ ਅਵਸਥਾ ਤੇ ਨਹੀਂ ਪਹੁੰਚਦਾ, ਮੈਂ ਇਸ ਮੁਕਾਮ ਨੂੰ ਹਾਸਲ ਨਹੀਂ ਕਰ। ਇਹਦੇ ਲਈ ਬੜਾ ਸਟਰਗਲ ਕਰਨ ਦੀ ਲੋੜ ਆ। ਭਾਈ ਲਹਿਣੇ ਦੇ ਜੀਵਨ ਵੱਲ ਵੇਖੀਏ। ਭਾਈ ਲਹਿਣੇ ਦੇ ਜੀਵਨ ਦੇ ਤਿੰਨ ਪੱਖ ਨੇ। ਪਹਿਲਾਂ, ਜਿੰਨੀ ਦੇਰ ਤੱਕ ਗੁਰੂ ਦੀ ਸ਼ਰਨ ਵਿੱਚ ਨਹੀਂ ਆਏ। ਦੂਜਾ ਪੱਖ ਹੈ ਜਦੋਂ ਗੁਰਤਾ ਗੱਦੀ ਤੇ ਬੈਠ ਕੇ ਉਹਨਾਂ ਨੇ ਜਦੋਂ ਗੁਰੂ ਨਾਨਕ ਦੀ ਸ਼ਰਨ ਵਿੱਚ ਆਏ ਤੇ ਸੇਵਾਵਾਂ ਕੀਤੀਆਂ 7 ਸਾਲ। ਤੇ ਤੀਜਾ ਪੜਾਅ ਹੈ ਜਦੋਂ ਗੁਰਤਾ ਗੱਦੀ ਤੇ ਬਹਿ ਕੇ ਉਹਨਾਂ ਨੇ ਵੱਡੇ ਮੀਲ ਪੱਥਰ ਸਿੱਖਾਂ ਵਾਸਤੇ ਸਾਬਤ ਕੀਤੇ। ਚੇਤੇ 'ਚ ਰੱਖਣਾ 28 ਸਾਲ ਦੀ ਉਮਰ ਸੀ ਜਦੋਂ ਗੁਰੂ ਨਾਨਕ ਦੀ ਸ਼ਰਨ ਵਿੱਚ ਕਰਤਾਰਪੁਰ ਸਾਹਿਬ ਆਏ। ਤੇ 7 ਸਾਲਾਂ ਵਿੱਚ ਭਾਈ ਲਹਿਣੇ ਨੇ ਉਹ ਸਾਰਾ ਕੁਝ ਇਰੇਜ਼ ਕੀਤਾ, ਮਿਟਾਇਆ ਜੋ ਉਹਨਾਂ 28 ਸਾਲਾਂ ਦੇ ਵਿੱਚ ਕਮਾਇਆ ਸੀ। ਤੇ ਹੁਣ ਕਹਾਣੀ ਨਵੇਂ ਸਿਰਿਓਂ ਲਿਖਣੀ ਸ਼ੁਰੂ ਹੋਏਗੀ। ਭਾਈ ਲਹਿਣੇ ਨੇ 28 ਸਾਲ 30 ਸਾਲ ਦੇ ਕੀਤੇ ਹੋਏ ਪਿਛਲੇ ਸਾਰੇ ਖਾਤੇ ਨੂੰ ਇਰੇਜ਼ ਕਰਨ ਵਾਸਤੇ 7 ਸਾਲ ਸਟਰਗਲ ਕੀਤਾ, ਮਿਹਨਤ ਕੀਤੀ, ਡੈਡੀਕੇਟਡ ਹੋ ਕੇ ਸਮਰਪਣ ਭਾਵ ਦੇ ਨਾਲ। ਕਾਰਨ ਉਹਦਾ ਇੱਕੋ ਕਾਰਨ ਸੀ, ਉਹ ਮਿੱਥ ਕੇ ਆਏ ਸਨ ਮੈਂ ਗੁਰੂ ਨਾਨਕ ਵਰਗਾ ਬਣਨਾ ਚਾਹੁੰਦਾ, ਕੇਵਲ ਮੇਰੀ ਮੰਜ਼ਿਲ ਹੀ ਇਹ। ਬੜੇ ਬੜੇ ਦਾਨੇ ਬਜ਼ੁਰਗ ਸਨ, ਬੜੀ ਸਧਾਰਨ ਜਿਹੇ ਰੂਪ ਦੇ ਵਿੱਚ ਉਹਨਾਂ ਨੇ ਗੱਲ ਬੜੀ ਡੂੰਘੀ ਗੱਲ, ਬੜੀ ਗੁੱਝੀ ਗੱਲ ਸਿਖਾਈ। ਕਹਿੰਦੇ ਜਦੋਂ ਆਪਾਂ ਤਾਰਿਆਂ ਦੀ ਛਾਵੇਂ ਗਰਮੀ ਦੇ ਦਿਨ ਹੋਣੇ, ਆਪਣੇ ਬਜ਼ੁਰਗਾਂ ਦੇ ਨਾਲ ਕੋਠਿਆਂ ਤੇ ਵਿਹੜਿਆਂ ਦੇ ਵਿੱਚ ਸੌਣਾ ਤੇ ਆਖਣਾ ਬਾਪੂ ਰਾਤ ਬੜੀ ਲਮੇਰੀ ਹੈ ਤੇ ਗਰਮੀ ਬਹੁਤ ਆ, ਨੀਂਦ ਨਹੀਂ ਆਉਂਦੀ, ਆਪਣੇ ਜੀਵਨ ਦੀ ਕੋਈ ਗਾਥੇ ਸੁਣਾ। ਉਹਨੇ ਆਪਣੇ ਜੀਵਨ ਦੀ ਕੋਈ ਬਾਤ ਸ਼ੁਰੂ ਕਰਨੀ, ਸੁਣਦਿਆਂ ਸੁਣਦਿਆਂ ਸਾਰੀ ਰਾਤ ਲੰਘ ਜਾਣੀ ਤੇ ਕਈ ਵਾਰੀ ਸੋਚਣਾ ਬਾਪੂ ਵੇਖਣ ਨੂੰ ਤੇ ਬੜਾ ਸਧਾਰਨ ਜਿਹਾ ਲੱਗਦਾ, ਤੇਰੇ ਜੀਵਨ ਦੇ ਵਿੱਚ ਇੰਨਾ ਕੁਝ ਲੁਕਿਆ ਪਿਆ ਜਿਹੜਾ ਅਸੀਂ ਸੁਣਨ ਤੋਂ ਵਾਂਝੇ ਰਹਿ ਗਏ। ਤੂੰ ਆਪਣੇ ਜੀਵਨ ਦੇ ਵਿੱਚ ਇੰਨਾ ਕੰਮ ਕੀਤਾ, ਇੰਨਾ ਸਟਰਗਲ ਕੀਤਾ, ਇੰਨੀ ਮਿਹਨਤ ਕੀਤੀ, ਅਸੀਂ ਆਸ਼ਾਸ਼ ਕਰ ਉੱਠਦੇ। ਬਜ਼ੁਰਗ ਕਹਿੰਦੇ ਵੀ ਸੋਚ ਕੇ ਵੇਖੋ, ਆ ਤਾਰਿਆਂ ਦੀ ਛਾਵੇਂ ਗੁਰੂ ਨਾਨਕ ਦੇ ਨਾਲ ਪਏ ਹੋਏ ਭਾਈ ਲਹਿਣਾ ਜੀ ਮਹਾਰਾਜ ਨੂੰ ਇਹੀ ਪੁੱਛਦੇ ਹੋਣਗੇ, ਮਹਾਰਾਜ ਆਪਣੇ ਜੀਵਨ ਦੀ ਗਾਥਾ ਤੇ ਸੁਣਾਵਾਂ ਕੋਈ। ਤੇ ਜਦੋਂ ਗੁਰੂ ਨਾਨਕ ਮਹਾਰਾਜ ਆਰੰਭ ਕਰਦੇ ਹੋਣਗੇ ਤੇ ਲਹਿਣਾ ਜੀ ਇੰਜ ਮਹਿਸੂਸ ਕਰਦੇ ਹੋਣਗੇ, ਹੁਣ ਮੈਂ ਬਾਬੇ ਦੇ ਨਾਲ ਸੁਮੇਰ ਪਰਬਤ ਦੇ ਉੱਤੇ ਖੜਾ ਤੇ ਬਾਬਾ ਜੋਗੀਆਂ ਦੇ ਨਾਲ ਚਰਚਾ ਕਰ ਰਿਹਾ, ਹੁਣ ਮੈਂ ਗੁਰੂ ਨਾਨਕ ਦੇ ਨਾਲ ਬਗਦਾਦ ਵਿੱਚ ਹਾਂ, ਹੁਣ ਮੈਂ ਗੁਰੂ ਨਾਨਕ ਦੇ ਨਾਲ ਹਰਿਦੁਆਰ ਦੇ ਵਿੱਚ ਹਾਂ। ਜਿਉਂ ਜਿਉਂ ਮਹਾਰਾਜ ਆਪਣੀਆਂ ਗਾਥਾਵਾਂ ਸੁਣਾਉਂਦੇ ਤੁਰੇ ਜਾਂਦੇ ਆ, ਭਾਈ ਲਹਿਣਾ ਆਪਣੇ ਆਪ ਨੂੰ ਗੁਰੂ ਨਾਨਕ ਦੇ ਨਾਲ ਖਲੋਤਾ ਹੋਇਆ ਮਹਿਸੂਸ ਕਰਦਾ। ਕਈ ਰਾਤਾਂ ਕਈ ਦਿਨ ਲੰਘੇ ਹੋਣਗੇ ਜਦੋਂ ਹਜ਼ੂਰ ਨੇ ਆਪਣੀ ਗਾਥਾ ਭਾਈ ਲਹਿਣੇ ਨੂੰ ਸੁਣਾਈ ਹੋਏਗੀ। ਇਸ ਸਾਰੇ ਮੁਕਾਮ ਦੇ ਵਿੱਚੋਂ ਨਿਕਲ ਕੇ ਇੰਨੀ ਸਮਰਪਣ ਭਾਵ, ਉਹਨੇ ਇੱਕ ਵਾਰ ਨਹੀਂ ਆਖਿਆ ਮਹਾਰਾਜ 7 ਸਾਲ ਹੋ ਗਏ, ਕਿੰਨੀ ਕੁ ਸੇਵਾ ਹੋਰ ਕਰਨੀ ਪਊਗੀ। ਇਹ ਤੇ ਆਪਾਂ ਅੱਜ ਕਹਿੰਦੇ ਨਾ 7 ਸਾਲਾਂ 'ਚ ਭਾਈ ਲਹਿਣਾ ਗੁਰੂ ਅੰਗਦ ਬਣ ਗਿਆ, ਪਰ ਭਾਈ ਲਹਿਣੇ ਨੂੰ ਥੋੜ੍ਹੀ ਪਤਾ ਸੀ ਵੀ ਮੈਂ 7 ਸਾਲਾਂ 'ਚ ਬਣ ਹੀ ਜਾਣਾ, ਉਹ ਤੇ ਕਰੀ ਜਾ ਰਹੇ, ਕੋਈ ਅਕੇਵਾ ਨਹੀਂ। ਜਿਵੇਂ ਹਜ਼ੂਰ ਦਾ ਸ਼ਬਦ ਆ ਕਬੀਰ ਸਾਹਿਬ ਦਾ, ਕਬੀਰ ਜੀ ਕਹਿੰਦੇ ਮਾਧੋ ਜਲ ਕੀ ਪਿਆਸ ਨਾ ਜਾਏ, ਜਿਹੜੀ ਜਲ ਦੀ ਪਿਆਸ, ਜਿਹੜੀ ਤੇਰੇ ਦਰਸ਼ਨਾਂ ਦੀ ਪਿਆਸ ਤਾਂ ਗਿਆ ਨਾ, ਇਹ ਇੱਦਾਂ ਦੀ ਆ ਵੀ ਮੈਂ ਕਦੇ ਥੱਕਦਾ ਹੀ ਨਹੀਂ ਹੈਗਾ। ਬੰਦਾ ਹਰ ਕੰਮ ਕਰਨ ਲੱਗਿਆ ਅਕੇਵਾ ਮਹਿਸੂਸ ਕਰਦਾ, ਜਿਹੜੀ ਜੋਬ ਮੇਰੀ ਆ ਮੈਨੂੰ ਕੋਈ ਪੁੱਛਦਾ ਤੇ ਮੈਂ ਕਹਿੰਦਾ ਮੇਰੇ ਵਾਲਾ ਕੰਮ ਨਾ ਕਰਿਓ, ਇਹ ਬਹੁਤ ਔਖਾ,
2-2 ਘੰਟੇ 3-3 ਘੰਟੇ ਲਗਾਤਾਰ ਬੋਲਣਾ ਪੈਂਦਾ। ਦੂਜੇ ਨੂੰ ਪੁੱਛੋ ਤੇ ਉਹ ਕਹਿਣ ਲੱਗਾ ਭਾਈ ਸਾਹਿਬ ਤੁਹਾਡਾ ਫਿਰ ਵੀ ਠੀਕ ਆ, ਮੇਰਾ ਕੰਮ ਬਹੁਤ ਔਖਾ। ਹਰ ਬੰਦੇ ਨੂੰ ਹੀ ਆਪਣਾ ਕੰਮ ਔਖਾ ਲੱਗਦਾ, ਅੱਕਿਆ ਹੋਇਆ ਬੰਦਾ ਰੋਜ਼ ਰੋਜ਼ ਰੁਟੀਨ ਦੇ ਵਿੱਚ ਉਹੀ ਕੰਮ ਕਰਕੇ। ਪਰ ਸਦਕੇ ਜਾਈਏ ਭਾਈ ਲੈਣੇ ਦੇ, ਉਹ ਰੋਜ਼ ਗਾਗਰ ਵੀ ਢੋਂਦੇ ਆ, ਉਹ ਰੋਜ਼ ਧਰਮਸ਼ਾਲਾ ਦੀਆਂ ਡਿੱਗੀਆਂ ਕੰਧਾਂ ਵੀ ਸਵਾਰਦੇ ਆ, ਗੁਰੂ ਨਾਨਕ ਦੇ ਵਸਤਰ ਵੀ ਧੋਂਦੇ ਆ, ਬਾਲਣ ਲਿਆਉਣ ਦੀ ਸੇਵਾ ਕਰਦੇ ਆ, ਪ੍ਰਸ਼ਾਦਾ ਪਕਾਉਣ ਦੀ ਸੇਵਾ ਕਰਦੇ ਆ, ਰੋਜ਼ ਲਗਾਤਾਰ ਕੰਟੀਨਿਊ ਉਹੀ ਕਰੀ ਜਾਂਦੇ ਆ। ਔਰ ਉਹ ਵੀ ਉਦੋਂ ਜਦੋਂ ਉਹ ਸਫਲ ਬਿਜ਼ਨਸਮੈਨ ਆ ਤੇ ਸਾਰਾ ਕੁਝ ਛੱਡ ਕੇ ਹਜ਼ੂਰ ਦੀ ਚਰਨ ਸ਼ਰਨ ਵਿੱਚ ਆਏ। ਮੰਜ਼ਲ ਬਸ ਇੱਕ ਆ, ਮੈਂ ਗੁਰੂ ਨਾਨਕ ਬਣਨਾ ਚਾਹੁੰਦਾ। ਔਰ ਗੁਰੂ ਨਾਨਕ ਮਹਾਰਾਜ ਆਪਣੀ ਥਾਂ ਛੱਡ ਕੇ ਪਾਸੇ ਹੁੰਦੇ ਤੇ ਸਿੱਖਾਂ ਨੇ ਆਖਿਆ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੇ, ਛੈ ਟਿੱਕਾ ਦੇ ਤੋਸ ਜੀਵਦੇ। ਇੱਕ ਕਮਾਈ ਆ ਜਿਹੜੀ ਭਾਈ ਲਹਿਣੇ ਨੇ ਕੀਤੀ ਆ, ਭਾਈ ਲਹਿਣੇ ਨੇ ਜਿਹਨਾਂ ਦਾ ਜ਼ਿਕਰ ਆਪਾਂ ਅਰਦਾਸ ਵਿੱਚੋਂ ਪੜ੍ਹਦੇ ਹਾਂ। ਸਮਰਪਣ ਦੀ ਭਾਵਨਾ ਵੇਖੋ, ਆਪਾਂ ਕਹਿੰਦੇ ਜਿਨ੍ਹਾਂ ਸਿੰਘਾਂ ਸੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਔਰ ਉਹਨਾਂ ਸਾਰੇ ਉਹ ਸਾਰੇ ਪੈਰਾਗ੍ਰਾਫ ਨੂੰ ਪੜ੍ਹਨ ਤੋਂ ਬਾਅਦ ਆਪਾਂ ਇੱਥੇ ਪਹੁੰਚਦੇ ਹਾਂ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਕਿੱਡੀ ਮਹਾਨ ਕਮਾਈ। ਕੋਈ ਬੰਦਾ ਆਪਣਾ ਖੋਪਰੀ ਲਵਾ ਗਿਆ, ਜੀਂਦੀ ਜਾਗਦੀ ਜਾਣੇ ਕਿਸੇ ਨੂੰ ਤੱਤੀ ਤਵੀ ਤੇ ਬਹਿਣਾ ਪਿਆ, ਜੀਂਦੀ ਜਾਗਦੀ ਜਾਣੇ ਕਿਸੇ ਨੂੰ ਆਰੇ ਨਾਲ ਚੀਰ ਕੇ ਦੋ ਫਾੜ ਕਰ ਦਿੱਤਾ ਗਿਆ। ਇਹ ਸੁਣਨਾ ਸਾਡੇ ਲਈ ਬਹੁਤ ਵੱਡੀ ਗੱਲ ਆ। ਤੁਸੀਂ ਕਦੇ ਆਰੇ ਨਾਲ ਚੀਰੀ ਹੋਈ ਲੱਕੜ ਵੇਖੋ ਕਿੱਦਾਂ ਉਹਦਾ ਬਰੂਦ ਉੱਡਦਾ ਹੈ, ਤੇ ਜਦੋਂ ਭਾਈ ਮਤੀ ਦਾਸ ਦੇ ਸੀਸ ਤੇ ਆਰਾ ਰੱਖਿਆ ਹੋਏਗਾ ਤੇ ਕੀ ਮੰਜ਼ਰ ਹੋਏਗਾ। ਸ਼ਹੀਦ ਭਾਈ ਮਤੀ ਦਾਸ ਨੂੰ ਕੀਤਾ ਜਾ ਰਿਹਾ ਤੇ ਟੋਰਚਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਾਹਮਣੇ ਖਿਲਾਰ ਕੇ ਕੀਤਾ ਜਾ ਰਿਹਾ ਵੀ ਜੇ ਅਸੀਂ ਇਹਨਾਂ ਦਾ ਇਹ ਹਾਲ ਕਰ ਸਕਦੇ ਹਾਂ ਤੁਹਾਡਾ ਸੋਚੋ ਕੀ ਕਰਾਂਗੇ। ਹਜ਼ੂਰ ਮਹਾਰਾਜ ਸ਼ਾਂਤ ਚਿਤਰੇ, ਅਡੋਲ ਚਿਤਰੇ, ਉਹਨਾਂ ਦੇ ਸਾਹਮਣੇ ਉਹਨਾਂ ਦੇ ਹਰਮਨ। ਤੁਸੀਂ ਕਦੇ ਇਤਿਹਾਸ ਨੂੰ ਪੜ੍ਹਨਾ, ਇਤਿਹਾਸਕਾਰ ਆਖਿਆ ਮਤੀ ਦਾਸ ਜੀ, ਸਤੀ ਦਾਸ ਜੀ ਤੇ ਭਾਈ ਦਿਆਲ ਦਾਸ ਜੀ, ਇਹ ਤਿੰਨੇ ਹੀ ਗੁਰਸਿੱਖ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਬਾਅਦ ਦੂਜੇ ਨੰਬਰ ਦੀ ਸ਼ਖਸੀਅਤ ਵਿੱਚ ਆਉਂਦੇ ਆ। ਯਾਨੀ ਕਿ ਮਹਾਰਾਜ ਦੇ ਬਿਲਕੁਲ ਨੇੜੇ ਖੜੇ ਆ ਇਹ ਸਿੱਖ ਅਧਿਆਤਮਿਕ ਜੀਵਨ ਦੇ ਵਿੱਚ ਵੀ, ਤੇ ਹਰ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਨੂੰ ਆਪਣੇ ਨਾਲ ਰੱਖਦੇ ਸੀ। ਇਸ ਕਰਕੇ ਤਿੰਨਾਂ ਸਿੱਖਾਂ ਨੂੰ ਮਹਾਰਾਜ ਦੇ ਸਾਹਮਣੇ ਇਹਦਾ ਸ਼ਹੀਦ ਕੀਤਾ ਗਿਆ ਤਾਂ ਕਿ ਸ਼ਹੀਦ ਅਸੀਂ ਇਹਨਾਂ ਨੂੰ ਕਰੀਏ ਤੇ ਦਿਲ ਤੇ ਰੂਹ ਜਿਹੜੀ ਹੈ ਗੁਰੂ ਤੇਗ ਬਹਾਦਰ ਦੀ ਕੰਮ ਉੱਠੇ। ਪਰ ਹਜ਼ੂਰ ਗੁਰੂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸਨ, ਉਹਨਾਂ ਦੀਆਂ ਰੂਹਾਂ ਤੇ ਕੀ ਕੰਬਣੀਆਂ ਸਨ। ਮੈਂ ਜਿਹੜੀ ਬੇਨਤੀ ਕਰ ਰਿਹਾ, ਕਮਾਈ ਵੇਖੋ ਉਹਨਾਂ ਦੀ। ਮੈਂ ਕਦੇ ਸੋਚ ਕੇ ਵੇਖਿਆ ਵੀ ਜਦੋਂ ਅਸੀਂ ਰੋਜ਼ ਕਹਿੰਦੇ ਹਾਂ ਵੇਖੋ ਜੀ ਸਿੱਖੀ ਨੂੰ ਬੜੇ ਖਤਰੇ ਆ, ਪੰਥ ਨੂੰ ਬੜੇ ਖਤਰੇ ਆ, ਸਿੱਖ ਇਸ ਪਾਸੇ ਨੂੰ ਜਾ ਰਹੇ ਆ, ਕੌਮ ਕਿਸ ਪਾਸੇ ਨੂੰ ਜਾ ਰਹੀ, ਮੇਰੀ ਡੈਡੀਕੇਸ਼ਨ ਕੀ ਆ, ਮੇਰੀ ਕਮਾਈ ਕੀ ਆ, ਮੇਰਾ ਯੋਗਦਾਨ ਕੀ ਆ। ਜੇ ਮੈਂ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਹੀਂ ਸਿਖਾ ਸਕਿਆ, ਆਪਣੇ ਬੱਚਿਆਂ ਨਾਲ ਗੱਲ ਨਹੀਂ ਕਰ ਸਕਿਆ, ਉਹਨਾਂ ਨੂੰ ਗੁਰਦੁਆਰੇ ਲੈ ਕੇ ਨਹੀਂ ਆਉਂਦਾ, ਮੇਰੀ ਡੈਡੀਕੇਸ਼ਨ ਕੀ ਆ ਕੌਮ ਦੇ ਪ੍ਰਤੀ, ਕਿ ਮੈਂ ਸਾਰੀ ਉਮਰ ਦੂਜਿਆਂ ਨੂੰ ਬਲੇਮ ਕਰਨਾ, ਕੀ ਮੈਂ ਯਤਨ ਕੀਤਾ ਵੀ ਮੈਂ ਜਦੋਂ ਤੁਸੀਂ ਵੇਖੋ ਫਤਿਹ ਬੁਲਾਉਣੀ ਗੁਰਦੁਆਰੇ ਦਾ ਨਾ ਇੱਕ ਪ੍ਰੋਟੋਕੋਲ ਵੀ ਭਾਈ ਜਦੋਂ ਤਾਬਿਆਂ 'ਤੇ ਸਟੇਜ 'ਤੇ ਬੈਠੇ ਤਾਬਿਆਂ 'ਤੇ ਬੈਠੇ ਉਹ ਫਤਿਹ ਬੁਲਾਵੇ, ਸਮਾਪਤੀ ਕਰੇ ਅਤੇ ਫਿਰ ਫਤਿਹ ਬੁਲਾਵੇ, ਸੰਗਤ ਗੁਰਦੁਆਰੇ ਆਵੇ ਨਤਮਸਤਕ ਹੋਵੇ ਅਤੇ ਸੱਜੇ ਖੱਬੇ ਬੈਠੀ ਸੰਗਤ ਨੂੰ ਆਪਣੇ ਮਨ ਹੀ ਮਨ, ਇਹ ਪ੍ਰੋਟੋਕੋਲ ਆ। ਪਰ ਇਹ ਚੀਜ਼ਾਂ ਆਪਾਂ ਆਪਣੇ ਘਰ 'ਚ ਵੀ ਲਾਗੂ ਕਰਨੀਆਂ। ਕਦੇ ਮੈਂ ਯਤਨ ਕੀਤਾ ਵੀ ਮੈਂ ਇੱਥੋਂ ਘਰ ਜਾਵਾਂ ਅਤੇ ਆਪਣੇ ਬੱਚਿਆਂ ਨੂੰ ਜਾ ਕੇ ਫਤਿਹ ਬੁਲਾਵਾਂ, ਆਪਣੇ ਮਾਂ ਬਾਪ ਨੂੰ ਫਤਿਹ ਬੁਲਾਵਾਂ, ਆਪਣੇ ਪਰਿਵਾਰ ਦੇ ਮੈਂਬਰਾਂ ਨੂੰ। ਉਦੋਂ ਸਭ ਤੋਂ ਪਹਿਲਾਂ ਮੇਰੇ ਮਨ ਵਿੱਚ ਖਿਆਲ ਹੀ ਇਹ ਆਉਂਦਾ ਆ ਵੀ ਜੇ ਮੈਂ ਅੱਜ ਘਰ ਜਾ ਕੇ ਫਤਿਹ ਬੁਲਾਈ ਤਾਂ ਉਹ ਮੈਨੂੰ ਪਤਾ ਕੀ ਕਹਿਣਗੇ, ਅੱਜ ਤੂੰ ਗੁਰਦੁਆਰਿਓਂ ਕੀ ਖਾ ਕੇ ਆਇਆ, ਤੂੰ ਭਾਈ ਬਣ ਗਿਆ, ਉਹ ਮੇਰਾ ਮਖੌਲ ਡਾਉਣਗੇ। ਹਾਲਾਂਕਿ ਅਸੀਂ ਸਿੱਖ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਾਂ ਅਤੇ ਜਦੋਂ ਅਸੀਂ ਸਾਹਿਬਜ਼ਾਦਿਆਂ ਦੀ ਗਾਥਾ ਸਾਂਝੀ ਕਰਦੇ ਸੀ, ਕਹਿੰਦੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਸੂਬਾ ਏ ਸਰਹੰਦ ਦੀ ਕਚਹਿਰੀ ਵਿੱਚ ਜਦੋਂ ਪਹੁੰਚੇ ਉੱਥੇ ਸਾਰੇ ਹੀ ਮੁਸਲਮਾਨ ਸਨ, ਹਿੰਦੂ ਪਰਿਵਾਰਾਂ ਨਾਲ ਸੰਬੰਧਿਤ ਸਨ, ਕੇਵਲ ਦੋ ਸਾਹਿਬਜ਼ਾਦੇ ਸਨ। ਇਹਨਾਂ ਨੇ ਗੱਜ ਕੇ ਸੂਬਾ ਏ ਸਰਹੰਦ ਦੀ ਕਚਹਿਰੀ ਵਿੱਚ ਫਤਿਹ ਬੁਲਾਈ, ਇਹ ਜਾਣਦਿਆਂ ਹੋਇਆਂ ਵੀ ਇਹ ਸਾਡੇ 'ਤੇ ਹੱਸਣਗੇ ਵੀ, ਸਾਡਾ ਮਖੌਲ ਵੀ ਡਾਉਣਗੇ ਅਤੇ ਸਾਨੂੰ ਸਜ਼ਾਏ ਮੌਤ ਵੀ ਦੇਣਗੇ, ਸਾਡੇ ਬਾਬਿਆਂ ਨੇ ਪਰਵਾਹ ਨਹੀਂ ਕੀਤੀ। ਪਰ ਮੇਰੇ ਘਰ 'ਚ ਤਾਂ ਕੋਈ ਮੁਸਲਮਾਨ ਨਹੀਂ ਹੈਗਾ, ਕਿ ਹੈਗਾ ਅਸੀਂ ਤਾਂ ਸਾਰੇ ਸਿੱਖ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਾਂ, ਫਿਰ ਕਿਉਂ ਕੋਈ ਮੇਰੇ 'ਤੇ ਹੱਸਦਾ ਅਤੇ ਮੈਂ ਕਿਉਂ ਕਿਸੇ ਦੀ ਪਰਵਾਹ ਕਰਦਾ? ਜੇ ਮੇਰੇ ਬਾਬਿਆਂ ਨੇ ਪਰਵਾਹ ਨਹੀਂ ਕੀਤੀ ਤਾਂ ਮੈਂ ਕਿਉਂ ਕਰਦਾ? ਗੁਰਬਾਣੀ ਦਾ ਉਪਦੇਸ਼ ਸਾਨੂੰ ਇਹ

ਉਹ ਬੋਰਡ ਹਟਾ ਦਿੱਤਾ ਗਿਆ। ਉਸ ਬੋਰਡ ਦੇ ਉੱਤੇ ਨਾ ਇੱਕ ਸਾਖੀ ਲਿਖੀ ਹੁੰਦੀ ਸੀ ਸੰਖੇਪ ਰੂਪ ਦੇ ਵਿੱਚ, ਵੀ ਜਦੋਂ ਅੰਗਰੇਜ਼ ਰਾਜ ਦਾ ਵਕਤ ਸੀ, ਜਿਹੜਾ ਉਹ ਬਾਹਰ ਵਾਲਾ ਰਸਤਾ ਆ ਜਲਿਆਂ ਵਾਲੇ ਬਾਗ ਤੋਂ ਦਰਬਾਰ ਸਾਹਿਬ ਨੂੰ ਡਿਉਢੀ ਵਾਲੇ ਪਾਸੇ ਨੂੰ ਆਉਂਦਾ ਹੈ, ਉਹ ਸਾਰਾ ਕੱਚਾ ਹੁੰਦਾ ਸੀ। ਇੱਕ ਨਿਹੰਗ ਬਜ਼ੁਰਗ ਸਿੱਖ ਜਿਹੜਾ ਸੀ ਉਹ ਟੋਕਰੇ ਭਰ ਭਰ ਕੇ ਮਿੱਟੀ ਦੇ ਤੇ ਉਸ ਥਾਂ ਦੇ ਉੱਤੇ ਪਾ ਰਿਹਾ, ਜਿਹੜੇ ਟੋਏ ਟਿੱਬੇ ਸੀ, ਰਾਤ ਬਰਾਤ ਤੇ ਸੰਗਤ ਆਉਂਦੀ ਸੀ, ਠੇਡਾ ਲਾ ਕੇ ਡਿੱਗ ਪੈਂਦੀ ਸੀ, ਉਹ ਮਿੱਟੀ ਪਾ ਕੇ ਤੈਨੂੰ ਪੱਧਰਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਅੰਗਰੇਜ਼ ਸਿਪਾਹੀ ਘੋੜੇ ਦੇ ਸਵਾਰ ਹੋ ਕੇ ਉੱਥੇ ਆਇਆ ਤੇ ਉਹਨੂੰ ਕਹਿਣ ਲੱਗਾ ਵੀ ਤੂੰ ਕੀ ਕਰ ਰਿਹਾ? ਕਹਿੰਦਾ ਜੀ ਮੈਂ ਸੇਵਾ ਕਰ ਰਿਹਾ। ਕਿਉਂ ਕਰ ਰਿਹਾ ਤੂੰ? ਕਹਿਣ ਲੱਗਾ ਜੀ ਰਸਤਾ ਖਰਾਬ ਸੀ ਤੇ ਮੇਰੇ ਕੋਲ ਵਕਤ ਸੀ, ਦੋਵੇਂ ਚੀਜ਼ਾਂ ਮਿਲ ਗਈਆਂ ਤੇ ਮੈਂ ਕਿਹਾ ਵੀ ਚਲੋ ਵਿਹਲੇ 'ਚ ਬਹਿਣਾ ਤੇ ਆਪਾਂ ਕਈ ਦਿਨ ਨਾਲ ਮਿੱਟੀ ਪੁੱਟ ਪੁੱਟ ਕੇ ਛਾਬਿਆਂ 'ਚ ਭਰ ਕੇ ਤੇ ਇੱਥੇ ਪਾ ਦਿੰਦੇ ਹਾਂ ਤਾਂ ਕਿ ਸਿੱਖ ਸੰਗਤ ਨੂੰ ਠੇਡੇ ਨਾ ਲੱਗਣ। ਉਹ ਕਹਿੰਦਾ ਤੈਨੂੰ ਕਿਸੇ ਨੇ ਆਖਿਆ ਇਹ ਕੰਮ ਕਰਨ ਨੂੰ ਜਾਂ ਤੈਨੂੰ ਕੋਈ ਵੇਖ ਰਿਹਾ? ਉਹ ਕਹਿੰਦਾ ਜੀ ਨਹੀਂ ਕਿਸੇ ਨੇ। ਤੇ ਜੇ ਤੈਨੂੰ ਕਿਸੇ ਨੇ ਆਖਿਆ ਨਹੀਂ, ਤੈਨੂੰ ਕੋਈ ਵੇਖ ਨਹੀਂ ਰਿਹਾ, ਫਿਰ ਤੂੰ ਇਹ ਕਿਉਂ ਕਰ ਰਿਹਾ? ਕਹਿੰਦਾ ਜੀ ਮੈਨੂੰ ਮੇਰੇ ਗੁਰੂ ਦਾ ਹੁਕਮ ਆ ਵੀ ਸਿੱਖ ਨੂੰ ਸੇਵਾ ਕਰਨੀ ਚਾਹੀਦੀ ਹੈ, ਵਿੱਚ ਦੁਨੀਆ ਸੇਵ ਕਮਾਈਏ। ਮੈਂ ਕਿਸੇ ਵਾਸਤੇ ਨਹੀਂ ਕਰ ਰਿਹਾ ਵੀ ਕੋਈ ਮੈਨੂੰ ਵੇਖੇਗਾ, ਕੋਈ ਮੈਨੂੰ ਐਪਰੀਸ਼ੀਏਟ ਕਰੇਗਾ, ਕੋਈ ਮੈਨੂੰ ਸਲਾਹੇਗਾ। ਮੈਂ ਤੇ ਕੇਵਲ ਆਪਣੇ ਗੁਰੂ ਵਾਸਤੇ ਕਰ ਰਿਹਾ। ਮੇਰੇ ਗੁਰੂ ਦਾ ਮੈਨੂੰ ਹੁਕਮ ਆ ਤੇ ਮੈਂ ਵਿਹਲਾ ਬੈਠਾ, ਮੇਰੇ ਕੋਲ ਵਕਤ ਸੀ ਤੇ ਮੈਂ ਕਰ ਰਿਹਾ। ਜਿਸ ਦਿਨ ਮੇਰੇ ਮਨ ਵਿੱਚ ਇਹ ਭਾਵਨਾ ਹੋਈ ਨਾ ਵੀ ਮੈਂ ਗੁਰਦੁਆਰੇ ਆਣ ਕੇ ਦਿਖਾਵੇ ਲਈ ਕੰਮ ਨਹੀਂ ਕਰਨਾ, ਵੀ ਸੰਗਤ ਵੇਖ ਰਹੀ ਆ, ਪ੍ਰਬੰਧਕ ਵੇਖ ਰਿਹਾ ਤੇ ਤੌਲੀਆ ਚੁੱਕ ਲਿਆ ਤੇ ਇੱਦਾਂ ਸਾਫ਼ ਕਰਨ ਲੱਗ ਪਏ, ਥੜੇ ਸਾਫ਼ ਕਰਨ ਲੱਗ ਪਏ, ਬਰਤਨ ਸਾਫ਼ ਕਰਨ ਲੱਗ ਪਏ, ਨਹੀਂ ਮੈਂ ਕਿਸੇ ਵਾਸਤੇ ਨਹੀਂ ਕਰਦਾ ਤੇ ਨਾ ਮੈਨੂੰ ਕਿਸੇ ਕੋਲੋਂ ਐਪਰੀਸੀਏਸ਼ਨ ਚਾਹੀਦਾ, ਮੈਂ ਆਪਣੇ ਗੁਰੂ ਲਈ ਕਰਦਾ, ਮੈਂ ਨਹੀਂ ਕਿਸੇ ਲਈ ਕਰਦਾ, ਮੈਂ ਕਿਸੇ ਦੇ ਕਹਿਣ ਤੇ ਵੀ ਨਹੀਂ ਕਰਦਾ, ਮੈਂ ਆਪਣੀ ਮਰਜ਼ੀ ਨਾਲ ਕਰਦਾ, ਆਪਣੇ ਗੁਰੂ ਦੇ ਹੁਕਮ ਨਾਲ ਕਰਦਾ ਤੇ ਮੈਂ ਕਰਦਾ ਵੀ ਉਹਦੇ ਲਈ ਹਾਂ, ਤੇ ਨਾ ਹੀ ਮੈਂ ਕਿਸੇ ਕੋਲੋਂ ਤਵੱਕੋ ਰੱਖਦਾ, ਉਮੀਦ ਕਰਦਾ ਵੀ ਕੋਈ ਮੈਨੂੰ ਚੰਗਾ ਕਹੇ, ਨਹੀਂ ਮੈਂ ਕਿਸੇ ਲਈ ਕਰਦਾ ਨਹੀਂ। ਜਿੱਦਣ ਮੈਂ ਇਸ ਜਾਲ ਵਿੱਚ ਫਸ ਗਿਆ ਨਾ ਵੀ ਮੈਨੂੰ ਕੋਈ ਚੰਗਾ ਕਹੇਗਾ ਮੈਂ ਇਸ ਲਈ ਕਰਨਾ, ਤੇ ਜਿੱਦਣ ਮੈਨੂੰ ਕਿਸੇ ਨੇ ਚੰਗਾ ਨਾ ਆਖਿਆ ਉਦੋਂ ਮੈਂ ਛੱਡ ਵੀ ਦੇਣਾ। ਉਲਝੇ ਹੋਏ ਹਾਂ ਅਸੀਂ। ਚੰਗਾ ਭਲਾ ਬੰਦਾ ਗੁਰਦੁਆਰੇ ਆਉਂਦਾ ਸੀ, ਨਿਤਨੇਮ ਕਰਦਾ ਸੀ, ਪਾਠ ਕਰਦਾ ਸੀ, ਸੇਵਾ ਕਰਦਾ, ਉਹਨੂੰ ਪੁੱਛਿਆ ਤੂੰ ਹੁਣ ਕਿਉਂ ਨਹੀਂ ਆਉਂਦਾ? ਕਹਿੰਦਾ ਜੀ ਜਦੋਂ ਮੈਨੂੰ ਕਿਸੇ ਨੇ ਚੰਗਾ ਹੀ ਨਹੀਂ ਕਹਿਣਾ ਤੇ ਮੇਰੇ ਪਾਠ ਕਰਨ ਦਾ ਕੀ ਫਾਇਦਾ? ਇਹਦਾ ਮਤਲਬ ਉਹਦਾ ਨਿਸ਼ਾਨਾ ਹੀ ਇਹ ਸੀ ਵੀ ਮੈਂ ਲੋਕਾਂ ਨੂੰ ਰਝਾਉਣਾ ਚਾਹੁੰਦਾ। ਇੱਕ ਆਉਂਦਾ ਆ ਉਹਨੂੰ ਕੋਈ ਇਹ ਕਹਿੰਦਾ ਵੀ ਤੁਸੀਂ ਇੰਨੇ ਵਿਹਲੇ ਹੋ, ਰੋਜ਼ ਗੁਰਦੁਆਰੇ ਆ ਜਾਂਦੇ ਹੋ, ਅਗਲੇ ਦਿਨ ਤੋਂ ਨਹੀਂ ਆਇਆ। ਉਹਨੂੰ ਪੁੱਛਿਆ, ਕਹਿਣ ਲੱਗਾ ਜਦੋਂ ਮੇਰੀ ਸਾਰਿਆਂ ਨਿੰਦੇ ਕਰੀ ਜਾਣੀ ਹੈ ਤੇ ਮੇਰੇ ਆਉਣ ਦਾ ਕੀ ਫਾਇਦਾ? ਹਜ਼ੂਰ ਗੁਰੂ ਤੇਗ ਬਹਾਦਰ ਨੇ ਆਪਣੇ ਜੀਵਨ ਦੇ ਡੂੰਘੇ ਅਨੁਭਵ ਦੇ ਵਿੱਚੋਂ ਆਖਿਆ, ਉਸਤਤ ਨਿੰਦਾ ਦੋ ਤਿਆਗੇ, ਛੱਡ ਦੇ ਦੋਵੇਂ ਚੀਜ਼ਾਂ। ਕੋਈ ਐਪਰੀਸ਼ੀਏਟ ਕਰਦਾ ਇਹ ਵੀ ਛੱਡ ਦੇ, ਕੋਈ ਬੁਰਾ ਕਹਿੰਦਾ ਇਹ ਵੀ ਛੱਡ ਦੇ। ਖੋਜੇ ਪਦ ਨਿਰਵਾਣਾ, ਵਾਸ਼ਨਾ ਤੋਂ ਰਹਿ ਤੋਂ ਜਾ, ਭੁੱਖੀ ਨਾ ਰੱਖ, ਇਹ ਵੀ ਇੱਕ ਭੀਖ ਹੀ ਹੁੰਦੀ ਕਿ ਮੈਂ ਕਰਨਾ। ਭੀਖ ਲਈ ਪੈਸਿਆਂ ਥੋੜ੍ਹੀ ਹੁੰਦੀ ਹੈ, ਕਿਸੇ ਕੋਲੋਂ ਝੂਠਾ ਮਾਣ ਸਤਿਕਾਰ ਲੈਣਾ ਇਹ ਵੀ ਭੀਖ ਹੁੰਦੀ। ਅਸੀਂ ਝੂਠਾ ਪੜ ਕੇ ਮਗਰ ਮਗਰ ਤੁਰੇ ਫਿਰਦੇ ਹਾਂ, ਕੋਈ ਮੈਨੂੰ ਚੰਗਾ ਕਹਿ ਦੇਵੇ, ਕੋਈ ਮੈਨੂੰ ਜੀ ਕਹਿ ਕੇ ਬੁਲਾਵੇ, ਕੋਈ ਮੈਨੂੰ ਭਾਈ ਜੀ ਕਹਿ ਕੇ ਬੁਲਾਵੇ, ਕੋਈ ਮੈਨੂੰ ਗਿਆਨੀ ਜੀ ਕਹੇ, ਅਸੀਂ ਠੂਠਾ ਫੜ ਕੇ ਤੇ ਭਿਖਾਰੀ ਬਣ ਕੇ ਤੁਰੇ ਫਿਰਦੇ। ਬਾਬੇ ਨੇ ਕਿਹਾ ਜਨ ਨਾਨਕ ਖੇਲ ਕਠਿਨ ਹੈ ਔਖਾ ਆ, ਪਰ ਜਦੋਂ ਖੇਡਾਂ ਔਖੀਆਂ ਹੋ ਜਾਣ ਤੇ ਬੰਦਾ ਸਿਆਣੇ ਕੋਚ ਕੋਲ ਚਲਾ ਜਾਵੇ ਤੇ ਸਿਆਣੇ ਕੋਚ ਦੇ ਕੋਲ ਜਾ ਕੇ ਔਖੀਆਂ ਖੇਡਾਂ ਵੀ ਸੌਖੀਆਂ ਹੋ ਜਾਂਦੀਆਂ। ਗੁਰੂ ਕੋਚ ਆ, ਗੁਰੂ ਸਿਆਣਾ ਆ, ਗੁਰੂ ਦੀ ਹਜ਼ੂਰੀ ਵਿੱਚ ਆਈਏ। ਬਾਬੇ ਨੇ ਸਾਰੀਆਂ ਖੇਡਾਂ, ਬਾਬੇ ਨੇ ਜੀਵਨ ਦੇ ਵਿੱਚੋਂ ਭੁੱਖ ਹੀ ਖਤਮ ਕਰ ਦੇਣੀ। ਇਹ ਸਮਰਪਣ ਦੀ ਭਾਵਨਾ, ਜਿਨ੍ਹਾਂ ਦਾ ਅਸੀਂ ਜੀਵਨ ਪੜ੍ਹਿਆ, ਜਿਨ੍ਹਾਂ ਦੀਆਂ ਅਸੀਂ ਉਦਾਹਰਣਾਂ ਸਾਂਝੀਆਂ ਕੀਤੀਆਂ, ਇਹਨਾਂ ਦੇ ਜੀਵਨ ਦੇ ਵਿੱਚ ਸਮਰਪਣ ਦੀ ਭਾਵਨਾ। ਤੋ ਬਾਬੇ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ, ਸਲੋਕ ਮਹੱਲਾ ਤੀਜਾ, ਹਸਤੀ ਸਿਰ ਜਿਉਂ ਅੰਕਸ਼ ਹੈ। ਸਮਰਪਣ ਕਿੱਡਾ ਕਿੱਡਾ ਤਾਕਤਵਰ ਜਾਨਵਰ ਆ ਜੀ ਹਾਥੀ, ਬੇਬਹਾ ਜਾਨ, ਬਿਲਡਿੰਗਾਂ ਢਾ ਦਿੰਦਾ, ਦਰਖਤ ਪੁੱਟ ਪੁੱਟ ਕੇ ਸੁੱਟ ਦਿੰਦਾ, ਵੱਡੀਆਂ ਵੱਡੀਆਂ ਸਵਾਰੀਆਂ ਨੂੰ ਆਪਣੀ ਸੁੰਡ ਦੇ ਨਾਲ ਮੁੱਧੀਆਂ ਕਰ ਦਿੰਦਾ, ਇੰਨੀ ਜਾਨ ਆ ਉਹਦੇ ਵਿੱਚ। ਪਰ ਜੇ ਇੰਨੀ ਜਾਨ ਤੇ ਕੋਈ ਕਮਜ਼ੋਰੀ ਵੀ ਤੇ ਹੋਊਗੀ ਨਾ। ਗੁਰਬਾਣੀ ਵਿੱਚ ਬੜੇ ਪਿਆਰੇ ਜ਼ਿਕਰ ਬਾਬੇ ਨੇ ਲਿਖੇ, ਕਾਲ ਬੂਤ ਕੀ ਹਸਤਨੀ ਮਨ ਬੋਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਜ ਬਸ ਭਰਿਓ, ਮਨ ਬੋਰਾ ਰੇ ਅੰਕ ਸਹਿਓ ਸੀਸ। ਬਾਬੇ ਨੇ ਆਖਿਆ ਕਾਮ ਦੀ ਵਾਸ਼ਨਾ ਸੀ, ਸ਼ਿਕਾਰੀਆਂ ਨੂੰ ਪਤਾ ਸੀ ਤੁਸੀਂ ਇੱਧਰ ਨੂੰ ਚਲੇ ਜਾਓ, ਵੈਸਟ ਵਾਲੇ ਪਾਸੇ ਨੂੰ, ਸਾਊਥ ਵਾਲੇ ਪਾਸੇ ਨੂੰ, ਉੱਥੇ ਉਹਨਾਂ ਨੂੰ ਉਹ ਹਾਥੀਆਂ ਦਾ ਸ਼ਿਕਾਰ ਖੇਡਦੇ ਆ, ਕੈਨਵਸ ਦੇ ਉੱਤੇ ਬਹੁਤ ਵੱਡੀ ਪਿਕਚਰ ਬਣਾਉਂਦੇ ਆ ਫੀਮੇਲ ਹਾਥੀ ਦੀ। ਕਾਮ ਵਸ ਹੋਇਆ ਹਾਥੀ ਜਦੋਂ ਉੱਧਰ ਨੂੰ ਦੌੜਿਆ ਹੁੰਦਾ, ਅਗਲਿਆਂ ਲਾਗੇ ਟੋਆ ਪੁੱਟਿਆ ਹੁੰਦਾ, ਡੂੰਘਾ ਉਹਦੇ ਵਿੱਚ ਡਿੱਗਦਾ ਆ, ਉਹਨੂੰ ਕਈ ਦਿਨ ਕਈ ਮਹੀਨੇ ਭੁੱਖਾ ਰੱਖਦੇ ਆ, ਕਮਜ਼ੋਰ ਹੋ

0: ਜਦੋਂ ਕਮਜ਼ੋਰ ਹੋ ਗਿਆ, ਤਾਕਤ ਨਾ ਰਹੀ, ਭੁੱਖਾ ਸੀ, ਅਗਲਿਆਂ ਮੰਜੇ ਦੇ ਪਾਵੇ ਨਾ ਬੰਨਤਾ, ਮੰਜੇ ਦੇ ਹੁਣ ਤਾਕਤ ਨਹੀਂ ਹੈਗੀ, ਇਸ ਕਰਕੇ ਇੰਨਾ ਵੀ ਜ਼ੋਰ ਨਹੀਂ ਹੈਗਾ ਵੀ ਮੰਜੇ ਨੂੰ ਧੂ ਸਕੇ। ਬੱਜਾ ਰਿਹਾ ਕਈ ਮਹੀਨੇ ਮੰਜੇ ਦੇ ਪਾਵੇ ਨਾ, ਹੁਣ ਹੌਲੀ ਹੌਲੀ ਉਹਨੂੰ ਖੁਰਾਕ ਦੇਣੀ ਸ਼ੁਰੂ ਕੀਤੀ ਹੈ, ਡੋਜ ਦੇ ਨਾਲ, ਖੁਰਾਕ ਦੇ ਨਾਲ। ਪਹਿਲਾਂ ਵਰਗਾ 9x9 ਹੋ ਗਿਆ, ਪਰ ਗੁਲਾਮੀ ਸੁਰਤ ਵਿੱਚ ਪੈ ਗਈ। ਉਹ ਜਿਹੜਾ ਮੰਜੇ ਦਾ ਪਾਵਾ ਨਾ, ਉਹ ਸੁਰਤ ਵਿੱਚ ਬਹਿ ਗਿਆ। ਹੁਣ ਉਹਨੂੰ ਪਤਾ ਲੱਗ ਗਿਆ ਵੀ ਨਹੀਂ, ਮੈਂ ਇਹਨੂੰ ਮੰਜੇ ਨੂੰ ਖਿੱਚ ਨਹੀਂ ਸਕਦਾ। ਤਾਕਤ ਤੇ ਆ ਗਈ, ਪਰ ਗੁਲਾਮੀ ਸੁਰਤ ਵਿੱਚ ਬਹਿ ਗਈ। ਜਿਵੇਂ ਕਿਸੇ ਨੇ ਲਿਖਿਆ ਨਾ ਵੀ ਕਿਸੇ ਸ਼ਿਕਾਰੀ ਨੇ ਪੰਛੀ ਨੂੰ, ਕਬੂਤਰ ਨੂੰ ਪਿੰਜਰੇ 'ਚ ਬੰਦ ਕੀਤਾ। ਉਹਨੇ ਤਰਲੇ ਕਹਿਣ ਲੱਗਾ, ਕਿਉਂ ਆਜ਼ਾਦ ਪੰਛੀ ਨੂੰ ਪਿੰਜਰੇ 'ਚ ਪਾ ਰਿਹਾ, ਪਾਪ ਆ। ਉਹਨੂੰ ਦਾਣਾ ਵੀ ਦੇ ਗਿਆ, ਪਾਣੀ ਵੀ ਦੇ ਗਿਆ, ਉਹ ਖਾਈ ਗਿਆ। ਮਹੀਨੇ ਕੁ ਬਾਅਦ ਉਹਦੇ ਕਹਿਣ 'ਤੇ ਨਹੀਂ ਛੱਡਿਆ, ਮਹੀਨੇ ਕੁ ਬਾਅਦ ਉਹਦੇ ਸਾਹਮਣੇ ਉਹਦਾ ਉਹਦਾ ਗੇਟ ਓਪਨ ਕੀਤਾ ਪਿੰਜਰੇ ਦਾ, ਅਤੇ ਪੰਛੀ ਆਸਮਾਨ 'ਚ ਉੱਡ ਗਿਆ। ਕਹਿਣ ਲੱਗਾ, ਲੈ ਜਦੋਂ ਮੈਂ ਕਹਿੰਦਾ ਉਦੋਂ ਛੱਡਿਆ ਨਹੀਂ, ਅਤੇ ਅੱਜ ਉਹਨੂੰ ਛੱਡਤਾ। ਕਹਿਣ ਲੱਗਾ, ਪਹਿਲਾਂ ਇਹਨੂੰ ਪਿੰਜਰੇ ਦੇ ਵਿੱਚ ਪਾਇਆ ਸੀ, ਹੁਣ ਪਿੰਜਰਾ ਇਹਦੇ ਦਿਮਾਗ ਵਿੱਚ ਪੈ ਗਿਆ, ਇਹਨੇ ਮੁੜ ਕੇ ਫਿਰ ਇੱਥੇ ਹੀ ਆਉਣਾ। ਇਹ ਆਦੀ ਹੋ ਗਿਆ ਆ ਫ੍ਰੀ ਦੀ ਖੁਰਾਕ ਖਾਣ ਦਾ ਅਤੇ ਫ੍ਰੀ ਦੇ ਪਾਣੀ ਪੀਣ ਦਾ। ਹੁਣ ਇਹਨੇ ਮਿਹਨਤ ਨਹੀਂ ਕਰਨੀ, ਸਟਰਗਲ ਨਹੀਂ ਕਰਨੀ, ਆਦੀ ਹੋ ਗਿਆ, ਗੁਲਾਮ ਹੋ ਗਿਆ। ਹੁਣ ਜਦੋਂ ਹਾਥੀ ਦੇ ਵਿੱਚ ਜਾਨ ਆ ਗਈ ਆ, ਪਰ ਸੁਰਤ ਵਿੱਚ ਗੱਲ ਇਹ ਕੀ ਆ ਵੀ ਮੈਂ ਕਮਜ਼ੋਰ ਬਹੁਤ ਹਾਂ। ਹੁਣ ਮਾਮੂਲੀ ਜਿਹਾ ਬੰਦਾ, ਕਮਜ਼ੋਰ ਜਿਹਾ ਬੰਦਾ ਉਹਦੇ ਉੱਤੇ ਬਹਿੰਦਾ ਆ, ਇੱਕ ਲੋਹੇ ਦੀ ਛੱਟ, ਉਹਨੂੰ ਅੰਕੁਸ਼ ਕਹਿੰਦੇ ਆ, ਸੋਟੀ, ਉਹ ਰੱਖੀ ਉਹਨੇ ਹੱਥ ਵਿੱਚ। ਹੌਲੀ ਹੌਲੀ ਉਹਦੇ ਸਿਰ 'ਚ ਟਕੋਰ ਮਾਰਦਾ, ਉਹ ਕਹਿੰਦਾ ਆ ਅਤੇ ਬਹਿ ਜਾਂਦਾ, ਉਹ ਕਹਿੰਦਾ ਅਤੇ ਖਲੋ ਜਾਂਦਾ, ਉਹ ਕਹਿੰਦਾ ਖੱਬੇ ਸੱਜੇ ਮੁੜ ਜਾਂਦਾ, ਉਹਦੇ ਮੁਤਾਬਕ ਚੱਲਦਾ ਅੰਕੁਸ਼। ਕਿਉਂ? ਕਿਉਂਕਿ ਹਾਥੀ ਨੇ ਆਪਣਾ ਆਪ ਮੁਹਾਵਤ ਨੂੰ ਸਮਰਪਣ ਕਰਤਾ ਆ। ਜਦੋਂ ਹਾਥੀ ਨੇ ਆਪਣਾ ਆਪ ਸਮਰਪਣ ਕਰਤਾ ਆ, ਹੁਣ ਮੁਹਾਵਤ ਦੀ ਮਰਜ਼ੀ ਆ, ਜਿੱਥੇ ਮਰਜ਼ੀ ਲੈ ਜੇ, ਹਾਥੀ ਕੌਣ ਹੁੰਦਾ ਬੋਲਣ ਵਾਲਾ? ਸਮਰਪਣ, ਵੱਡੀਆਂ ਚੀਜ਼, ਇਹਦਾ ਭਾਵ ਕੀ ਸੀ? ਵੱਡੀਆਂ ਚੀਜ਼ਾਂ ਵੀ ਜਦੋਂ ਆਪਣਾ ਆਪ ਸਮਰਪਣ ਕਰ ਦਿੰਦੀਆਂ, ਉਦੋਂ ਮੁਹਾਵਤ ਦੇ ਮੁਤਾਬਕ ਹੀ ਚੱਲਦੀਆਂ, ਮੁਹਾਵਤ ਮੁਤਾਬਕ ਚੱਲਦੀਆਂ। ਹੁਣ ਇਹਨੂੰ ਸਾਖੀ ਰੂਪ ਦੇ ਵਿੱਚ ਸਮਝੀਏ। ਭਾਈ ਲਹਿਣਾ ਜੀ ਜਦੋਂ ਪਹਿਲੀ ਵਾਰੀ ਬਾਬੇ ਨਾਨਕ ਦੇ ਕੋਲ ਆਏ ਨਾ, ਹਜ਼ੂਰ ਮਹਾਰਾਜ ਆਪਣੇ ਫਸਲ ਦੇ ਵਿੱਚੋਂ ਨਦੀ ਨੂੰ ਪੁੱਟ ਰਹੇ ਸਨ, ਤੇ ਪੁੱਟ ਕੇ ਤੇ ਰਾਹ ਰਾਹ ਤੁਰੇ ਆ ਰਹੇ। ਭਾਈ ਲਹਿਣਾ ਘੋੜੀ ਦੇ ਉੱਤੇ ਚੜਿਆ ਹੋਇਆ ਸ਼ਾਹੂਕਾਰ ਸੀ, ਵਪਾਰੀ ਸੀ, ਕੋਲ ਆਇਆ ਤੇ ਆਣ ਕੇ ਪੁੱਛਦਾ, ਬਜ਼ੁਰਗੋ, ਮੈਂ ਨਾਨਕ ਨੂੰ ਮਿਲਣਾ ਚਾਹੁੰਦਾ। ਉਹ ਕਹਿਣ ਲੱਗੇ ਵੀ ਏਦਾਂ ਮੈਂ ਤੈਨੂੰ ਕੀ ਦੱਸਾਂ ਵੀ ਕਿੱਥੇ ਰਹਿੰਦਾ ਆ, ਤੂੰ ਏਦਾਂ ਕਰ, ਮੈਂ ਤੇਰੇ ਘੋੜੀ ਦੀ ਵਾਗ ਫੜ ਲੈਂਦਾ ਤੇ ਤੈਨੂੰ ਉੱਥੇ ਲੈ ਚੱਲਦਾ, ਜਿਵੇਂ ਬਰਤਾਂਤ ਸਿਰਜਣ ਵਾਲਿਆਂ ਨੇ ਸਿਰਜਿਆ। ਵਾਗ ਫੜੀ ਤੇ ਤੁਰ ਪਏ। ਧਰਮਸ਼ਾਲਾ ਦੇ ਵਿੱਚ ਪਹੁੰਚ ਕੇ ਕਹਿਣ ਲੱਗੇ ਵੀ ਇਸ ਦਰਖਤ ਨਾਲ ਘੋੜੀ ਨੂੰ ਬੰਨ ਕੇ ਤੇ ਅੰਦਰ ਚਲਿਆ ਜਾ, ਨਾਨਕ ਤੈਨੂੰ ਅੰਦਰ ਹੀ ਮਿਲੇਗਾ। ਜਿੰਨੇ ਕੁ ਦੇਰ ਨੂੰ ਭਾਈ ਲਹਿਣਾ ਹੱਥ ਪੈਰ ਧੋ ਕੇ ਅੰਦਰ ਗਿਆ ਤੇ ਅੰਦਰ ਜਾ ਕੇ ਵੇਖਦਾ ਆ ਵੀ ਉਹੀ ਬਜ਼ੁਰਗ ਜਿਹੜਾ ਮੇਰੀ ਘੋੜੀ ਦੀ ਵਾਗ ਫੜ ਕੇ ਸਿਰ ਤੇ ਨਦੀਨ ਦੀ ਪੰਡ ਚੁੱਕ ਕੇ ਲਿਆ ਰਿਹਾ ਸੀ, ਉਹੀ ਬਾਬਾ ਨਾਨਕ। ਪੈਰੀ ਪੈ ਗਿਆ, ਮਹਾਰਾਜ ਗਲਤੀ ਹੋ ਗਈ। ਹਜ਼ੂਰ ਕਹਿਣ ਲੱਗੇ, ਗਲਤੀ ਕਿਸ ਗੱਲ ਦੀ? ਗਲਤੀ ਜਿਹੜੀ ਅਣਜਾਣਪੁਣੇ 'ਚ ਹੋਵੇ ਉਹ ਗਲਤੀ ਨਹੀਂ। ਕੀ ਨਾਮ ਹੈ ਤੁਹਾਡਾ? ਮਹਾਰਾਜ, ਮੇਰਾ ਨਾਮ ਲੈਣਾ ਆ। ਬਾਬਾ ਜੀ ਕਹਿੰਦੇ, ਹੁਣ ਤਾਂ ਕਹਾਣੀ ਖਤਮ ਹੋ ਗਈ। ਤੁਸੀਂ ਲੈਣ ਵਾਲੇ ਹੋ, ਲੈਣਦਾਰ ਹੋ, ਲੈਣੇ ਹੋ, ਅਤੇ ਲੈਣਦਾਰ ਹਮੇਸ਼ਾ ਘੋੜੀਆਂ 'ਤੇ ਚੜ੍ਹ ਕੇ ਆਉਂਦੇ ਹੁੰਦੇ ਆ। ਅਸੀਂ ਤੁਹਾਡੇ ਦੇਣਦਾਰ ਹਾਂ, ਅਸੀਂ ਪੈਦਲ ਹੀ ਆਉਣਾ ਸੀ। ਭਲਿਆ ਪੁਰਖਾ, ਜਿੱਦਾਂ ਆਪਣੀ ਘੋੜੀ ਦੀਆਂ ਵਾਗਾਂ ਮੈਨੂੰ ਫੜਾਈਆਂ ਅਤੇ ਮੈਂ ਤੈਨੂੰ ਸਹੀ ਥਾਂ 'ਤੇ ਲੈ ਕੇ ਆਇਆ, ਜੇ ਆਪਣੇ ਮਨ ਰੂਪੀ ਹਾਥੀ ਦੀ ਡੋਰ ਵੀ ਮੇਰੇ ਹੱਥ ਵਿੱਚ ਦੇਵੇ ਨਾ ਤਾਂ ਮੈਂ ਤੈਨੂੰ ਤੇਰੀ ਮੰਜ਼ਿਲ 'ਤੇ ਲੈ ਕੇ ਜਾ ਸਕਦਾ। ਮਨ ਹਾਥੀ ਆ, ਬਾਬੇ ਨੇ ਕਿਹਾ ਮਨ ਕੁੰਚਰ, ਮਨ ਕੀ ਆ? ਹਾਥੀ ਬੜੀ ਜਾਨ ਆ ਇਹਦੇ ਵਿੱਚ, ਘਰਾਂ ਦੇ ਘਰ ਅੱਗ ਲਾ ਕੇ ਤਬਾਹ ਕਰ ਦਿੰਦਾ, ਬਰਬਾਦੀਆਂ ਕਰ ਦਿੰਦਾ, ਕਲੇਸ਼ ਕਰ ਲੈਂਦਾ, ਹਾਥੀ ਵਰਗੀ ਜਾਨ ਆ ਇਹਦੇ ਵਿੱਚ, ਮਨ ਕੁੰਚਰ। ਪੀਲਕ ਗੁਰੂ, ਪੀਲਕ ਦਾ ਮਤਲਬ ਮੁਹਾਵਤ, ਗੁਰੂ ਕੌਣ ਆ? ਮੁਹਾਵਤ, ਜਿਵੇਂ ਮੁਹਾਵਤ ਕੁੰਡਾ ਮਾਰਦਾ, ਹਾਥੀ ਬਹਿ ਜਾਂਦਾ, ਖਲੋ ਜਾਂਦਾ, ਸੱਜੇ ਖੱਬੇ ਮੁੜ ਜਾਂਦਾ, ਪੀਲਕ ਗੁਰੂ। ਤੇ ਕੁੰਡਾ ਕਾਹਦਾ ਆ? ਗਿਆਨ ਕੁੰਡਾ, ਗਿਆਨ ਦਾ ਕੁੰਡਾ, ਅੰਕੁਸ਼ ਆ ਗੁਰੂ ਕੋਲ। ਜੈ ਖਿੰਚੇ ਤਹ ਜਾਏ, ਗੁਰੂ ਜਿੱਧਰ ਮੋੜਦਾ ਮਨ ਉਸ ਪਾਸੇ ਮੁੜ ਜਾਂਦਾ। ਨਾਨਕ, ਹਸਤੀ ਕੁੰਡੇ ਬਾਹਰ ਆ, ਤੇ ਜਿੱਦਣ ਮਨ ਰੂਪੀ ਹਾਥੀ ਗੁਰੂ ਗਿਆਨ ਦੇ ਕੁੰਡੇ ਤੋਂ ਬਾਹਰੀ ਹੋ ਜਾਂਦਾ, ਬੇਮੁਖ ਹੋ ਜਾਂਦਾ, ਮਨਮਰਜ਼ੀ ਕਰਨ ਲੱਗ ਪੈਂਦਾ, ਫਿਰ ਉੱਜੜ ਪਾਏ, ਫਿਰ ਉਹਦੇ ਨੂੰ ਬਰਬਾਦੀਆਂ ਕਰਨ ਲੱਗ ਪੈਂਦਾ। ਜਿੰਨੀ ਦੇਰ ਤੱਕ ਮਨ ਰੂਪੀ ਹਾਥੀ ਗੁਰੂ ਗਿਆਨ ਦੇ, ਪੀਲਕ ਗੁਰੂ ਦੇ ਕੁੰਡੇ ਦੇ ਵਿੱਚ ਰਹਿੰਦਾ, ਗਿਆਨ ਰੂਪੀ ਕੁੰਡੇ ਥੱਲੇ ਰਹਿੰਦਾ, ਸਭ ਠੀਕ ਆ। ਤੇ ਜਿੱਦਣ ਕੁੰਡੇ ਤੋਂ ਬਾਹਰ ਹੋ ਜਾਂਦਾ, ਖੁਦਗਰਜ਼ੀਆਂ ਮਨਮਰਜ਼ੀਆਂ ਕਰਨ ਲੱਗ ਪੈਂਦਾ। ਬਾਬੇ ਨੇ ਕਿਹਾ ਫਿਰ ਫਿਰ ਉੱਜੜ ਪਾਏ, ਫਿਰ ਇਹ ਤਬਾਹੀਆਂ ਉਹ ਮਚਾਉਂਦਾ, ਤੁਸੀਂ ਕਿਆਸ ਨਹੀਂ ਕਰ ਸਕਦੇ, ਬਹੁਤ ਬਰਬਾਦੀ। ਹਜ਼ੂਰ ਮਹਾਰਾਜ ਇਸ ਨੂੰ ਕਹਿੰਦੇ ਨੇ ਹਸਤੀ ਸਿਰ ਜਿਉਂ ਅੰਕੁਸ਼ ਹੈ, ਗੁਰੂ ਦੇ ਗਿਆਨ ਦਾ ਕੁੰਡਾ ਚਾਹੀਦਾ ਬੰਦਿਆ ਹਾਥੀ ਵਾਂਗੂ ਗੁਰੂ ਨੂੰ ਆਪਣਾ ਆਪ ਸਮਰਪਣ ਕਰਦੇ, ਜੇ ਤੂੰ ਚਾਹੁੰਦਾ ਬਰਬਾਦੀ ਨਾ ਹੋਵੇ। ਤੇ ਦੂਜੀ ਉਦਾਹਰਣ ਹੈ ਅਹਿਰਨ ਜਿਉਂ ਸਿਰ ਦੇ। ਅਹਿਰਨ ਇੱਕ ਲੋਹੇ ਦਾ ਮੋਟਾ ਪੀਸ, ਲੁਹਾਰ ਦੇ ਤੁਸੀਂ ਜਾਓਗੇ ਕੋਲ, ਸੁਨਿਆਰ ਕੋਲ ਜਾਓ, ਠਠਿਆਰ ਜਿਹੜੇ ਇਹ ਕੰਮ ਕਰਦੇ ਆ, ਉਹਨਾਂ ਨੇ ਜ਼ਮੀਨ ਦੇ ਵਿੱਚ ਗੱਡਿਆ ਹੁੰਦਾ ਉਹਨੂੰ, ਲੋਹੇ ਦੇ ਵੱਡੇ ਟੁਕੜੇ ਨੂੰ, ਦਾਤਰੀਆਂ ਚ ਨਾਉਣ ਜਾਣਾ, ਰੰਬੀਆਂ ਚ ਨਾਉਣ ਜਾਣਾ, ਕਈਆਂ ਚ ਨਾਉਣ ਜਾਣਾ। ਉਹਨਾਂ ਨੇ ਪਹਿਲਾਂ ਉਹਨੂੰ ਭੱਠੀ 'ਤੇ ਰੱਖ ਕੇ ਗਰਮ ਕਰਨਾ, ਜਦੋਂ ਲਾਲ ਹੋ ਜਾਣੀ ਉਹਨੂੰ ਐਰਨ ਦੇ ਉੱਤੇ ਰੱਖ ਕੇ ਉੱਤੇ ਸੱਟ ਮਾਰਨੀ। ਐਰਨ ਨੇ ਆਪਣਾ ਆਪ ਸਮਰਪਣ ਕੀਤਾ ਆ। ਸਮਰਪਣ ਸੀ ਕਿੰਨੇ ਹਥਿਆਰ, ਕਿੰਨੀਆਂ ਰੰਬੀਆਂ, ਕਿੰਨੇ ਟੋਕੇ, ਕਿੰਨੀਆਂ ਦਾਤੀਆਂ ਘੜੀਆਂ ਗਈਆਂ ਸਮਰਪਣ ਦੀ ਭਾਵਨਾ। ਬਾਬੇ ਨੇ ਆਖਿਆ ਸਮਰਪਣ ਕਰ ਦੇ, ਤੇਰਾ ਜੀਵਨ ਵੀ ਘੜਿਆ ਜਾਣਾ। ਔਰ ਗੁਰੂ ਘੜੇਗਾ ਸ਼ਬਦ ਦੀ ਟਕਸਾਲ ਵਿੱਚ, ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਮਰਪਣ ਕਰ ਐਰਨ ਵਾਂਗੂ, ਐਰਨ ਜਿਉਂ ਸਿਰ ਦੇ, ਤੈਨੂੰ ਸਿਰ ਦੇਣਾ ਪੈਣਾ ਆਪਣਾ, ਫਿਰ ਗੁਰੂ ਤੇਰੇ ਜੀਵਨ ਨੂੰ ਘੜੇਗਾ। ਮਨ ਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ। ਜਿੱਦਾਂ ਹਾਥੀ ਨੇ ਆਪਣਾ ਆਪ ਸਮਰਪਣ ਕੀਤਾ ਤੇ ਹੁਣ ਆਪਣੇ ਮੁਹਾਵਤ ਦੇ ਮੁਤਾਬਕ ਚੱਲਦਾ, ਐਰਨ ਨੇ ਆਪਣਾ ਆਪ ਸਮਰਪਣ ਕੀਤਾ, ਲੁਹਾਰ ਤੇ ਸੁਨਿਆਰ ਤੇ ਠਠਿਆਰ ਦੇ ਮੁਤਾਬਕ ਚੱਲਦੀ। ਬੰਦਿਆ ਤੂੰ ਵੀ ਆਪਣਾ ਮਨ ਤੇ ਤਨ ਗੁਰੂ ਨੂੰ ਸਮਰਪਣ ਕਰ, ਏਦਾਂ ਸੇਵਾ ਕਰ, ਉਹ ਵੀ ਸੇਵ ਕਰੇ। ਮਹਾਰਾਜ ਇਹਦੇ ਨਾਲ ਕੀ ਹੋਊਗਾ? ਬਾਬਾ ਜੀ ਕਹਿੰਦੇ ਇਉਂ ਇਸ ਤਰੀਕੇ ਨਾਲ ਗੁਰਮੁਖ ਆਪ ਨਿਵਾਰੀਏ। ਆਪ ਨਿਵਾਰੀਏ ਦਾ ਮਤਲਬ ਆ ਆਪਣੀ ਹਉਮੈ ਤੇ ਬੰਦੇ ਨੂੰ ਕਾਬੂ ਕਰਨਾ ਆ ਜਾਂਦਾ। ਆਪ ਨਿਵਾਰੀਏ, ਬੰਦੇ ਦੇ ਅੰਦਰ ਦੀ ਈਗੋ ਖਤਮ ਹੁੰਦੀ ਹੈ ਸਮਰਪਣ ਭਾਵਨਾ, ਕਿਉਂਕਿ ਜਿੱਥੇ ਸਮਰਪਣ ਆ ਉੱਥੇ ਈਗੋ ਹੋ ਹੀ ਨਹੀਂ ਸਕਦੀ। ਉਹਦੀ ਪਹਿਲੀ ਨਿਸ਼ਾਨੀ ਹੈ ਵੀ ਤੈਨੂੰ ਖਤਮ ਕਰਨੀ ਪੈਣੀ। ਬਾਬੇ ਨਾਨਕ ਦੀ ਬਾਣੀ ਪੜੋ, ਹਜ਼ੂਰ ਨੇ ਆਖਿਆ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ। ਪਹਿਲੀ ਨਿਸ਼ਾਨੀ ਕੀ ਆ? ਸਿਰ ਧਰ ਤਲੀ ਗਲੀ ਮੇਰੀ ਆਓ। ਤੇ ਦੂਜੀ ਨਿਸ਼ਾਨੀ ਕੀ ਆ? ਇਤ ਮਾਰਗ ਪੈਰ ਤਰੀਜੇ ਸਿਰ ਦੀਜੇ। ਆਰਗੂਮੈਂਟ ਨਹੀਂ ਕਰਨਾ ਵੀ ਗੁਰੂ ਸਾਹਿਬ ਆਹ ਕੰਮ ਕਿੱਦਾਂ ਹੋ ਸਕਦਾ, ਨਹੀਂ ਨਹੀਂ ਆਪਾਂ ਇਹ ਕੰਮ ਰਹਿਣ ਦੀਏ, ਖਦਸ਼ਾ ਆ, ਸਹਿਮ ਆ, ਨਹੀਂ ਸਮਰਪਣ। ਗੁਰੂ ਨੇ ਆਖਿਆ ਸਿਰ ਚਾਹੀਦਾ। ਸਿੱਖ ਨੇ ਇੱਕ ਵਾਰ ਨਹੀਂ ਆਖਿਆ ਮਹਾਰਾਜ ਮੈਂ ਆਪਣੇ ਪਰਿਵਾਰ ਨਾਲ ਸਲਾਹ ਕਰ ਲਾਂ, ਨਹੀਂ ਆਖਿਆ ਮਹਾਰਾਜ ਸਿਰ ਪਹਿਲੇ ਤੁਹਾਡਾ ਆ, ਸਮਰਪਣ। ਕਾਂਡ ਨਹੀਂ ਕਰਨੀ, ਆਰਗੂਮੈਂਟ ਨਹੀਂ ਕਰਨਾ ਗੁਰੂ ਨਾਲ ਕੋਈ। ਆਪ ਨਿਵਾਰੀ ਇਹ ਸਭ ਰਾਸ ਸ੍ਰਿਸ਼ਟ ਕਾਲੇ, ਨਾਨਕ ਗੁਰਮੁਖ ਬੁੱਝੀਏ। ਹੇ ਨਾਨਕਾ, ਗੁਰੂ ਦੇ ਸਨਮੁਖ ਹੋ ਕੇ ਇਸ ਨੁਕਤੇ ਦੀ ਗੱਲ ਨੂੰ ਸਮਝੀਏ, ਜਾਂ ਆਪੇ ਨਜ਼ਰ ਕਰੇ। ਇਹ ਚੀਜ਼ਾਂ ਗੁਰੂ ਦੀ ਬਖਸ਼ਿਸ਼ ਵਿੱਚੋਂ ਮਿਲਦੀਆਂ। ਆਪਣਾ ਲਾਇਆ ਪਿਰਮ ਨਾ ਲੱਗੇ ਜੇ ਲੋਚੇ ਸਭ ਖੋਏ, ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੇ ਤੈਂ ਦੇ। ਉਹਦੀ ਮਰਜ਼ੀ ਹੈ ਜਿਹਨੂੰ ਦੇਵੇ, ਉਹਦੀ ਮਰਜ਼ੀ, ਹੋਰ ਕਿਸੇ ਦੀ ਨਹੀਂ। ਇੱਕ ਜਾਗੰਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ, ਉਹਦੀ ਮਰਜ਼ੀ ਹੈ। ਕਈ ਦਾਅਵੇ ਕਰਦੇ ਰਹੇ ਜਾਗਣ ਦੇ, ਅਸੀਂ ਸੁਚੇਤ ਆ, ਅਸੀਂ ਬ੍ਰਹਮ ਗਿਆਨੀ ਸੀ ਬਾਬੇ, ਕੁਛ ਨਹੀਂ ਪੱਲੀ। ਤੇ ਕਬੀਰ ਵਰਗਿਆਂ ਨੇ ਕਦੇ ਰੌਲਾ ਨਹੀਂ ਸੀ ਪਾਇਆ ਵੀ ਸਾਡੇ ਕੋਲ ਵੀ ਕੁਝ ਹੈਗਾ। ਮਾਨੋ ਅਚਨਚੇਤ ਚੀਜ਼ਾਂ ਮਿਲ ਗਈਆਂ, ਦਾਅਵੇ ਨਹੀਂ ਕੀਤੇ। ਸੁੱਤਿਆਂ ਦੇ ਉਠਾਲ। ਮਹਲਾ ਤੀਜਾ, ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨ। ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਨਾਮ ਤੇ, ਬਾਬੇ ਨੇ ਆਖਿਆ ਉਹਨਾਂ ਦਾ ਆਉਣਾ ਪ੍ਰਵਾਨ। ਨਾਨਕ ਕੁੱਲ ਉਧਾਰੇ ਆਪਣਾ ਦਰਗਾਹ ਪਾਵੇ। ਗੁਰਬਾਣੀ ਵਿੱਚ ਕੁੱਲ ਦਾ ਅਰਥ ਆ ਕਰਮ ਇੰਦਰੀ ਤੇ ਗਿਆਨ ਇੰਦਰੀ। ਮਨ ਨੂੰ ਉਹਨਾਂ ਨੇ ਆਪਣੇ ਮਨ ਦੀਆਂ ਸਾਰੀਆਂ ਕੁੱਲਾਂ ਨੂੰ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਦਾ ਉਧਾਰ ਕਰ ਲਿਆ ਆ ਤੇ ਰੱਬੀ ਦਰਗਾਹ 'ਚ ਪ੍ਰਵਾਨ ਹੋ ਗਏ ਪੌੜੀ। ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆ। ਗੁਰੂ ਦੇ ਦਰ ਦੇ ਉੱਤੇ ਉਹੀ ਸਖੀਆਂ ਪ੍ਰਵਾਨ ਆ ਜਿਨ੍ਹਾਂ ਨੂੰ ਆਪ ਗੁਰੂ ਨੇ ਆਪਣੇ ਨਾਲ ਮਿਲਾ ਲਿਆ। ਗੁਰੂ ਮਿਲਾਈਆ, ਇੱਕ ਸੇਵਕ ਗੁਰਪਾਸ, ਇੱਕ ਦੇ ਕੱਕੇ ਨੂੰ ਸਿਆਰੀ ਆ, ਇਹਦਾ ਮਤਲਬ ਆ ਕਈ ਕਈ ਸੇਵਕ ਉਹ ਆ ਜਿਹੜੇ ਹਰ ਵਕਤ ਗੁਰੂ ਦੀ ਚਰਨ ਸ਼ਰਨ ਵਿੱਚ ਰਹਿੰਦੇ ਆ ਮਨ ਕਰਕੇ। ਇੱਕ ਕਈ ਉਹ ਆ ਗੁਰਕਾਰੇ ਲਈ ਆ ਜਿਨ੍ਹਾਂ ਨੂੰ ਗੁਰੂ ਨੇ ਸੇਵਾ ਬਖਸ਼ੀ ਹੈ। ਬਾਬਾ ਜੀ ਕਹਿੰਦੇ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ, ਜਿਨ੍ਹਾਂ ਦੇ ਮਨ ਵਿੱਚ, ਜਿਨ੍ਹਾਂ ਦੀ ਸੁਰਤ ਵਿੱਚ, ਜਿਨ੍ਹਾਂ ਦੇ ਚਿੱਤ ਵਿੱਚ ਪਿਆਰਾ ਗੁਰੂ ਵੱਸਦਾ ਆ, ਤਿੰਨਾਂ ਭਾਓ ਗੁਰੂ ਦੇਵਾਈ ਆ। ਗੁਰੂ ਨੇ ਉਹਨਾਂ ਦੇ ਜੀਵਨ 'ਚ ਪ੍ਰੇਮ ਦੀ ਭਾਵਨਾ ਪੈਦਾ ਕਰਦੀ। ਗੁਰਸਿੱਖਾਂ ਇੱਕੋ ਪਿਆਰ, ਗੁਰੂ ਤੇ ਸਿੱਖ ਦੀ ਆਪਸੀ ਰਿਸ਼ਤੇ ਦੀ ਸਾਂਝ ਹੀ ਪਿਆਰ ਵਾਲੀ ਆ। ਔਰ ਇੱਦਾਂ ਦੀ ਸਾਂਝ ਆ ਜਿਵੇਂ ਇੱਕ ਬਾਪ ਦੀ ਆਪਣੇ ਬੱਚਿਆਂ ਨਾਲ ਹੋਵੇ। ਗੁਰਮਿੱਤਾਂ ਪੁੱਤਾਂ ਭਾਈਆਂ, ਜਿਵੇਂ ਮਾਂ ਦੀ ਬੱਚੇ ਨਾਲ ਭਰਾਵਾਂ ਭਰਾਵਾਂ ਦੀ ਸਾਂਝ ਆ, ਪਿਓ ਪੁੱਤ ਦੀ ਸਾਂਝ, ਐਡੀ ਡੂੰਘੀ ਸਾਂਝ। ਗੁਰਮਿੱਤਾਂ ਪੁੱਤਾਂ ਭਾਈਆਂ, ਅਖੀਰ ਵਾਲਾ ਬਚਨ ਹਜ਼ੂਰ ਨੇ ਕਿਹਾ ਗੁਰ ਸਤਿਗੁਰ ਬੋਲੋ ਸਭ, ਇਹਦਾ ਵਿਸ਼ਰਾਮ ਇੱਥੇ ਲੱਗਣਾ। ਗੁਰ ਸਤਿਗੁਰ ਬੋਲੋ ਸਭ ਆਓ ਸਾਰੇ ਜਾਣੇ ਰਲ ਕੇ ਗੁਰੂ ਦੀ ਉਸਤਤ ਕਰੀਏ। ਤੇ ਅਗਲਾ ਵਿਸ਼ਰਾਮ ਆ ਗੁਰ ਆਖ, ਗੁਰੂ ਗੁਰੂ ਆਖਿਆ ਗੁਰ ਜੀਵਾਈਆ, ਗੁਰੂ ਆਤਮਿਕ ਜੀਵਨ ਦਿੰਦਾ ਆ। ਜਦੋਂ ਮੈਂ ਗੁਰੂ ਨੂੰ ਆਖਦਾ ਹਾਂ ਤੇ ਉਹਦੇ ਬਦਲੇ 'ਚ ਗੁਰੂ ਮੈਨੂੰ ਆਤਮਿਕ ਜੀਵਨ, ਜਿਹਨੂੰ ਗੁਰੂ ਨਾਨਕ ਕਹਿਣਗੇ ਆਖਾਂ ਜੀਵਾਂ, ਜਦੋਂ ਮੈਂ ਗੁਰੂ ਨੂੰ ਆਖਦਾ ਹਾਂ ਤੇ ਮੈਨੂੰ ਜੀਵਨ ਮਿਲਦਾ ਆ। ਗੁਰ ਆਖ ਗੁਰੂ ਜੀਵਾਈਆ, ਗੁਰੂ ਗੁਰੂ ਆਖਿਆ ਗੁਰੂ ਆਤਮਿਕ ਜੀਵਨ ਦਿੰਦਾ। ਗੁਰੂ ਪਾਤਸ਼ਾਹ ਕਿਰਪਾ ਕਰਨ, ਜੋ ਉਪਦੇਸ਼ ਸਤਿਗੁਰਾਂ ਨੇ ਪਾਵਨ ਮੁੱਖ ਵਾਕ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਨੂੰ ਜੀਵਨ ਦਾ ਆਧਾਰ ਬਣਨੇ, ਗੁਰੂ ਆਸ਼ੇ ਮੁਤਾਬਕ ਜੀਵਨ ਬਤੀਤ ਕਰ ਸਕੀਏ। ਹੋਈਆਂ ਬੇਨਤ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ, ਜੋ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਕਦਮ ਕਦਮ ਚੱਲ ਕੇ ਗੁਰੂ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਹਾਜ਼ਰ ਹੁੰਦੇ ਹੋ। ਸਤਿਗੁਰੂ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ। ਅਗਲਾ ਪ੍ਰੋਗਰਾਮ ਸਤਿਕਾਰਯੋਗ ਗਿਆਨੀ ਜਗਦੀਸ਼ ਸਿੰਘ ਜੀ ਹੁਣਾਂ ਪਾਸੋਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗਿਆਨੀ ਨਿਸ਼ਾਨ ਸਿੰਘ ਜਿਨ੍ਹਾਂ ਨੇ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰਾਂ ਰਾਹੀਂ ਆਪਣੇ ਨਾਲ ਸਾਂਝੀ ਕੀਤੀ। ਗੁਰੂ ਕਿਰਪਾ ਕਰੇ ਇਹਨਾਂ ਚੜ੍ਹਦੀਆਂ ਕਲਾ ਬਖਸ਼ਣ। ਸੋ ਕੱਲ੍ਹ ਨੂੰ ਤਿੰਨ ਅਖੰਡ ਪਾਠ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ, ਪਰਿਵਾਰਾਂ ਵੱਲੋਂ ਬੇਨਤੀ ਦਰਸ਼ਨ ਦੇਣੇ, ਅਤੇ ਕੱਲ੍ਹ ਨੂੰ ਨਵਾਂ ਮਹੀਨਾ ਵੀ ਆਰੰਭ ਹੋਣਾ, ਸੰਗਰਾਮ ਦਾ ਦਿਹਾੜਾ। ਆਪ ਜੀ ਨੂੰ ਬੇਨਤੀ ਦਰਖਾਸਤੀਆਂ ਭਰਦੀਆਂ, ਔਰ ਕੱਲ੍ਹ ਨੂੰ ਦਸਤਾਰ ਸਜਾਉਣ ਵਾਸਤੇ ਵੀ ਸ਼ਾਮ ਨੂੰ ਸਿੰਘਾਂ ਨੇ ਆਉਣਾ, ਜਿਨ੍ਹਾਂ ਨੇ ਸਿੱਖਣੀ ਉਹਨਾਂ ਨੂੰ ਬੇਨਤੀ ਆਪਣੇ ਦਸਤਾਰਾਂ ਲੈ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਉਹ ਗੁਰੂ ਨਾਨਕ ਜਹਾਜ਼ ਦੀ ਯਾਦਗਾਰੀ 112ਵੀਂ ਜਿਹੜੀ ਉਹ ਮਨਾਈ ਜਾ ਰਹੀ ਆ ਵੈਨਕੂਵਰ 23 ਮਈ ਨੂੰ ਦੁਪਹਿਰੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਹਾਰਬਰ ਗ੍ਰੀਨ ਪਾਰਕ ਦੇ ਵਿੱਚ। ਆਪ ਜੀ ਨੂੰ ਬੇਨਤੀ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸੋ ਹੁਣ ਭਾਈ ਦਿਲਬਾਗ ਸਿੰਘ ਜੀ ਦਾ ਜਥਾ ਕੀਰਤਨ ਸਰਵਣ ਕਰਨਗੇ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

110 ਰੇ ਪਸੂ ਕੀਰਤਨ ਦੀਆਂ ਇਤਨੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਜੀ। ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਸੰਗਤ ਬਖਸ਼ਣਹਾਰ ਹੈ, ਗੁਰੂ ਪਾਤਸ਼ਾਹ ਜੀ ਬਖਸ਼ਣਹਾਰ ਹਨ। ਸੋ ਆਉਣ ਵਾਲੇ ਸਮੇਂ 'ਚ ਵੀ ਅਸੀਸ ਬਖਸ਼ਿਓ, ਆਪ ਜੀ ਦੀ ਸੇਵਾ ਕਰਦੇ ਰਹੀਏ, ਆਪ ਜੀ ਦੇ ਦਰਸ਼ਨ ਕਰਦੇ ਰਹੀਏ। ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਨਿਸ਼ਾਨ ਸਿੰਘ ਜੀ ਆਪ ਜੀ ਨੂੰ ਗੁਰਮਤਿ ਵਿਚਾਰ ਸਰਵਣ ਕਰਾਉਣਗੇ। ਆਓ ਉਹਨਾਂ ਪਾਸੋਂ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

सुनी अरदास स्वामी मेरा, सर्ब कला बनवाई प्रग

नानक की वडियाई, गौड़ी कबीर जी।

तब लोका काहे दुख मनया।

0: ਕਿਸੇ ਤਰੀਕੇ ਨਾਲ ਚੁੱਪ ਕਰਵਾਇਆ ਜਾਣਾ ਚਾਹੀਦਾ। ਤਰੀਕਾ ਭਾਵੇਂ ਕੋਈ ਵੀ ਹੋਵੇ, ਚਾਹੇ ਉਹ ਜਾਇਜ਼ ਹੋਵੇ ਜਾਂ ਨਾਜਾਇਜ਼ ਹੋਵੇ, ਬਸ ਇਸ ਦੀ ਆਵਾਜ਼ ਬਾਹਰ ਨਹੀਂ ਆਉਣੀ ਚਾਹੀਦੀ। ਤੋ ਇਹ ਯਤਨ ਬੜੇ ਲੰਮੇ ਸਮੇਂ ਤੋਂ, ਬੜੇ ਪਿਛਲੇ ਹੋਏ ਸਮਾਂ ਦੇ ਉੱਤੋਂ ਚੱਲਦੇ ਆ ਰਹੇ ਨੇ ਲਗਾਤਾਰ। ਇਹ ਅੱਜ ਦੀ ਗੱਲ ਨਹੀਂ। ਸਰਮਦ ਵਰਗੇ ਫਕੀਰ ਜਦੋਂ ਦਿੱਲੀ ਜਾਮਾ ਮਸਜਿਦ ਦੀਆਂ ਪੌੜੀਆਂ ਦੇ ਵਿੱਚ ਬਹਿ ਕੇ ਲੋਕਾਂ ਨੂੰ ਔਰੰਗਜ਼ੇਬ ਦੇ ਕੀਤੇ ਹੋਏ ਪਾਪਾਂ ਤੋਂ, ਉਹਦੇ ਗੁਨਾਹਾਂ ਤੋਂ ਸੁਚੇਤ ਕਰਨ ਦੀ ਕੋਸ਼ਿਸ਼ ਕਰਦੇ ਨੇ, ਤਾਂ ਉਹਨਾਂ ਨੂੰ ਵੀ ਫੜ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਪੇਸ਼ ਕੀਤਾ ਜਾਂਦਾ ਹੈ। ਲੱਗੀ ਹੋਈ ਕਚਹਿਰੀ ਦੇ ਵਿੱਚ ਉਹਦੇ ਉੱਤੇ ਦੋਸ਼ ਜਿਹੜੇ ਨੇ ਉਹ ਆਇਦ ਕੀਤੇ ਜਾਂਦੇ ਨੇ, ਔਰ ਉਹਨੂੰ ਕਿਹਾ ਜਾਂਦਾ ਵੀ ਤੂੰ ਆਪਣਾ ਪਿੰਡਾ ਨੰਗਾ ਰੱਖਦਾ ਹੈ ਜੋ ਇਸਲਾਮੀ ਸ਼ਰ੍ਹਾ ਦੇ ਖਿਲਾਫ ਹੈ, ਤੈਨੂੰ ਸਜ਼ਾਏ ਮੌਤ ਮਿਲੇਗੀ। ਤੇ ਨਾਲ ਹੀ ਉਸਨੂੰ ਇਸ ਗੱਲ ਦਾ, ਇਹ ਤੋਂ ਬਚਣ ਦਾ ਇੱਕ ਆਪਸ਼ਨ ਵੀ ਦਿੱਤਾ ਜਾਂਦਾ ਵੀ ਤੂੰ ਆਪਣੇ ਬਚਾਅ ਦੇ ਪੱਖ ਵਿੱਚ ਕੁਝ ਕਹਿਣਾ ਚਾਹੁੰਦਾ, ਜੋ ਤੂੰ ਕਹਿਣਾ ਚਾਹੁੰਦਾ ਤੇਰੀ ਗੱਲ ਦੀ ਸੁਣਵਾਈ ਹੋਏਗੀ। ਤੇ ਉੱਥੇ ਉਹ ਫਕੀਰ ਵੀ ਇੱਦਾਂ ਹੀ, ਸੂਫੀ ਫਕੀਰ ਵੀ ਇਹੀ ਇਹੀ ਜਿਹੜੇ ਨੇ ਉਹ ਉਹਨਾਂ ਨੂੰ ਉਪਦੇਸ਼ ਦਿੰਦੇ ਨੇ ਆਪਣਾ ਪੱਖ ਰੱਖਦੇ ਹੋਇਆਂ, ਵੀ ਜਿੱਥੇ ਵਕੀਲ ਵੀ ਤੁਹਾਡੇ ਹੋਣ, ਜੱਜ ਵੀ ਤੁਹਾਡੇ ਹੋਣ, ਇਲਜ਼ਾਮ ਲਾਉਣ ਵਾਲੇ ਵੀ ਤੁਹਾਡੇ ਹੋਣ, ਉੱਥੇ ਮੇਰਾ ਕੁਝ ਕਹਿਣਾ ਜਾਂ ਨਾ ਕਹਿਣਾ ਕੀ ਮਾਇਨੇ ਰੱਖਦਾ? ਪਰ ਚਲੋ, ਜੇ ਤੁਸੀਂ ਮੈਨੂੰ ਮੌਕਾ ਦਿੰਦੇ ਹੋ ਵੀ ਮੈਨੂੰ ਕੁਝ ਆਪਣਾ ਪੱਖ ਰੱਖਣਾ ਚਾਹੀਦਾ, ਤੇ ਮੈਂ ਬਸ ਤੁਹਾਨੂੰ ਇੰਨੀ ਗੱਲ ਹੀ, ਹਾਲਾਂਕਿ ਮੈਨੂੰ ਪਤਾ ਵੀ ਮੇਰੇ ਕਹਿਣ ਜਾਂ ਨਾ ਕਹਿਣ ਦੇ ਨਾਲ ਮੇਰੀ ਸਜ਼ਾ ਤੇ ਮਾਫ਼ ਨਹੀਂ ਹੋਣੀ, ਔਰ ਮੈਂ ਕਰਵਾ ਕੇ ਕਰਨੀ ਵੀ ਕੀ ਹੈ, ਕਿਉਂਕਿ ਮੈਂ ਤੁਹਾਡੇ ਕਿਰਦਾਰ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਪਰ ਮੈਂ ਬਸ ਤੁਹਾਨੂੰ ਇੰਨੀ ਕੁ ਟਕੋਰ ਦੇਣੀ ਚਾਹੁੰਦਾ ਵੀ ਤੁਹਾਨੂੰ ਮੇਰੇ ਨੰਗੇ ਪਿੰਡੇ ਦੀ ਪਰਵਾਹ ਆ ਕਿ ਇਹਦੇ ਨਾਲ ਇਸਲਾਮ ਨੂੰ ਖਤਰਾ ਆ? ਤੇ ਇਸ ਮੁਲਕ ਵਿੱਚ ਕਿੰਨੇ ਐਸੇ ਕਾਫਰ ਤੇ ਕਿੰਨੇ ਐਸੇ ਮੁਸਲਮਾਨ ਜਿਹੜੇ ਗਰੀਬੀ ਤੇ ਗੁਰਬਤ ਦੇ ਕਾਰਨ ਆਪਣਾ ਪਿੰਡਾ ਢੱਕ ਹੀ ਨਹੀਂ ਸਕਦੇ, ਉਹਦੇ ਨਾਲ ਤੁਹਾਡੇ ਇਸਲਾਮ ਨੂੰ ਕੋਈ ਖਤਰਾ ਨਹੀਂ ਹੈਗਾ? ਦੂਜੀ ਗੱਲ ਉਹਨੇ ਇਹ ਕਹੀ, ਕਹਿੰਦਾ ਮੇਰੇ ਨੰਗੇ ਪਿੰਡੇ ਦੀ ਪਰਵਾਹ ਛੱਡੋ ਤੇ ਆਪਣੀਆਂ ਨੰਗੀਆਂ ਜ਼ਮੀਰਾਂ ਨੂੰ ਢੱਕਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਸੀਂ ਖੁਦਾ ਦੇ ਦਰਬਾਰ ਵਿੱਚ ਜਾ ਕੇ ਸੁਰਖਰੂ ਹੋ ਸਕੋ। ਤੋ ਇਹ ਕਹਾਣੀ ਜਿਹੜੀ ਹੈ ਨਾ, ਇਹ ਲੰਮੇ ਸਮੇਂ ਤੋਂ ਚੱਲਦੀ ਆ ਰਹੀ। ਬਾਬਾ ਕਬੀਰ ਸਾਹਿਬ ਜੀ ਦਾ ਇਹ ਉਪਦੇਸ਼, ਕਬੀਰ ਜੇ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ, ਬਹੀਰ ਕਹਿੰਦੇ ਨੇ ਭੀੜ ਨੂੰ, ਬਹੁਤ ਵੱਡੀ ਗਿਣਤੀ ਮੈਜੋਰਿਟੀ ਦੇ ਵਿੱਚ ਸਥਾਪਤ, ਜਿਹੜਾ ਪੰਡਤਾਊਪੁਣੇ ਦਾ ਰਾਹ ਆ ਉਹ ਬਹੁਤ ਈਜ਼ੀ ਆ, ਬੜਾ ਸੌਖਾ ਆ, ਔਰ ਉਸ ਪਾਸੇ ਵਹੀਰਾਂ ਉਸ ਪਾਸੇ ਭੀੜਾਂ ਘੱਤ ਕੇ ਤੁਰਦੀਆਂ। ਪਰ ਕਬੀਰ ਜੀ ਕਹਿੰਦੇ ਨੇ ਇਹ ਕਵ ਘੱਟ ਘੱਟ ਹੀ ਰਾਮ ਕੀਤੇ ਚੜ੍ਹ ਰਹੇ ਹੋ ਕਬੀਰ, ਕਬੀਰ ਦਾ ਮਾਰਗ ਸੌਖਾ ਨੇ, ਇਸ ਕਰਕੇ ਲੋਕ ਯਤਨ ਨਹੀਂ ਕਰਦੇ ਵੀ ਇਸ ਪਾਸੇ ਨੂੰ ਤੁਰਿਆ ਜਾਏ। ਅਸੀਂ ਆਪਣੇ ਆਪਣੇ ਸਮਾਜ ਵੱਲ ਵੇਖਦੇ ਹਾਂ, ਅਸੀਂ ਕਿਤਨਾ ਕੁ ਯਤਨ ਕਰਦੇ ਹਾਂ। ਮੈਂ ਸਵੇਰੇ ਵੀ ਬੇਨਤੀ ਕਰ ਰਿਹਾ ਸੀ ਵੀ ਜੇ ਆਪਾਂ ਇਹ ਕਹਿੰਦੇ ਹਾਂ ਵੀ ਧਰਮ ਨੂੰ ਬੜੇ ਖਤਰੇ ਨੇ ਜੀ, ਸਿੱਖੀ ਨੂੰ ਬੜੇ ਖਤਰੇ ਨੇ ਜੀ, ਸਿੱਖੀ ਕਿਹੜੇ ਪਾਸੇ ਨੂੰ ਤੁਰੀ ਜਾ ਰਹੀ ਹੈ, ਨੌਜਵਾਨ ਕਿਹੜੇ ਪਾਸੇ ਨੂੰ, ਤੁਸੀਂ ਇਹ ਸੋਚ ਕੇ ਵੇਖੋ, ਕੋਸ਼ਿਸ਼ ਕਰਕੇ ਵੇਖੋ, ਮੇਰਾ ਆਪਣਾ ਕੀ ਕੰਟਰੀਬਿਊਸ਼ਨ ਹੈ ਜੀ ਇਹਦੇ ਵਿੱਚ, ਮੈਂ ਸਿੱਖੀ ਲਈ ਕੀ ਕਰ ਰਿਹਾ? ਸੋਚਣ ਵਾਲੀ ਵੀ ਸਵਾਏ ਕਥਾ ਤੋਂ ਮੈਂ ਸਿੱਖੀ ਲਈ ਹੋਰ ਕੀ ਕਰ ਰਿਹਾ? ਇਹ ਮੇਰਾ ਮੇਰਾ ਇੱਕ ਨਿੱਜੀ ਜੀਵਨ ਕੀ ਹੈ ਕਿ ਮੈਂ ਘਰ ਦੇ ਵਿੱਚ ਕੋਈ ਕੋਸ਼ਿਸ਼ ਕਰ ਰਿਹਾ, ਮੈਂ ਆਪਣੇ ਪਰਿਵਾਰ ਨੂੰ ਇਸ ਪਾਸੇ ਗੁਰਮਤਿ ਵਾਲੇ ਪਾਸੇ ਲਾਉਣ ਦੀ ਚਾਰਾਜੋਈ ਕਰ ਰਿਹਾ, ਕੋਈ ਐਫਰਟਸ ਪਾ ਰਿਹਾ, ਕੋਈ ਹੋਰ ਯੋਗਦਾਨ, ਇੱਦਾਂ ਸਾਰੇ ਆਪੋ ਆਪਣੇ ਬਾਰੇ ਸੋਚੀਏ। ਉਹ ਇੰਨੀ ਗੱਲ ਕਹਿਣ ਦੇ ਨਾਲ ਸਾਡਾ ਖਹਿੜਾ ਨਹੀਂ ਛੁੱਟ ਜਾਣਾ। ਵੇਖੋ ਜੀ, ਫਲਾਂ ਨਗਰ ਕੀਰਤਨ ਦੇ ਵਿੱਚ ਇੰਨਾ ਇਕੱਠ, ਉਦਨ ਗਿਆਨੀ ਜੀ ਵੀ ਬੇਨਤੀ ਕਰ ਰਹੇ ਸਨ, ਉਹ ਕਹਿੰਦੇ ਵੀ ਤੁਸੀਂ ਇਹ ਕਹਿੰਦੇ ਹੋ ਵੀ ਨਗਰ ਕੀਰਤਨ ਦੇ ਵਿੱਚ 6 ਲੱਖ ਬੰਦਾ ਆਇਆ, 7 ਲੱਖ ਬੰਦਾ ਆਇਆ, 4.5 ਲੱਖ ਬੰਦਾ ਆਇਆ, ਤੁਸੀਂ ਨਗਰ ਕੀਰਤਨ ਦੇ ਉੱਤੇ ਮੂੰਹ ਤੇ ਮੋਠਾਂ ਦੀ ਦਾਲ ਬਣਾ ਕੇ ਵੇਖੋ, ਮਾਂ ਤੇ ਮੋਠਾਂ ਦੀ, ਜੇ ਲੱਖ ਤੋਂ ਵੱਧ ਜਾਏ ਬੰਦਾ ਤੇ ਫੇਰ ਆਕੇ, ਔਰ ਇਹ ਵੀ ਗਿਣਤੀ ਵੱਡੀ ਹੈ। ਅਸੀਂ ਨਗਰ ਕੀਰਤਨ ਚ ਨਹੀਂ ਆ ਰਹੇ, ਅਸੀਂ ਆਪਣੇ ਆਪਣੇ ਜਿਹੜੇ ਸਟੋਲਰ ਆ ਨਾ ਉਹ ਭਰਨ ਵਾਸਤੇ ਆ ਰਹੇ, ਵੱਡੇ ਵੱਡੀਆਂ ਲੋਕਾਂ ਨੇ ਸਟੋਲਰ ਰੱਖੇ, ਪੰਨੀਆਂ ਆਪਣੇ ਕੋਲ ਰੱਖੀਆਂ, ਖਾਈ ਵੀ ਜਾਂਦੇ ਆ ਤੇ ਭਰੀ ਵੀ ਜਾਂਦੇ, ਸਾਡੇ ਲਈ ਉਹ ਇੱਕ ਸਾਧਨ ਆ। ਪਰ ਇਹਦੇ ਤੋਂ ਇਲਾਵਾ ਮੈਂ ਕਿੰਨੇ ਕੁ ਪੈਂਫਲੇਟ ਬਣਾ ਕੇ ਉੱਥੇ ਵੰਡੇ, ਕਿੰਨੇ ਕੁ ਕੁਇਜ਼ ਪ੍ਰੋਗਰਾਮ ਰੱਖੇ ਜਿਹੜੇ ਬੱਚਿਆਂ ਨੂੰ ਸਵਾਲ ਜਵਾਬ ਦੇ ਰੂਪ ਦੇ ਵਿੱਚ ਕੀਤੇ ਜਾਣ, ਨਹੀਂ ਮੈਂ ਕੋਈ ਐਫਰਟਸ ਨਹੀਂ ਪਾ ਰਿਹਾ ਆਪਣਾ। ਬਸ ਮੈਂ ਚਿੰਤਾ ਹੀ ਕਰ ਸਕਦਾ ਬਹਿ ਕੇ, ਉਹ ਮੇਰੇ ਕੋਲ ਜਿੰਨੀ ਮਰਜ਼ੀ ਕਰਵਾ ਲਓ ਵੀ ਵੇਖੋ ਜੀ ਬਹੁਤ ਮਾੜਾ ਹੋ ਰਿਹਾ, ਬਹੁਤ ਨੁਕਸਾਨ ਹੋ ਰਿਹਾ, ਯਤਨ ਨਹੀਂ ਕਰ ਰਿਹਾ ਮੈਂ ਸਿੱਖਣ ਦਾ। ਜੇ ਮੈਂ ਸੋਚ ਕੇ ਵੇਖੋ, ਜੇ ਮੈਂ ਗੁਰਦੁਆਰੇ 'ਚ ਵੀ ਆ ਰਿਹਾ, ਮੈਂ ਕੋਈ ਨੈਗੇਟਿਵਿਟੀ ਵਾਲੀ ਗੱਲ ਨਹੀਂ ਕਰਨ ਰਿਹਾ, ਇਹ ਇਹ ਕਲਾਸ ਆ ਜਿੱਥੇ ਮੈਂ ਆਪਣੇ ਬਾਰੇ ਗੱਲ ਕਰਨੀ, ਤੁਸੀਂ ਆਪਣੇ ਬਾਰੇ ਗੱਲ ਕਰਨੀ, ਸਾਂਝੇ ਰੂਪ ਦੇ ਵਿੱਚ ਆਪਾਂ ਮਿਲ ਕੇ ਕਰਨੀ। ਕਦੇ ਕਦੇ ਰਾਗੀ ਸਿੰਘ ਨੇ ਸ਼ਬਦ ਪੜਿਆ ਹੋਵੇ ਕੀਰਤਨ ਦਾ, ਜਾਂ ਗੁਰਦੁਆਰੇ 'ਚ ਸ਼ਬਦ ਦੀ ਕਥਾ ਚੱਲੀ ਹੋਵੇ, ਅੱਜ ਵਾਲਾ ਸ਼ਬਦ ਹੀ ਹੈ, ਬੜਾ ਪਿਆਰਾ ਸ਼ਬਦ ਹੈ ਕਬੀਰ ਜੀ ਦਾ, ਗੌੜੀ ਕਬੀਰ ਜੀ, ਜਬ ਹਮ ਏਕੋ ਏਕ ਕਰ ਜਾਂਦੇ ਹਾਂ ਤਬ ਲੋਕਾਂ ਕਾਹੇ ਦੁੱਖ ਮਾਨੇ ਆ। ਅਤੇ ਜਦੋਂ ਮੈਂ ਇੱਕਦਮ ਇਹ ਸ਼ਬਦ ਸੁਣਦਾ ਕੀਰਤਨ ਰੂਪ ਦੇ ਵਿੱਚ, ਕਥਾ ਰੂਪ ਦੇ ਵਿੱਚ, ਤਾਂ ਮੈਨੂੰ ਇੱਦਾਂ ਲੱਗਣਾ ਚਾਹੀਦਾ ਆ ਅੱਜ ਤਾਂ ਮੇਰੀ ਲੋਟਰੀ ਲੱਗ ਗਈ, ਅੱਜ ਮੈਨੂੰ ਇੱਕ ਨਵਾਂ ਸ਼ਬਦ ਸੁਣਨ ਨੂੰ ਮਿਲਿਆ। ਨਹੀਂ ਤਾਂ ਮੈਂ ਹੁਣ ਤੱਕ ਲੱਖ ਖੁਸ਼ੀਆਂ ਪਾਤਸ਼ਾਹੀਆਂ ਪੂਤਾ ਮਾਤਾ ਕੀ ਅਸੀਸ ਬਸ ਇਹ ਸੁਣਦਾ ਰਿਹਾ, ਅੱਜ ਮੈਨੂੰ ਇੱਕ ਨਵਾਂ ਸ਼ਬਦ, ਅੱਛਾ ਆਹ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹੈਗਾ। ਏਦਾਂ ਅਚੰਭੇ ਵਾਲੀ ਗੱਲ ਵੇਖੋ ਨਾ, ਬੰਦੇ ਨੇ ਆਪਣੇ ਕੋਟ ਦੇ ਵਿੱਚ ਕਿਤੇ $100 ਰੱਖਿਆ ਹੋਣਾ, ਸਰਦੀ ਮੁੱਕੀ ਅਤੇ ਉਹਨੇ ਡਰਾਈ ਕਲੀਨ ਕਰਨ ਵਾਸਤੇ ਕਹਿਣ ਲੱਗਾ, ਇਹਨੂੰ ਡਰਾਈ ਕਲੀਨ ਕਰਾ ਕੇ ਅਤੇ ਇਹਨੂੰ ਟੰਗ ਦੇਣੇ ਹੈਂਗਰ 'ਚ ਪਾ ਕੇ। ਚਲੋ ਕਰਾ ਲਿਆ, ਟੰਗ ਦਿੱਤਾ। ਅਗਲਾ ਸਾਲ ਜਦੋਂ ਸ਼ੁਰੂ ਹੋਣ ਲੱਗਾ ਸਿਆਲ, ਅਤੇ ਪਰਿਵਾਰ ਨੂੰ ਕਹਿ ਕੇ ਬੱਚਿਆਂ ਨੂੰ ਕਹਿ ਕੇ ਕੋਟ ਕਢਵਾਇਆ ਗਿਆ, ਉਹਨੇ ਪਾਇਆ, ਅਤੇ ਅਕਸਰ ਜਦੋਂ ਆਪਾਂ ਪਾਉਂਦੇ ਤਾਂ ਆਪਾਂ ਆਪਣੀਆਂ ਜੇਬਾਂ 'ਚ ਹੱਥ ਮਾਰਦੇ, ਹੱਥ ਮਾਰਿਆ ਅਤੇ ਵਿੱਚੋਂ $100 ਨਿਕਲਿਆ, ਅਤੇ ਬੜਾ ਖੁਸ਼ ਕਹਿਣ ਲੱਗਾ ਮੇਰੀ ਲੋਟਰੀ ਨਿਕਲੀ। ਹਾਲਾਂਕਿ ਉਹਨੇ ਆਪ ਹੀ ਰੱਖਿਆ, ਆਪਣੇ ਆਪ ਰੱਖੀ ਹੋਈ ਚੀਜ਼ ਦੀ ਇੰਨੀ ਖੁਸ਼ੀ ਆ ਉਹਨੂੰ, ਅਤੇ ਮੈਨੂੰ ਲਾਟਰੀ ਲੱਗ ਗਈ, $100 ਮਿਲ ਗਿਆ, ਇੰਨੀ ਖੁਸ਼ੀ ਮੈਨੂੰ ਹੋਵੇ, ਮੈਂ ਗੁਰਦੁਆਰੇ ਆਵਾਂ, ਮੈਂ ਕੀਰਤਨ ਸੁਣਾ, ਮੈਂ ਕਥਾ ਸੁਣਾ, ਮੈਂ ਇਤਿਹਾਸ ਸੁਣਾ, ਅਤੇ ਮੇਰੇ ਪੈਰਾਂ ਦੇ ਵਿੱਚ ਗੁਦਗਦੀ ਹੋਣੀ ਸ਼ੁਰੂ ਹੋ ਜਾਏ ਵੀ ਅੱਛਾ ਆਹ ਮੈਨੂੰ ਨਵਾਂ ਸਬਦ ਸੁਣਨ ਵਾਸਤੇ ਮਿਲਿਆ, ਐਂ ਅਚੰਬਿਤ ਹੋ ਜਾਣਾ ਅੰਦਰੋਂ ਪੂਰੀ ਖੁਸ਼ੀ, ਪੂਰੀ ਲਹਿਰ, ਅਤੇ ਬੰਦੇ ਦੀ ਚਿਹਰੇ ਦੀ ਜਿਹੜੀ ਉਹ ਰੌਣਕ ਆ ਨਾ ਵੀ ਅੱਜ ਮੈਨੂੰ ਕੁਝ ਨਵਾਂ ਮਿਲਿਆ, ਉਹ ਜਦੋਂ ਘਰ ਤੱਕ ਜਾਂਦਾ ਉਹਦੇ ਚਿਹਰੇ ਤੋਂ ਰੌਣਕ ਨਹੀਂ, ਉਹ ਫਿੱਕੀ ਪੈਂਦੀ, ਇੰਨਾ ਖੁਸ਼ ਵੀ ਮੈਨੂੰ ਕੁਝ ਨਵਾਂ ਸਿੱਖਣ ਨੂੰ ਮਿਲਿਆ। ਕਾਸ਼ ਮੈਂ ਗੁਰੂ ਸ਼ਬਦ ਨਾਲ ਇੱਦਾਂ ਜੁੜ ਸਕਾਂ, ਮੈਂ ਇੱਦਾਂ ਸੋਚੀਏ, ਇੰਨੀ ਖੁਸ਼ੀ ਹੋਵੇ ਵੀ ਇੰਨੇ ਐਡੇ ਵੱਡੇ ਸ਼ਬਦਾਂ ਦਾ ਖਜ਼ਾਨਾ ਭੰਡਾਰ ਗੁਰਬਾਣੀ ਦੇ ਵਿੱਚ ਪਿਆ ਆ, ਪਰ ਮੈਂ ਯਤਨ ਨਹੀਂ ਕਰਦਾ ਇਹਨੂੰ ਪੜ੍ਹਨ ਦਾ। ਤਾਂ ਕਬੀਰ ਜੀ ਨੇ ਆਖਿਆ, ਅਸੀਂ ਅਸੀਂ ਅਸੀਂ ਐਫਰਟਸ ਨਹੀਂ ਪਾ ਰਹੇ ਕਿਉਂਕਿ ਸਾਨੂੰ ਲੱਗਦਾ ਵੀ ਸਾਡਾ ਪਾਠ ਵੀ ਕੋਈ ਕਰ ਦੇਵੇ, ਸਾਡੇ ਲਈ ਅਰਦਾਸ ਵੀ ਕੋਈ ਕਰ ਦੇਵੇ, ਅਤੇ ਸਾਡਾ ਕੀਤਾ ਕਰਾਇਆ ਪਾਠ ਜੇ ਸੁਣ ਵੀ ਕੋਈ ਲਵੇ ਤਾਂ ਬੜੀ ਚੰਗੀ ਗੱਲ, ਤੋਂ ਫ੍ਰੀ 'ਚ ਭਾਲਦੇ। ਇੱਕ ਅਵਘਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਔਰ ਫਿਰ ਜਿਹੜੇ ਜਿਹੜੇ ਇਸ ਵਿਚਾਰਧਾਰਾ ਨਾਲ ਸਹਿਮਤ ਨਹੀਂ ਹੁੰਦੇ, ਤੁਸੀਂ ਗੁਰੂ ਅਰਜਨ ਸਾਹਿਬ ਦਾ ਜੀਵਨ ਪੜ੍ਹੋ, ਪੂਰਾ ਜੀਵਨ ਪੜ੍ਹੋ। ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਬੀਬੀ ਭਾਨੀ ਜੀ ਦੀ ਕੁੱਖੋਂ ਉਹਨਾਂ ਨੇ, ਗੁਰੂ ਕਾਲ ਦੇ ਵਿੱਚ ਪਹਿਲੇ ਗੁਰੂ ਸਾਹਿਬਾਨ ਸਨ ਜਿਨ੍ਹਾਂ ਨੇ ਗੁਰੂ ਪਰਿਵਾਰ ਦੇ ਵਿੱਚ ਜਨਮ ਲਿਆ ਅਤੇ ਜਿਨ੍ਹਾਂ ਦੀ ਪਰਵਰਿਸ਼ ਗੁਰੂ ਪਰਿਵਾਰ ਦੇ ਵਿੱਚ ਹੋਈ। 18 ਸਾਲ 11 ਸਾਲ ਉਹ ਆਪਣੇ ਨਾਨੇ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਵਿੱਚ ਰਹੇ, ਅਤੇ 7 ਸਾਲ ਆਪਣੇ ਪਿਤਾ ਗੁਰੂ ਰਾਮਦਾਸ ਮਹਾਰਾਜ ਜਿੰਨਾ ਚਿਰ ਗੁਰਤਾ ਗੱਦੀ 'ਤੇ ਰਹੇ ਉਹਨਾਂ ਦੀ 18 ਸਾਲ ਮਹਾਰਾਜ ਨੇ ਗੁਰੂ ਸਾਹਿਬਾਨਾਂ ਦੇ ਕੋਲ ਹੀ ਬਤੀਤ ਕੀਤੇ, ਨਾਨੇ ਸਤਿਗੁਰੂ ਅਤੇ ਪਿਤਾ ਸਤਿਗੁਰੂ ਦੇ ਕੋਲ ਰਹਿ ਕੇ। ਦਰਬਾਰ ਸਾਹਿਬ ਦੀ ਇਮਾਰਤ, 30 ਰਾਗਾਂ ਦੀ ਬਾਣੀ, ਤਰਨ ਤਾਰਨ ਸਾਹਿਬ ਦੀ ਇਮਾਰਤ, ਇਹ ਦਸਵੰਧ ਦੀ ਪ੍ਰਥਾ, ਮਸੰਦਾਂ ਦੀ ਪ੍ਰਥਾ, ਇਹ ਸਾਰੀਆਂ ਗੁਰੂ ਅਰਜਨ ਸਾਹਿਬ ਪੰਚਮ ਪਾਤਸ਼ਾਹ ਮਹਾਰਾਜ ਨੇ ਸ਼ੁਰੂ ਕੀਤੀਆਂ ਪ੍ਰਥਾਵਾਂ। ਕਿੰਨਾ ਕੁਝ ਉਹਨਾਂ ਦੇ ਜੀਵਨ 'ਚ ਪੜ੍ਹਨ ਵਾਸਤੇ। ਈਵਨ ਇਤਿਹਾਸਕਾਰ ਜ਼ਿਕਰ ਕਰਦੇ ਵੀ ਜਦੋਂ ਦੂਰ ਦਰੇਡਿਆਂ ਤੋਂ ਸੰਗਤਾਂ ਕਾਬਲ ਵਰਗੇ ਥਾਵਾਂ ਤੋਂ ਚੱਲ ਕੇ ਆਉਂਦੀਆਂ ਸਨ, ਅਤੇ ਮਹਾਰਾਜ ਉਹਨਾਂ ਦੀ ਮੁੱਠੀ ਚਾਪੀ ਵੀ ਆਪ ਕਰਦੇ ਸਨ, ਸੇਵਾ ਕਰਨੀ, ਪੱਖੇ ਚੱਲਣੇ, ਜਲਦੀ ਸੇਵਾ ਕਰਨੀ, ਅਤੇ ਵਿੱਚੋਂ ਕਿਸੇ ਨੇ ਉੱਠ ਕੇ ਆਖਣਾ ਤੁਹਾਨੂੰ ਪਤਾ ਇਹ ਕੌਣ ਆ, ਅਤੇ ਜਿਹੜੇ ਪਹਿਲੀ ਵਾਰ ਆਏ ਸੀ ਉਹ ਕਹਿੰਦੇ ਜੀ ਸਾਨੂੰ, ਕਹਿਣ ਲੱਗੇ ਇਹੀ ਆ ਗੁਰੂ ਅਰਜਨ ਸਾਹਿਬ। ਸੋਚ ਕੇ ਵੇਖੋ ਵੀ ਸੰਗਤ ਵਿੱਚ ਵਿਚਰ ਰਹੇ ਆ ਮਹਾਰਾਜ, ਜਲ ਛਕਾ ਰਹੇ ਆ ਸੇਵਾਦਾਰ ਨੂੰ ਨਾਲ ਲੈ ਕੇ ਆਪ, ਪੱਖੇ ਚੱਲ ਰਹੇ ਆ, ਪ੍ਰਸ਼ਾਦਿਆਂ ਦੀ ਸੇਵਾ ਕਰ ਰਹੇ ਆ, ਸੰਗਤਾਂ ਦੇ ਚਰਨ ਘੁੱਟ ਰਹੇ ਆ, ਅਤੇ ਵਿੱਚੋਂ ਇੱਕ ਬੰਦਾ ਉੱਠ ਕੇ ਆਉਂਦਾ ਇਹੀ ਆ ਗੁਰੂ ਅਰਜਨ ਸਾਹਿਬ। ਇੱਦਾਂ ਪੁਰਤਗਾਲ ਦੇ ਈਸਾਈ ਹਜ਼ੂਰ ਦੀਆਂ ਸਿਫਤਾਂ ਕਰਦੇ ਕਹਿਣ ਲੱਗੇ ਤੁਸੀਂ ਹੋਰ ਧਰਮ ਛੱਡੋ, ਕਿਸੇ ਵੀ ਮਜ਼ਹਬ ਦੇ ਪੈਰ ਪੰਜਾਬ ਦੀ ਧਰਤ ਉੱਤੇ ਨਹੀਂ ਲੱਗ ਸਕਦੇ ਜਿੰਨੀ ਦੇਰ ਤੱਕ ਅਰਜਨ ਨਾਮ ਦੀ ਸ਼ਖਸੀਅਤ ਇੱਥੇ ਹੈਗੀ ਹੈ, ਕਿਸੇ ਦੇ ਵੀ ਨਹੀਂ ਲੱਗਣੀ। ਕਮਾਲ ਦੀ ਗੱਲ, ਲੋਕੀ ਮਹਾਂਮਾਰੀਆਂ ਤੋਂ ਡਰਦੇ ਹੋਏ ਘਰਾਂ 'ਚ ਵੜੇ ਆ, ਅਤੇ ਗੁਰੂ ਅਰਜਨ ਉਹਨਾਂ ਨੂੰ ਆਪਣੀ ਗੋਦੀ ਵਿੱਚ ਚੁੱਕ ਕੇ ਉਹਨਾਂ ਦੇ ਮੂੰਹ 'ਚ ਨਵਾਲੇ ਪਾ ਰਿਹਾ, ਆਪਣੇ ਬੁੱਕਾਂ ਨਾਲ ਪਾਣੀ ਪਿਆ ਰਿਹਾ, ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਮਹਾਰਾਜ ਉਹਨਾਂ ਨੂੰ ਕੰਧਾੜੇ ਚੁੱਕ ਚੁੱਕ ਕੇ ਉਹਨਾਂ ਦੇ ਅੰਤਿਮ ਸੰਸਕਾਰ ਕਰ ਰਿਹਾ, ਦਫਨਾਏ ਜਾ ਰਹੇ ਆ ਲੋਕ। ਐਡਾ ਵੱਡਾ ਮਸੀਹਾ ਜਿਹੜਾ ਜ਼ਮੀਨੀ ਪੱਧਰ ਦੇ ਉੱਤੇ ਫੀਲਡ ਲੈਵਲ ਦੇ ਉੱਤੇ ਆਣ ਕੇ ਐਦਾਂ ਕੰਮ ਕਰੇ, ਗਰਾਊਂਡ ਲੈਵਲ 'ਤੇ ਆਣ ਕੇ ਕੰਮ ਕਰੇ, ਨਹੀਂ, ਇਹਦੇ ਵਰਗੀ ਸ਼ਖਸੀਅਤ ਨਹੀਂ। ਕਿਸੇ ਨੂੰ ਕਹਿ ਕੇ ਕੰਮ ਕਰਾਉਣਾ ਹੋਰ ਗੱਲ ਆ, ਆਪ ਕੰਮ ਕਰਨਾ ਹੋਰ ਗੱਲ ਆ। ਇੱਕ ਹੁੰਦਾ ਨਾ ਆਪਾਂ ਕਿਸੇ ਨੂੰ ਕਹੀਏ ਵੀ ਆਹ ਕੰਮ ਕਰੋ, ਇਹ 'ਚ ਫਰਕ ਆ। ਕਿਸੇ ਨੂੰ ਕਹਿਣਾ ਆਓ ਆਪਾਂ ਕੰਮ ਕਰੀਏ, ਜਾਂ ਕਹਿਣ ਦੀ ਬਜਾਏ ਯਤਨ ਇਹ ਕਰੋ ਵੀ ਕੰਮ ਆਪੇ ਕਰ ਲਓ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਚਾਹੀਦੀ। ਇਹ ਸ਼ਖਸੀਅਤ ਆ। ਇੱਦਾਂ ਦੀ ਹਰਮਨ ਪਿਆਰੀ ਸ਼ਖਸੀਅਤ ਨੂੰ ਕੋਈ ਕਦੀ ਤੱਤੀ ਤਵੀ ਤੇ ਵੀ ਬਿਠਾ ਸਕਦਾ ਸੀ? ਸੋਚਿਆ ਨਹੀਂ ਸੀ ਕਦੀ ਕਿਸੇ ਨੇ। ਬਾਬਾ ਜੀ ਦੀ ਬਾਣੀ ਪੜੋ। ਬਾਬੇ ਨੇ ਆਖਿਆ ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਤੱਕੀ ਜੀ, ਉਹ ਕਦੇ ਨਾ ਬੋਲੇ। ਹਜ਼ੂਰ ਨੇ ਅੱਜ ਤੱਕ ਆਪਣੀ ਪਵਿੱਤਰ ਰਸਨਾ ਤੋਂ ਕਦੇ ਕਿਸੇ ਨੂੰ ਕੌੜਾ ਸ਼ਬਦ ਨਹੀਂ ਸੀ ਆਖਿਆ। ਪਰ ਉਹ ਲੋਕ ਸਨ ਜਿਨ੍ਹਾਂ ਦੇ ਰਾਹ ਦੇ ਵਿੱਚ ਰੋੜਾ ਬਣ ਕੇ ਖਲੋਤੇ ਸਨ ਗੁਰੂ ਅਰਜਨ ਸਾਹਿਬ ਮਹਾਰਾਜ, ਜਦੋਂ ਅਨਮਤਾਂ ਦਾ ਪ੍ਰਚਾਰ ਕਰਦੇ ਸਨ, ਕਰਮ ਕਾਂਡ ਦਾ ਪਖੰਡ ਦਾ ਬੋਲਬਾਲਾ ਸੀ, ਇੱਦਾਂ ਸਾਰਾ ਕੁਝ। ਜਦੋਂ ਹਜ਼ੂਰ ਨੇ ਵਿਰੋਧ ਕਰਨਾ, ਉਹਨਾਂ ਨੂੰ ਲੱਗਾ ਵੀ ਸਾਡੇ ਰਾਹ ਦਾ ਰੋੜਾ ਹੈ, ਇਹਨੂੰ ਪਾਸੇ ਕਰਨਾ ਚਾਹੀਦਾ। ਉਹਨਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ। ਔਰ ਚੇਤੇ 'ਚ ਰੱਖਣਾ, ਜਦੋਂ ਵੀ ਕਿਸੇ ਵਿਚਾਰਧਾਰਾ ਨੂੰ ਖਤਮ ਕਰਨਾ ਹੋਵੇ, ਉਹਦੇ ਲਈ ਤਿੰਨ ਲੋਕ ਬੜੇ ਬੜੇ ਮਹੱਤਵਪੂਰਨ ਹੁੰਦੇ। ਪਹਿਲਾ ਉਹ ਜਿਹੜਾ ਤੁਹਾਡੇ ਆਹਮਣੇ ਸਾਹਮਣੇ ਖਲੋਤਾ ਹੈ ਧਿਰ ਬਣ ਕੇ, ਉਹ ਕਹਿੰਦਾ ਵੀ ਆਪਾਂ ਤੇਰੀ ਵਿਚਾਰ ਨਾਲ ਸਹਿਮਤ ਨਹੀਂ ਅਤੇ ਆਪਾਂ ਤੇਰੀ ਵਿਚਾਰ ਨੂੰ ਖਤਮ ਕਰਨ ਵਾਸਤੇ ਕੋਸ਼ਿਸ਼ਾਂ ਵੀ ਪੂਰੀਆਂ ਕਰਾਂਗੇ। ਇਹੋ ਜਿਹੇ ਦੁਸ਼ਮਣ ਕੋਲੋਂ ਤੁਹਾਨੂੰ ਜ਼ਿਆਦਾ ਖਤਰਾ ਨਹੀਂ ਹੁੰਦਾ, ਕਿਉਂਕਿ ਤੁਹਾਡੇ ਸਾਹਮਣੇ ਖਲੋਤਾ, ਤੁਹਾਨੂੰ ਪਤਾ ਮੇਰਾ ਦੁਸ਼ਮਣ ਹੈ। ਦੂਜੀ ਧਿਰ ਵਿੱਚ ਉਹ ਲੋਕ ਹੋਣਗੇ ਜਿਹੜੇ ਡਾਇਰੈਕਟਲੀ ਤੁਹਾਡੇ ਸਾਹਮਣੇ ਨਹੀਂ ਆ ਰਹੇ, ਪਰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਥਰਡ ਪਰਸਨ ਦੇ ਰਾਹੀਂ ਉਹਦੀ ਹੈਲਪ ਕਰਕੇ ਤੁਹਾਡਾ ਵਿਰੋਧ ਕਰ ਰਹੇ। ਉਹ ਕਹਿੰਦੇ ਜੀ ਅਸੀਂ ਸਾਹਮਣੇ ਨਹੀਂ ਆ ਸਕਦੇ, ਪਰ ਤੁਸੀਂ ਤਕੜੇ ਹੋ ਕੇ ਇਹਦਾ ਵਿਰੋਧ ਕਰੋ, ਆਪਾਂ ਤੁਹਾਡੇ ਨਾਲ। ਇਹ ਦੂਜੀ ਧਿਰ। ਅਤੇ ਤੀਜੀ ਧਿਰ ਉਹ ਆ ਜੇ ਚਾਪਾ ਆਉਂਦੇ ਹਾਂ, ਉਹ ਵਿਰੋਧ ਨਹੀਂ ਕਰ ਰਹੇ ਸਿੱਧੇ ਰੂਪ ਦੇ ਵਿੱਚ, ਬਸ ਉਹ ਕਹਿੰਦੇ ਜੀ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹੈਗੇ, ਉੱਦਾਂ ਠੀਕ ਆ। ਨਾ ਆਪਾਂ ਤੁਹਾਡਾ ਵਿਰੋਧ ਕਰਨਾ, ਨਾ ਆਪਾਂ ਤੁਹਾਨੂੰ ਜਾਨੋਂ ਮਾਰਨਾ, ਬਸ ਆਪਾਂ ਤੁਹਾਡੀ ਗੱਲ ਨਾਲ ਬਿਲਕੁਲ 1% ਵੀ ਸਹਿਮਤ ਨਹੀਂ ਹੈਗੇ। ਉੱਦਾਂ ਤੁਸੀਂ ਹੈ ਭਗਤ ਜੀ, ਹੈ ਤੁਸੀਂ ਰੱਬ ਦੇ ਬੰਦੇ ਜੀ, ਉਹ ਆਪਾਂ ਆ ਜਿਹੜੇ ਮੱਥਾ ਵੀ ਟੇਕਦੇ ਹਾਂ, ਗੁਰੂ ਸਾਹਿਬ ਨੂੰ ਨਮਸਕਾਰ ਵੀ ਕਰਦੇ ਹਾਂ, ਭਗਤਾਂ ਦਾ ਕੋਈ ਨਾਮ ਲਵੇ ਅਤੇ ਆਪਣਾ ਸਿਰ ਵੀ ਝੁਕਦਾ, ਪੇਸ਼ਾ ਕਬੀਰ ਸਾਹਿਬ ਦੀ ਬਾਣੀ ਆ, ਰਵਿਦਾਸ ਸਾਹਿਬ ਦੀ ਬਾਣੀ ਆ, ਗੁਰੂ ਅਰਜਨ ਸਾਹਿਬ ਨੇ ਤਾਂ ਬਹੁਤ ਕਮਾਲ ਕੀਤੀ, ਇੱਦਾਂ ਬਸ ਇੰਨੇ ਕਹਿਣਾ। ਇਹ ਤੋਂ ਇਲਾਵਾ ਮੇਰੇ ਜੀਵਨ ਦੇ ਉੱਤੇ ਉਹਦਾ 1% ਫਰਕ ਨਹੀਂ ਹੈਗਾ, ਮੈਂ ਨਹੀਂ ਮੰਨਦਾ। ਕਿਉਂ? ਕਿਉਂਕਿ ਮੇਰੇ ਕੋਲ ਆਰਗੂਮੈਂਟਸ ਆ ਵੀ ਨਹੀਂ ਮਹਾਰਾਜ, ਸਮਾਜਿਕ ਜੀਵਨ ਜਿਉਂਦਿਆਂ ਥੋੜ੍ਹਾ ਬਹੁਤ ਝੂਠ 'ਤੇ ਫਿਰ ਬੰਦੇ ਨੂੰ ਬੋਲਣਾ ਹੀ ਪੈਂਦਾ, ਥੋੜ੍ਹੀ ਬਹੁਤ ਬੇਈਮਾਨੀ 'ਤੇ ਕਰਨੀ ਪੈਂਦੀ, ਥੋੜ੍ਹੀ ਬਹੁਤ ਚੀਟਿੰਗ 'ਤੇ ਕਰਨੀ ਪੈਂਦੀ। ਉੱਥੇ ਅਸੀਂ ਕੋਈ ਨਾ ਕੋਈ ਆਰਗੂਮੈਂਟ ਕਰਕੇ ਦਲੀਲ ਦੇ ਕੇ ਅਤੇ ਆਪਣਾ ਬਚਾ ਲੈਂਦੇ। ਉਹਨਾਂ ਬੰਦਿਆਂ ਦਾ ਜ਼ਿਕਰ ਕੀਤਾ ਕਬੀਰ ਸਾਹਿਬ ਜੀ ਨੇ ਸ਼ਬਦ ਵਿੱਚ, ਰਹਾਉ ਦਾ ਬੰਦਾ ਹਮ ਅਪਤਾਂ ਆਪਣੀ ਪਤ ਖੋਈ। ਤੁਸੀਂ ਝੂਠੀ ਤਾਰੀਫ ਨਾ ਕਰੋ ਮੇਰੀ, ਮੇਰੇ ਮੂੰਹ ਦੇ ਉੱਤੇ ਆਣ ਕੇ ਮੇਰੀ ਮੈਨੂੰ ਇਹੋ ਜਿਹੀ ਪਤ ਨਹੀਂ ਚਾਹੀਦੀ, ਇਹੋ ਜਿਹੀ ਪਤ ਨਾਲੋਂ ਮੈਂ ਅਪੱਤਾਂ ਹੀ ਚੰਗਾ ਹਾਂ। ਤੁਸੀਂ ਬੇਸ਼ੱਕ ਮੇਰੀ ਪਤ ਖੋ ਦਿਓ, ਮੇਰੀ ਬਦਨਾਮੀ ਕਰੋ, ਪਰ ਝੂਠੀ ਤਾਰੀਫ ਨਾ ਕਰੋ। ਜਿਵੇਂ ਸਾਡੇ ਲੋਕ ਨਾ ਕਈ ਵਾਰੀ ਕਰਨਗੇ, ਕੋਈ ਲੀਡਰ ਹੋਵੇ ਜਿਹਦੇ ਨਾਲ 3-4 ਬੰਦੇ ਖਲੋਤੇ ਹੋਣ, ਅਤੇ ਉਹਦੇ ਕੋਲ ਜਾ ਕੇ ਕਹਿਣਗੇ ਜੀ ਤੁਸੀਂ ਬਹੁਤ ਸੋਹਣੇ ਕੰਮ ਕਰਨ ਡੇ ਜੀ, ਅਤੇ ਫੋਟੋ ਖਿਚਾ ਲੈਣਗੇ, ਤੁਹਾਡਾ ਇਲਾਕੇ 'ਚ ਬਹੁਤ ਬੋਲਬਾਲਾ। ਅੰਦਰੋਂ ਸਹਿਮਤ ਨਹੀਂ ਹੁੰਦੇ, ਬਸ 2 ਫੁੱਟ ਦੂਰ ਜਾ ਕੇ ਅਤੇ ਫਿਰ ਦੂਜੇ ਬੰਦੇ ਨੂੰ ਕਹਿਣਗੇ ਇਹ ਬੰਦਾ ਨਾ ਬਹੁਤਾ ਠੀਕ ਨਹੀਂ ਹੈਗਾ, ਅਤੇ ਫਿਰ ਉਹ ਹੱਸ ਕੇ ਕਹਿੰਦਾ ਜੇ ਉਹ ਠੀਕ ਨਹੀਂ ਹੈਗਾ ਤੂੰ ਕਿਹੜਾ ਠੀਕ ਆ। ਹਾਂ ਗੱਲ 2 ਫੁੱਟ 'ਤੇ ਆਣ ਕੇ ਜੋ ਕਹਿਣ ਡਿਆ ਉਹਦੇ ਮੂੰਹ 'ਤੇ ਕਹਿ, ਉਹਨੂੰ ਜੇ ਤੂੰ ਉਹਦੇ ਨਾਲ ਸਹਿਮਤ ਨਹੀਂ ਹੈਗਾ ਉਹਦੇ ਮੂੰਹ 'ਤੇ ਕਹਿ ਵੀ ਭਾਈ ਸਾਹਿਬ ਅਸੀਂ ਤੁਹਾਡੇ ਕੰਮਾਂ ਨਾਲ ਸਹਿਮਤ ਨਹੀਂ ਹੈਗੇ। ਹਾਂ ਗੱਲ 2 ਫੁੱਟ 'ਤੇ ਆਣ ਕੇ ਜੋ ਕਹਿਣ ਡਿਆ ਤੂੰ ਕਿਤੇ ਕਿੰਨਾ ਕੁ ਠੀਕ ਆ। ਇਹ ਗੱਲ ਜੇ ਗੜ ਸਿਆ ਤਾਂ ਉਹਦੇ ਮੂੰਹ ਦੇ ਉੱਤੇ ਜਾ ਕੇ ਕਿਹਾ ਵੀ ਤੁਸੀਂ ਠੀਕ ਨਹੀਂ ਕਰ ਰਹੇ, ਤੁਹਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਤਾਂ ਕਬੀਰ ਜੀ ਕਹਿੰਦੇ ਲੋਕ ਸਾਹਮਣੇ ਬਹਿ ਕੇ ਕਹਿਣਗੇ ਵੀ ਭਗਤ ਜੀ ਆ ਗਏ ਆ, ਕਬੀਰ ਜੀ ਆ ਗਏ ਆ, ਕਬੀਰ ਜੀ ਦਾ ਬੜਾ ਬੋਲਬਾਲਾ ਆ, ਕਬੀਰ ਜੀ ਰੱਬ ਰੂਪ ਆ, ਰੱਬ ਦੇ ਬੰਦੇ ਆ, ਰੱਬ ਦੇ ਭਗਤ ਆ। ਤੇ ਪਿੱਠ ਪਿੱਛੇ ਕਹਿਣਗੇ ਲੋਕ ਕਹੇ ਕਬੀਰ ਬੋਰਾਨਾ ਵੀ ਕਬੀਰ ਤੇ ਪਾਗਲ ਹੋ ਗਿਆ, ਕਬੀਰ ਤੇ ਚੱਲਾ ਹੋ ਗਿਆ। ਕਬੀਰ ਜੀ ਕਹਿੰਦੇ ਹਮ ਅਪਤਾਂ ਇਹੋ ਜਿਹੀ ਪੱਤ ਨਾਲੋਂ ਮੈਂ ਬਿਨਾਂ ਪੱਤ ਤੋਂ ਠੀਕ ਹਾਂ, ਬਿਨਾਂ ਇੱਜ਼ਤ ਤੋਂ ਠੀਕ, ਮੈਨੂੰ ਇੱਦਾਂ ਦੀ ਫੋਕੀ ਇੱਜ਼ਤ ਨਹੀਂ ਚਾਹੀਦੀ, ਫੋਕੀ ਰਿਸਪੈਕਟ ਨਹੀਂ ਚਾਹੀਦੀ। ਹਮਰੇ ਖੋਜ ਪਰੋ ਮਤ ਕੋਈ, ਖੋਜ ਦਾ ਮਤਲਬ ਹੁੰਦਾ ਵੀ ਕੋਈ ਬੰਦਾ ਜਿੱਦਾਂ ਰਸਤਾ ਨਾ ਹੋਵੇ ਕਿਤੇ ਜਾਣ ਨੂੰ, ਜੰਗਲ ਹੋਵੇ, ਬੀਜਾਬਾਨ ਹੋਵੇ, ਖੇਤ ਖਲਿਆਨ ਹੋਣ, ਤੇ ਆਪਾਂ ਲੱਭਦੇ ਹਾਂ ਵੀ ਕਿੱਧਰ ਨੂੰ ਜਾਈਏ, ਕਿਹੜਾ ਰਸਤਾ ਸਹੀ ਹੋਏਗਾ। ਅਚਾਨਕ ਆਪਾਂ ਨੂੰ ਨਜ਼ਰ ਪੈਂਦਾ ਵੀ ਆਹ ਕਿਸੇ ਬੰਦੇ ਦੀ ਪੈੜ ਬਣੀ ਆ, ਲੱਗਦਾ ਪਹਿਲਾਂ ਵੀ ਇੱਧਰ ਦੀ ਕੋਈ ਬੰਦਾ ਨਿਕਲਿਆ, ਫਿਰ ਆਪਾਂ ਉਸੇ ਪੈੜ 'ਚ ਤੁਰੇ ਜਾਂਦੇ ਹਾਂ ਅਤੇ ਮੰਜ਼ਿਲ 'ਤੇ ਪਹੁੰਚ ਜਾਂਦੇ। ਪੈੜਾਂ ਅਸੀਂ ਜਦੋਂ ਪੈੜ ਦੀ ਗੱਲ ਕਰਦੇ ਆਪਾਂ ਕਹਿੰਦੇ ਸਿੱਖ ਨੂੰ ਗੁਰੂ ਸਾਹਿਬ ਦੀ ਪੈੜ 'ਚ ਪੈੜ ਪਾ ਕੇ ਤੁਰਨਾ ਚਾਹੀਦਾ। ਗੁਰੂ ਨੇ ਪੈੜ ਬਣਾਈ ਆ, ਗੁਰੂ ਦੀ ਪੈੜ 'ਚ ਪੈੜ ਪਾ ਕੇ ਤੁਰਦੇ ਵੀ ਹਾਂ, ਅਸੀਂ ਯਤਨ ਵੀ ਕਰਦੇ ਹਾਂ। ਪਰ ਗੁਰੂ ਦੀ ਗੱਲ ਨੂੰ ਮੰਨਦੇ ਅਸੀਂ ਫਿਰ ਨਹੀਂ ਹੈਗੇ। ਬਾਬਾ ਜੀ ਕਹਿੰਦੇ, ਕਬੀਰ ਜੀ ਕਹਿੰਦੇ, ਮੈਂ ਤੁਹਾਨੂੰ ਇਹ ਬੇਨਤੀ ਕਰਦਾ, ਤੁਹਾਨੂੰ ਮੇਰੀ ਪੈਡ 'ਚ ਪੈਡ ਪਾ ਕੇ ਤੁਰਨ ਦੀ ਵੀ ਲੋੜ ਨਹੀਂ ਹੈਗੀ, ਤੁਹਾਨੂੰ ਮੇਰੀ ਪੈਡ 'ਚ ਪੈਡ ਪਾ ਕੇ ਤੁਰਨ ਦੀ ਲੋੜ ਨਹੀਂ ਹੈਗੀ, ਮੇਰੀਆਂ ਪੈੜਾਂ ਮੇਰੀਆਂ ਆ, ਤੁਸੀਂ ਆਪਣੀਆਂ ਬਣਾ ਕੇ ਤੁਰੋ, ਕਿਉਂਕਿ ਮੈਨੂੰ ਪਤਾ ਤੁਸੀਂ ਮੇਰੀ ਪੈਡ 'ਚ ਪੈਡ ਪਾ ਕੇ ਤੁਰਨ ਦੇ ਕਾਬਲ ਨਹੀਂ ਹੈਗੇ, ਕਿਉਂਕਿ ਅਵਕਟ ਘਾਟੀ ਰਾਮਕੀ ਹੈ। ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰਨਾਏ, ਤੁਹਾਡਾ ਗੁਰੂ ਬ੍ਰਾਹਮਣ ਆ, ਮੇਰਾ ਗੁਰੂ ਹੋਰ ਆ, ਮੇਰਾ ਗੁਰੂ ਸ਼ਬਦ ਆ, ਮੇਰਾ ਗੁਰੂ ਵਿਵੇਕ ਆ, ਆਪਣੀ ਤਾਂ ਸਾਂਝੀ ਕੋਈ ਨਹੀਂ। ਤੁਸੀਂ ਮੇਰੀ ਪੈਡ 'ਚ ਪੈਡ ਪਾ ਕੇ ਤੁਰਨਾ ਵੀ ਆ, ਤਾਂ ਜਿੱਦਣ ਨਾ ਤੁਰਿਆ ਗਿਆ ਉਦਨ ਉਲਾਂਭਾ ਸ਼ਿਕਵਾ ਵੀ ਤੁਸੀਂ ਮੈਨੂੰ ਦੇ ਕੇ ਜਾਣਾ, ਇਸ ਕਰਕੇ ਮੈਂ ਤੁਹਾਨੂੰ ਇਹ ਕਹਿੰਦਾ ਮੇਰੀ ਪੈਡ 'ਚ ਪੈਡ ਪਾ ਕੇ ਨਾ ਤੁਰੋ। ਹਮੇ ਪਤਾ ਆਪਣੀ ਪਤ ਖੋਈ, ਹਮਰੇ ਖੋਜ ਪਰੋ ਮਤ ਕੋਈ। ਇਹ ਰਹਾਓ ਦਾ ਬੰਦ ਆ, ਪਹਿਲੇ ਬੰਦ ਵਿੱਚ ਉਹਨਾਂ ਆਖਿਆ ਗੌੜੀ ਕਬੀਰ ਜੀ, ਜਬ ਹਮ ਏਕੋ ਏਕ ਕਰ ਜਾਂਦੇ ਹਾਂ, ਜਦੋਂ ਮੈਂ ਇੱਕ ਦੀ ਗੱਲ ਕਰਦਾ। ਤੁਸੀਂ ਕਹਿੰਦੇ ਹੋ ਜੀ 33 ਕਰੋੜ ਦੇਵੀ ਦੇਵਤੇ ਆ, ਇਹ ਹਨੂੰਮਾਨ ਜੀ ਦਾ ਮੰਦਰ ਆ, ਇਹ ਰਾਮ ਜੀ ਦਾ ਮੰਦਰ ਆ, ਇਹ ਫਲਾਣੇ ਦਾ ਮੰਦਰ ਹੈ, ਤੁਸੀਂ ਬਥੇਰਾ ਦਾ ਜ਼ਿਕਰ ਕਰਦੇ। ਬੜੀ ਬੜੀ ਪਿਆਰੀ ਗੱਲ ਮੈਂ ਸੁਣ ਰਿਹਾ ਸੀ ਅਤੇ ਵਿਚਾਰਵਾਨ ਪੋਡਕਾਸਟ ਦਾ ਚੱਲ ਰਿਹਾ, ਅਤੇ ਉਹ ਪੁੱਛਦਾ ਕਹਿਣ ਲੱਗਾ ਜੀ ਹਿੰਦੂ ਅਤੇ ਸਿੱਖ ਦੇ ਵਿੱਚ ਕੀ ਫਰਕ ਹੁੰਦਾ। ਗੱਲ ਬਹੁਤ ਵੱਡੀ ਸੀ ਉਹਦੀ, ਅਤੇ ਜਿਹੜਾ ਬੁਲਾਰਾ ਬੋਲ ਰਿਹਾ ਸੀ ਨਾ, ਬੜਾ ਸਿਆਣਾ, ਬੜਾ ਸੁਲਝਿਆ। ਜੇ ਕਿਸੇ ਨਾਮ ਪੁੱਛਣਾ ਹੋਇਆ ਤਾਂ ਬਾਹਰ ਜਾ ਕੇ ਪੁੱਛ ਲਿਓ, ਮੈਂ ਯਤਨ ਕਰਦਾ ਵੀ ਇੱਥੋਂ ਕਿਸੇ ਬੰਦੇ ਦਾ ਕੋਈ ਨਾਮ ਨਾ ਲਿਆ ਜਾਵੇ। ਬੜਾ ਸਿਆਣਾ ਸੀ, ਬਹੁਤ ਸੁਲਝਿਆ। ਉਹ ਕਹਿਣ ਲੱਗਾ ਵੀ ਬਹੁਤ ਵੱਡਾ ਫਰਕ ਆ ਜੀ, ਜਿਹੜਾ ਜਿਹੜਾ ਹਿੰਦੂ ਆ ਨਾ, ਉਹ ਜਾਤ ਪਾਤ ਨੂੰ ਮੰਨਦਾ, ਜਿਹੜਾ ਜਾਤ ਪਾਤ ਨੂੰ ਨਾ ਮੰਨੇ ਉਹ ਹਿੰਦੂ ਨਹੀਂ, ਅਤੇ ਜਿਹੜਾ ਜਾਤ ਪਾਤ ਨੂੰ ਮੰਨੇ ਉਹ ਸਿੱਖ ਨਹੀਂ। ਇੱਕੋ ਗੱਲ, ਜਿਹੜਾ ਜਾਤ ਪਾਤ ਨੂੰ ਨਹੀਂ ਮੰਨਦਾ ਉਹ ਹਿੰਦੂ ਨਹੀਂ ਹੈਗਾ, ਜਿਹੜਾ ਜਾਤ ਪਾਤ ਨੂੰ ਮੰਨਦਾ ਉਹ ਸਿੱਖ ਨਹੀਂ ਹੈਗਾ। ਇਹ ਇੱਕ ਆਮ ਗੱਲ ਨਹੀਂ ਹੈਗੀ। ਹੁਣ ਇੱਕ ਬੰਦਾ ਆਖੇ ਜੀ ਮੈਂ ਹਿੰਦੂ ਹਾਂ ਪਰ ਮੈਂ ਜਾਤ ਪਾਤ ਨੂੰ ਨਹੀਂ ਮੰਨਦਾ, ਸਮਝੋ ਉਹਨੇ ਆਪਣੇ 4 ਵੇਦ ਜਿਹੜੇ ਉਹਨਾਂ ਦੇ ਧਰਮ ਦਾ ਮੂਲ ਗ੍ਰੰਥ ਆ, ਮੂਲ ਆ, ਉਹਨੇ ਸਾਰੇ ਖਤਮ ਕਰਤੇ, ਕਿਉਂਕਿ ਵੇਦਾਂ ਵਿੱਚ ਹੈ ਹੀ ਜਾਤ ਪਾਤ। ਇੰਨੀ ਗੱਲ ਕਹਿਣ ਦੇ ਨਾਲ ਉਹਦੇ ਸਾਰੇ ਧਰਮ ਗ੍ਰੰਥ ਖਤਮ ਹੋ ਗਏ। ਤੇ ਜਿਹੜਾ ਸਿੱਖ ਇਹ ਆਖੇ ਜੀ ਮੈਂ ਜਾਤ ਪਾਤ ਨੂੰ ਮੰਨਦਾ, ਇਹਦਾ ਮਤਲਬ ਉਹਨੇ ਗੁਰਬਾਣੀ ਦੀ ਵੈਲਿਊ 0 ਕਰਤੀ। ਉਹਦੀ ਸੂਰਤ ਵਿੱਚ ਗੁਰਬਾਣੀ ਦੀ ਕੋਈ ਵੈਲਿਊ ਨਹੀਂ ਹੈਗੀ, ਸਾਰੀ ਗੁਰਬਾਣੀ ਜਾਤ ਪਾਤ ਦੀ ਗੱਲ ਨਹੀਂ ਕਰਦੀ। ਇੱਥੇ ਨਾਮਦੇਵ ਜੀ ਵੀ ਬੈਠੇ ਆ, ਰਵਿਦਾਸ ਜੀ ਬੈਠੇ ਆ, ਕਬੀਰ ਜੀ ਬੈਠੇ ਆ, ਗੁਰੂ ਨਾਨਕ ਨੇ ਮੰਨੋ ਇੱਕ ਗੁਲਦਸਤਾ ਬਣਾ ਕੇ ਸਾਡੀ ਝੋਲੀ 'ਚ ਪਾਤਾ, ਜਿੱਥੇ ਹਰ ਬਰਾਦਰੀ ਦਾ ਬੰਦਾ ਬੈਠਾ। ਔਰ ਬਾਬੇ ਨੇ ਆਖਿਆ ਚੇਤੇ 'ਚ ਰੱਖਣਾ, ਮਾਨਸ ਕੀ ਜਾਤ ਸਭੇ ਏਕ ਪਹਿਚਾਨ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ। ਬਾਬੇ ਨੇ ਆਖਿਆ ਸਭ ਮੈਂ ਜੋਤ ਜੋਤ ਹੈ, ਅਸੀਂ ਜਿੰਨੀ ਸ਼ਰਧਾ ਦੇ ਫੁੱਲ ਗੁਰੂ ਨਾਨਕ ਨੂੰ ਭੇਟ ਕਰ ਰਹੇ ਹਾਂ, ਕਬੀਰ ਜੀ ਨੂੰ ਵੀ ਓਨਾ ਹੀ ਕਰ ਰਹੇ ਹਾਂ, ਅਰਦਾਸ ਜੀ ਨੂੰ ਵੀ ਓਨਾ ਹੀ ਕਰ ਰਹੇ ਹਾਂ। ਸਾਡਾ ਸਿਰ ਇੱਕੋ ਵਾਰੀ ਝੁਕਦਾ ਤੇ 35 ਮਹਾਂਪੁਰਖਾਂ ਦੇ ਅੱਗੇ ਝੁਕਦਾ। ਹੁਣ ਵੱਡੀ ਵੱਡੀ ਗੱਲ ਸੀ, ਜਿਨ੍ਹਾਂ ਦੇ ਭਗਵਾਨ ਨੇ ਸ਼ੰਭੂਕ ਵਰਗੇ ਰਿਸ਼ੀ ਨੂੰ ਮਾਰਿਆ ਹੋਵੇ ਸਿਰਫ ਇਸ ਕਰਕੇ ਵੀ ਬਾਰਿਸ਼ ਨਹੀਂ ਹੋਈ, ਤੇ ਰਾਮ ਜੀ ਨੂੰ ਇਕੱਠੇ ਹੋ ਕੇ ਲੋਕਾਂ ਨੇ ਆਖਿਆ ਵੀ ਇਸ ਵਾਰ ਬਾਰਿਸ਼ ਨਹੀਂ ਹੋਈ, ਕਾਲ ਪੈ ਗਿਆ, ਆਪਾਂ ਨੂੰ ਕੁਝ ਕਰਨਾ ਚਾਹੀਦਾ। ਉਹਨੇ 5 ਰਿਸ਼ੀ ਸੱਦੇ, ਰਿਸ਼ੀਆਂ ਨੂੰ ਪੁੱਛਿਆ ਵੀ ਬਾਰਿਸ਼ ਨਾ ਹੋਣ ਦਾ ਕਾਰਨ ਕੀ ਆ। ਉਹ ਕਹਿਣ ਲੱਗੇ ਅਸਲ ਜਿਹੜਾ ਅਯੋਧਿਆ ਨਾ, ਰਾਮ ਦੀ ਨਗਰੀ ਆ, ਇਹਦੇ ਵਿੱਚ ਇੱਕ ਸ਼ੂਦਰ ਭਗਤੀ ਕਰ ਰਿਹਾ, ਜਿਸ ਕਰਕੇ ਰੱਬ ਨਾਰਾਜ਼ ਹੋ ਗਿਆ ਤੇ ਬਾਰਿਸ਼ ਨਹੀਂ ਹੋਈ। ਰਾਮ ਜੇ ਉਸ ਸ਼ੂਦਰ ਦਾ ਵੱਧ ਕਰ ਦੇਵੇ, ਉਹਨੂੰ ਮਾਰ ਦੇਵੇ, ਤੇ ਬਾਰਿਸ਼ ਹੋ ਸਕਦੀ। ਹੁਣ ਜਿਹਨੂੰ ਮਰਿਆਦਾ ਪੁਰਸ਼ੋਤਮ ਕਹਿੰਦੇ ਆ, ਵੀ ਮਰਿਆਦਾ ਪੁਰਸ਼ੋਤਮ ਰਾਮ ਚੰਦਰ ਜੀ, ਯੋਧਿਆਪਤੀ ਰਾਮ ਚੰਦਰ ਜੀ, ਅਖੀਰ ਰਾਮ ਨੂੰ ਉਸ ਸ਼ੰਭੂਕ ਰਿਸ਼ੀ ਨੂੰ ਜਾ ਕੇ ਮਾਰਨਾ ਪਿਆ। ਤੁਸੀਂ ਕਦੇ ਰਮਾਇਣ ਨੂੰ ਪੜ੍ਹਿਓ, ਸ਼ੰਭੂਕ ਰਿਸ਼ੀ ਦੇ ਕੀਤੇ ਹੋਏ ਸਵਾਲਾਂ ਦਾ ਰਾਮ ਦੇ ਕੋਲ ਇੱਕ ਵੀ ਜਵਾਬ ਨਹੀਂ ਸੀ ਹੈਗਾ। ਉਹ ਬੰਦਾ ਬਹੁਤ ਪੜ੍ਹਿਆ ਲਿਖਿਆ, ਆਲਮ ਫਾਜ਼ਲ, ਸਿਆਣਾ ਵਿਦਵਾਨ ਸੀ, ਤੁਸੀਂ ਉਹਦੀ ਅੱਖ ਵਿੱਚ ਅੱਖ ਪਾ ਕੇ ਗੱਲ ਨਹੀਂ ਸੀ ਕਰ ਸਕਦੇ। ਪਰ ਮਸਲਾ ਇਹ ਸੀ ਵੀ ਸ਼ੂਦਰ ਆ, ਇਹਨੂੰ ਮਾਰੋ, ਕਿਉਂਕਿ ਸ਼ੂਦਰ ਨੂੰ ਭਗਤੀ ਕਰਨ ਦਾ ਹੱਕ ਨਹੀਂ ਹੈਗਾ, ਕਿਉਂਕਿ ਵੇਦ ਕਹਿੰਦੇ ਆ। ਹੁਣ ਜਿਹੜੇ ਵੇਦ, ਜਿਹੜੀਆਂ ਸਿਮਰਤੀਆਂ, ਜਿਹੜੇ ਸ਼ਾਸਤਰ, ਜਿਹੜੇ ਉਪਨਿਸ਼ਦ ਖਲੋ, ਜਿਹਨਾਂ ਦਾ ਬੇਸ ਹੀ ਇਹ ਜਾਤ ਪਾਤ, ਉਹ ਕਹਿਣ ਲੱਗੇ ਜਿਹੜਾ ਜਾਤ ਪਾਤ ਨੂੰ ਨਹੀਂ ਮੰਨਦਾ ਉਹ ਹਿੰਦੂ ਨਹੀਂ, ਜਿਹੜਾ ਮੰਨਦਾ ਉਹ ਸਿੱਖ ਨਹੀਂ। ਦੋ ਚੀਜ਼ਾਂ ਕਦੇ ਵੀ ਮਰਜ਼ ਨਹੀਂ ਹੋ ਸਕਦੀਆਂ। ਫਿਰ ਤੁਸੀਂ ਮਾਣ ਨਾ ਕਹਿ ਸਕਦੇ ਹੋ ਮੈਂ ਜੀ ਸਿੱਖ ਹਾਂ, ਕਿਉਂ? ਕਿਉਂਕਿ ਮੈਂ ਜਾਤ ਪਾਤ ਨੂੰ ਨਹੀਂ ਮੰਨਦਾ। ਤੁਸੀਂ ਕਹਿੰਦੇ ਹੋ ਵੀ ਮੈਂ ਹਿੰਦੂ ਹਾਂ ਤੇ ਹਿੰਦੂ ਜਾਤ ਪਾਤ ਨੂੰ ਨਹੀਂ ਮੰਨਦਾ, ਇਹਦਾ ਮਤਲਬ ਤੁਹਾਡੇ ਧਰਮ ਗ੍ਰੰਥ ਰੱਦ ਆ। ਤੁਸੀਂ ਹੁਣ ਆਪਣੇ ਮੂੰਹੋਂ ਕਹੋ ਵੀ ਮੈਂ ਹਿੰਦੂ ਹਾਂ, ਪਰ ਮੈਂ ਤਾਂ ਮੰਨਦਾ ਨਹੀਂ ਜਾਤ ਪਾਤ ਨੂੰ, ਅਤੇ ਮੈਨੂੰ ਆਪਣੇ ਧਰਮ 'ਚ ਸ਼ਾਮਿਲ ਕਰਨ ਦਾ ਮਤਲਬ ਆ ਤੁਸੀਂ ਆਪਣੀ ਮਿੱਟੀ ਪਲੀਤ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਕਬੀਰ ਜੀ ਦਾ ਸਾਹਮਣਾ ਐਸੇ ਲੋਕਾਂ ਦੇ ਨਾਲ ਜਿੱਥੇ ਉਹ ਸਾਹਮਣੇ ਖਲੋਤੇ ਤਾਕਤਵਰ ਧਿਰ ਦੇ ਸਾਹਮਣੇ, ਔਰ ਉਹਨੂੰ ਕਹਿੰਦੇ ਵੀ ਗੰਗਾ ਦਾ ਇਸ਼ਨਾਨ ਕਰਨਾ ਚਾਹੀਦਾ, ਮੂਰਤੀਆਂ ਨੂੰ ਭੋਗ ਲਵਾਉਣੇ ਚਾਹੀਦੇ ਆ, ਆਰਤੀ ਕਰਨੀ ਚਾਹੀਦੀ ਆ। ਕਬੀਰ ਜੀ ਕਹਿੰਦੇ ਮੈਂ ਇਹਨਾਂ ਨੂੰ ਪ੍ਰਵਾਨ ਹੀ ਨਹੀਂ ਕਰਦਾ। 33 ਕਰੋੜ ਦੇਵੀ ਦੇਵਤੇ ਆ, ਉਹ ਕਹਿੰਦੇ ਮੈਂ ਪ੍ਰਵਾਨ ਹੀ ਨਹੀਂ ਕਰਦਾ, ਮੈਂ ਤੇ ਇੱਕ ਦੀ ਗੱਲ ਕਰਦਾ, ਸਿਰਫ ਇੱਕ। ਜਬ ਹਮ ਏਕੋ ਏਕ ਕਰ ਜਾਂਦੇ ਹਾਂ, ਜਦੋਂ ਮੈਂ ਸਿਰਫ ਇੱਕ ਦੀ ਗੱਲ ਕਰਦਾ, ਤਬ ਲੋਕਾਂ ਕਾਹੇ ਦੁੱਖ ਮਾਨਿਆ, ਤੁਹਾਨੂੰ ਕਿਹੜੀ ਗੱਲ ਦੀ ਤਕਲੀਫ ਆ। ਤੁਸੀਂ ਬਜਾਏ ਵੀ ਤੁਸੀਂ ਮੇਰੇ ਨਾਲ ਇਸ ਮਸਲੇ ਤੇ ਡਿਸਕਸ਼ਨ ਕਰੋ, ਤੁਸੀਂ ਮੇਰੇ ਨਿੱਜੀ ਜੀਵਨ ਵੱਲ ਝਾਕਣ ਦੀ ਕਿਉਂ ਕੋਸ਼ਿਸ਼ ਕਰਦੇ ਹੋ ਵੀ ਕਬੀਰ ਤੇ ਸ਼ੂਦਰ ਆ, ਕਬੀਰ ਤੇ ਜੁਲਾਹਾਂ ਦਾ ਮੁੰਡਾ ਵਾ, ਕਬੀਰ ਤੇ ਕੱਪੜਾ ਬੁਣਨ ਦਾ ਕੰਮ ਕਰਦਾ, ਕਬੀਰ ਦੀ ਤੇ ਬਰਾਦਰੀ। ਉਹ ਕਹਿਣ ਲੱਗੇ ਇਹ ਪਰਸਨਲ ਲਾਈਫ ਆ, ਇੱਥੇ ਨਾ ਉਹ ਤੁਸੀਂ ਸਾਡੇ ਨਹੀਂ, ਪੰਜਾਬ 'ਚ ਇੱਦਾਂ, ਸਾਡੀ ਸਟੇਟ 'ਚ ਖਾਸ ਕਰਕੇ ਇੱਦਾਂ ਹੁੰਦਾ। ਤੁਸੀਂ ਕਦੇ ਵੇਖਿਓ ਗਾਓ ਨਾ, ਕੋਈ ਟੀਵੀ ਚੈਨਲ ਲਾ ਲਓ, ਕਿਸੇ ਸਰਕਾਰ ਨੂੰ ਲੈ ਲਓ, ਤੁਸੀਂ 99.9% ਤੁਸੀਂ ਬਾਕੀ ਸਭ ਛੱਡੋ, 95% ਵੀ ਛੱਡੋ, 90 ਵੀ ਛੱਡੋ, 99% ਸਾਡੇ ਜਿਹੜੇ ਪੋਲੀਟੀਸ਼ੀਅਨ ਆ, ਰਾਜਨੀਤਿਕ ਬੰਦੇ ਆ, ਉਹ ਰਾਜਨੀਤਿਕ ਪਾਰਟੀਆਂ ਦੀ ਆਪੋਜੀਸ਼ਨ ਦੀ ਪਰਸਨਲ ਲਾਈਫ ਦੀ ਗੱਲ ਕਰਨਗੇ। ਇਹ ਜੀ ਇੱਦਾਂ ਦੇ ਕੱਪੜੇ ਪਾਉਂਦੇ ਆ, ਇਹ ਜੀ ਆਹ ਖਾਂਦੇ ਆ, ਇਹਨਾਂ ਨੇ ਇੰਨੀ ਪ੍ਰੋਪਰਟੀ ਬਣਾ ਲਈ ਆ, ਇਹ ਲਈ ਹੈਲੀਕਾਪਟਰਾਂ 'ਚ ਸੈਰ ਕਰਦੇ ਆ, ਇਹ ਉੱਥੇ ਫਲਾਣੇ ਫਲਾਣੇ ਸ਼ਹਿਰ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਖਾਣ ਗਏ ਸੀਗੇ। ਨਿੱਜੀ ਜੀਵਨ ਕਿਉਂ? ਤਾਂ ਕਿ ਉਹ ਅਸਲ ਦੇ ਵਿੱਚ ਉਹ ਸਾਰੇ ਇੱਕ ਆ। ਤੁਸੀਂ ਕਦੇ ਵੇਖਿਆ ਅਕਾਲੀਆਂ ਦੇ ਬੱਚਿਆਂ ਦਾ ਵਿਆਹ ਹੋਵੇ ਤੇ ਸਾਰੇ ਕਾਂਗਰਸੀ ਤੇ ਆਪ ਵਾਲੇ ਉੱਥੇ ਪਹੁੰਚੇ ਹੁੰਦੇ ਆ, ਕਾਂਗਰਸੀਆਂ ਦਾ ਹੋਵੇ ਤੇ ਅਕਾਲੀ ਤੇ ਆਪ ਵਾਲੇ ਪਹੁੰਚੇ ਹੁੰਦੇ ਆ, ਤੇ ਜੇ ਆਪ ਵਾਲਿਆਂ ਦਾ ਰਾਘਵ ਚੱਡਾ ਦਾ ਵਿਆਹ ਹੋਵੇ ਤੇ ਸਾਰੇ ਅਕਾਲੀ ਕਾਂਗਰਸੀ ਉੱਥੇ ਪਹੁੰਚੇ ਸੀ। ਆਪਸ ਵਿੱਚ ਸਾਰੇ ਇੱਕ ਆ, ਤੇ ਪਰਸਨਲ ਨਿੱਜੀ ਜੀਵਨ ਦੀਆਂ ਗੱਲਾਂ ਕਰਨ ਦਾ ਸਿਰਫ ਕਾਰਨ ਇਹ ਆ ਤਾਂ ਕਿ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੇ ਨਾ ਜਾਵੇ, ਲੋਕਾਂ ਨੂੰ ਉਲਝਾ ਕੇ ਰੱਖੋ। ਵੀ ਆਪਾਂ ਜਦੋਂ ਕਹਾਂਗੇ ਇਹ ਤੇ ਜੀ ਇੰਨੇ ਮਹਿੰਗੇ 5-star ਰੈਸਟੋਰੈਂਟਾਂ 'ਚ ਖਾਣਾ ਖਾ ਰਹੇ ਆ, ਇਹਨਾਂ ਨੇ ਆਹ ਕੋਠੀ ਕਿੱਦਾਂ ਲੈ ਲਈ, ਆਹ ਨਿੱਜੀ ਮਸਲੇ, ਤਾਂ ਕਿ ਲੋਕਾਂ ਦਾ ਪਾਣੀਆਂ ਦੇ ਮਸਲਿਆਂ 'ਤੇ, ਜ਼ਮੀਨਾਂ ਦੇ ਮਸਲਿਆਂ 'ਤੇ, ਬੋਲੀਆਂ ਦੇ ਮਸਲਿਆਂ 'ਤੇ, ਯੂਨੀਵਰਸਿਟੀ ਮੈਡੀਕਲ ਸਿਸਟਮ ਦੇ ਉੱਤੇ ਲੋਕ ਸਵਾਲ ਨਾ ਕਰਨ, ਲੋਕਾਂ ਨੂੰ ਇੰਨੇ ਉਲਝਾ ਕੇ ਰੱਖੋ। ਪਜਲ ਹੋਏ ਆ ਲੋਕ, ਸਮਝ ਨਹੀਂ ਆਉਂਦੀ, ਉਲਝਾਓ। ਤਾਂ ਉਲਝਾਉਣ ਦਾ ਤਰੀਕਾ ਕੀ ਆ? ਕਬੀਰ ਨੂੰ ਇਹ ਕਹੋ ਵੀ ਤੂੰ ਸ਼ੂਦਰ ਆ, ਤਾਂ ਕਿ ਉਹ ਇਸ ਮਸਲੇ 'ਤੇ ਆਵੇ ਨਾ, ਫਿਰ ਰੱਬ ਇੱਕ ਆ ਕੇ ਦੋ ਆ। ਕਬੀਰ ਨੂੰ ਉਹ ਕਹੋ, ਇਹ ਕਹੋ ਵੀ ਤੂੰ ਜੁਲਾਹਾ ਵਾ, ਕਬੀਰ ਨੂੰ ਇਹ ਕਹੋ ਵੀ ਤੂੰ ਸ਼ੂਦਰ ਆ, ਕਬੀਰ ਨੂੰ ਕਹੋ ਤੂੰ ਖੱਡੀ ਚਲਾਉਂਦਾ ਆ। ਕਬੀਰ ਜੀ ਕਹਿੰਦੇ ਮੈਂ ਭਟਕਦਾ ਨਹੀਂ, ਮੈਂ ਤਾਂ ਇਹੀ ਕਹਿੰਦਾ, ਜਬ ਹਮ ਏਕੋ ਏਕ ਕਰ ਜਾਂਦੇ, ਜਦੋਂ ਮੈਂ ਇੱਕ ਦੀ ਗੱਲ ਕਰਦਾ, ਤੁਹਾਨੂੰ ਤਕਲੀਫ ਕਿਹੜੀ ਗੱਲ ਦੀ? ਤਬ ਲੋਕਾਂ ਕਾਹੇ ਦੁੱਖ ਮਾਨਿਆ, ਤਬ ਲੋਕਾਂ ਕਾਹੇ ਦੁੱਖ ਮਾਨਿਆ। ਹਮ ਅਪਤਾ ਆਪਣੀ ਪਤ ਖੋਈ, ਹਮਰੇ ਖੋਜ ਪਰੋ ਮਤ ਕੋਈ। ਬਾਬੇ ਨੇ ਆਖਿਆ ਹਮ ਮੰਦੇ, ਠੀਕ ਆ, ਤੁਸੀਂ ਕਹਿੰਦੇ ਹੋ ਵੀ ਮੈਂ ਮਾੜਾ ਵਾਂ, ਮੈਂ ਨੀਵਾਂ ਆ, ਮੈਂ ਮੰਨਦਾ ਵੀ ਮੈਂ ਮਾਤੜਿਆ। ਹਮ ਮੰਦੇ ਮੰਦੇ ਮਨ ਮਾਹੀ, ਸਾਂਝ ਪਾਤ ਕਾਹੂ ਸਿਉਂ ਨਾਹੀ, ਪਰ ਕਰਮ ਕਾਂਡਾਂ ਦੇ ਪੱਖ ਵਿੱਚ ਮੈਂ ਫਿਰ ਵੀ ਤੁਹਾਡੀ ਧਿਰ ਨਾਲ ਨਹੀਂ ਖਲੋਣਾ। ਤੁਹਾਡੀ ਧਿਰ ਤਾਕਤਵਰ ਆ, ਤੁਹਾਡੀ ਧਿਰ 'ਚ ਮੈਜੋਰਿਟੀ ਆਫ ਪੀਪਲ ਸ਼ਾਮਿਲ ਆ, ਬਹੁ ਗਿਣਤੀ ਆ ਤੁਹਾਡੀ, ਸਥਾਪਿਤ ਧਿਰ ਆ ਤੁਹਾਡੀ, ਲੰਮੇ ਸਮੇਂ ਤੋਂ ਚੱਲਦੀ ਆ ਰਹੀ ਆ ਧਿਰ ਤੁਹਾਡੀ, ਪਾਵਰ ਆ ਤੁਹਾਡੇ ਹੱਥ ਵਿੱਚ, ਪਰ ਮੈਂ ਫਿਰ ਵੀ ਇਹ ਡੰਕੇ ਦੀ ਚੋਟ ਨਾ ਗੜਸ ਨਾ ਕਹਿੰਦਾ, ਸਾਂਝ ਪਾਤ ਕਾਉਂ ਸੁਣਾ, ਮੇਰਾ ਕਰਮ ਕਾਂਡਾਂ ਦੇ ਮਸਲੇ ਤੁਹਾਡੇ ਨਾਲ ਕੋਈ ਸਮਝੌਤਾ ਨਹੀਂ ਹੈਗਾ। ਪਾਤੇ ਆ ਪਾਤਾ ਕੀ ਨਹੀਂ ਲਾਜ, ਤੁਸੀਂ ਮੈਨੂੰ ਕਿਹੜੇ ਸ਼ਬਦਾਂ ਨਾਲ ਸੰਬੋਧਨ ਕਰਦੇ ਹੋ, ਮੇਰੀ ਚਾਪਲੂਸੀ ਕਰਦੇ ਹੋ, ਇਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਕੋਈ ਆਣ ਕੇ ਕਬੀਰ ਜੀ ਨੂੰ ਕਹਿੰਦਾ, ਕਬੀਰ ਜੀ ਤੁਹਾਨੂੰ ਪਤਾ ਤੁਸੀਂ ਸੰਗਤ ਵਿੱਚ ਬਿਜੀ ਰਹਿੰਦੇ ਹੋ, ਲੋਕ ਤੁਹਾਨੂੰ ਕਿਹੜੇ ਕਿਹੜੇ ਸ਼ਬਦਾਂ ਨਾਲ ਸੰਬੋਧਨ ਕਰਦੇ? ਕਬੀਰ ਜੀ ਕਹਿੰਦੇ ਕਿਹੜੇ ਸ਼ਬਦਾਂ ਨਾਲ ਕਰਦੇ? ਕਹਿੰਦੇ ਉਹ ਕਹਿੰਦੇ ਕਬੀਰ ਪਾਗਲ ਹੋ ਗਿਆ, ਕਬੀਰ ਬੁਰਾਨਾ ਹੋ ਗਿਆ, ਕਬੀਰ ਝੱਲਾ ਹੋ ਗਿਆ। ਹੱਸ ਪੈਂਦੇ, ਕਹਿੰਦੇ ਹੁਣ ਲੋਕ ਦੱਸਣਗੇ ਵੀ ਕਬੀਰ ਕੀ ਸ਼ੈ ਵਾ, ਕਬੀਰ ਨੂੰ ਨਹੀਂ ਪਤਾ ਮੈਂ ਕੌਣ ਹਾਂ। ਕਬੀਰ ਚੰਗੀ ਤਰ੍ਹਾਂ ਉੱਥੇ ਫਿਰ ਸ਼ਬਦ ਉਚਾਰਨ ਕਰਦੇ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਨਾਮ ਪਦਾਰਥ ਮਨੇ ਵਸਾਈਏ, ਹਿਰਦੇ ਸ਼ੁੱਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਤੋਏ। ਕਬੀਰ ਜੀ ਤੁਹਾਨੂੰ ਨਿੰਦਾ ਕਿਉਂ ਚੰਗੀ ਲੱਗਦੀ ਇੰਨੀ? ਕਹਿੰਦੇ ਇਸ ਕਰਕੇ ਲੱਗਦੀ ਆ ਵੀ ਅਜੇ ਮੇਰੀ ਜ਼ਿੰਦਗੀ 'ਚ ਨਾ, ਮੇਰੇ ਜੀਵਨ ਦੇ ਵਿੱਚ ਕੋਈ ਖਾਮੀ ਨਹੀਂ ਹੈਗੀ, ਕੋਈ ਵੀਕਨੈਸ ਨਹੀਂ ਹੈਗੀ, ਇਹ ਲੋਕ ਮੇਰਾ ਧਿਆਨ ਮੇਰੀਆਂ ਗਲਤੀਆਂ ਵਾਲੇ ਪਾਸੇ ਦਵਾਉਂਦੇ ਆ, ਅਤੇ ਮੈਂ ਕਈ ਵਾਰੀ ਆਪਣੇ ਮਨ ਨੂੰ ਕਹਿੰਦਾ ਮਨਾ ਕਬੀਰਾ ਅਜੇ ਤਾਂ ਤੇਰੀ ਜ਼ਿੰਦਗੀ 'ਚ ਕੋਈ ਕਮੀ ਨਹੀਂ ਹੈਗੀ, ਅਤੇ ਲੋਕ ਤੈਨੂੰ ਇੰਨਾ ਭੰਡਦੇ ਆ, ਜਿਦਨ ਇਹ ਕਮੀਆਂ ਤੇਰੇ ਜੀਵਨ ਚ ਆ ਗਈਆਂ ਉਦਨ ਤੇਰਾ ਕੀ ਹਾਲ ਕਰਨਗੇ। ਇਸ ਕਰਕੇ ਮੈਂ ਅਵੇਅਰ ਹੋ ਜਾਣਾ। ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੇ ਕੁ ਉਧਾਰ, ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਰ। ਕਿਸ਼ਤੀਆਂ ਹਮੇਸ਼ਾ ਦੋਵਾਂ ਕੰਢਿਆਂ ਦੇ ਦੋਵਾਂ ਕਿਨਾਰਿਆਂ ਦੇ ਵਿੱਚ ਹੀ ਰਹਿੰਦੀਆਂ ਹੁੰਦੀਆਂ। ਕਿਸ਼ਤੀਆਂ 'ਚ ਬਹਿਣ ਵਾਲੇ ਆਪਣੀ ਮੰਜ਼ਿਲ ਗਾਂ ਦੀ ਤੈਅ ਕਰ ਲੈਂਦੇ ਹੁੰਦੇ। ਇਹਦੇ ਵਿਚਾਰੀਆਂ ਬੇੜੀਆਂ ਵਾ, ਇਹਨਾਂ 'ਚ ਬਹਿ ਕੇ ਆਪਾਂ ਆਪਣੀ ਸਫ਼ਰ ਆਪਣੀ ਮੰਜ਼ਿਲ ਨੂੰ ਤੈਅ ਕਰ ਲੈਣਾ। ਬੇੜੀਆਂ ਨੇ ਕਿਨਾਰਿਆਂ ਦੇ ਵਿੱਚ ਹੀ ਰਹਿਣਾ, ਇਹ ਨਹੀਂ ਪਾਰ ਲੱਗ ਸਕਦੇ। ਇਹਨਾਂ ਨੂੰ ਰੱਬ ਨੇ ਇੱਥੇ 'ਚ ਰੱਖਣਾ। ਤੂੰ ਕਹਿੰਦੇ ਪਤ ਹੈ ਪਤ ਤਾਂ ਕਿ ਨਹੀਂ ਇਲਾਜ, ਤੁਸੀਂ ਮੇਰੇ ਬਾਰੇ ਕੀ ਸੋਚਦੇ ਹੋ, ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਬਸ ਤੁਹਾਨੂੰ ਇੰਨਾ ਕਹਿਣਾ ਚਾਹੁੰਦਾ, ਤਬ ਜਾਣੋਗੇ ਜਬ ਉਗਰੇ ਕੋ ਪਾਜ, ਜਿਹਦਿਨ ਮੈਂ ਤੁਹਾਡਾ ਪਾਜ ਘਾੜਿਆ ਨਾ, ਪਤਾ ਤੁਹਾਨੂੰ ਫੇਰ ਲੱਗਣਾ। ਫਿਰ ਇਹਦੇ ਨਾਲ ਸੰਬੰਧਿਤ ਕਬੀਰ ਜੀ ਦਾ ਸ਼ਬਦ ਪੜ੍ਹਿਆ ਜਿੱਥੇ ਉਹ ਕਹਿਣਗੇ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਣ ਤਗ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨੇ ਬਗ, ਉਹ ਹਰ ਕੇ ਸੰਤ ਨਾ ਆਖੀਆਂ ਬਨਾਰਸ ਕੇ ਠੱਗ। ਮੈਂ ਤੁਹਾਨੂੰ ਆਖਿਆ ਨਾ ਤੁਸੀਂ ਆਪਣਾ ਪਾਜ ਮੇਰੇ ਤੋਂ, ਮੈਂ ਤੁਹਾਡੇ ਪੋਤੜੇ ਜਿਹਦੇ ਨੂੰ ਫੋਲਣ ਤੇ ਆ ਗਿਆ, ਮੇਰੇ ਕੋਲ ਬਹੁਤ ਸਾਰਾ ਮਸਾਲਾ ਪਿਆ ਤੁਹਾਡੇ ਬਾਰੇ 'ਚ, ਪਰ ਤੁਸੀਂ ਰਹਿਣ ਦਿਓ, ਪਰ ਤੁਸੀਂ ਹਟਦੇ ਨਹੀਂ। ਪਾਤੇ ਪਾ ਤਾਂ ਕਿ ਨਹੀਂ ਲਾਜ, ਤਬ ਜਾਣੋਗੇ ਜਬ ਉਗਰੇ। ਕਬੀਰ ਤੁਸੀਂ ਦੋ ਭਗਤਾਂ ਦੀ ਬਾਣੀ ਪੜਿਓ, ਬਾਬਾ ਕਬੀਰ ਜੀ ਦੀ, ਬਾਬਾ ਰਵਿਦਾਸ, ਦੋਵੇਂ ਹੀ ਭਗਤ ਬਨਾਰਸ ਕਾਸ਼ੀ ਦੇ ਜੰਪਲ, ਬਾਹਮਣਾਂ ਦੇ ਪੰਡਿਤਾਂ ਦੇ ਗੜ 'ਚ ਰਹਿਣ ਵਾਲੇ ਆ। ਦੋਵਾਂ ਦੀ ਬਾਣੀ ਦਾ ਵਿਵੇਕ ਬਹੁਤ ਜ਼ਿਆਦਾ ਤਿੱਖਾ ਆ, ਬਹੁਤ ਜ਼ਿਆਦਾ, ਬਿਲਕੁਲ ਸਟੇਟ ਫਾਰਵਰਡ ਹੋ ਕੇ ਉਹ ਗੱਲ ਕਰਨਗੇ। ਜੋ ਤੋਂ ਬ੍ਰਾਹਮਣ ਬ੍ਰਾਹਮਣ ਹੀ ਜਾਇਆ, ਤਵਾਨ ਬਾਟ ਕਾਹੇ ਨਹੀਂ ਆਇਆ। ਬਿਲਕੁਲ ਸਿੱਧੀ ਸ਼ਬਦਾਵਲੀ, ਸਿੱਧੀ ਸ਼ਬਦਾਵਲੀ। ਸੁਨਤ ਕੀਏ ਤੁਰਕ ਜੇ ਹੋਏਗਾ, ਔਰਤ ਕਾ ਕਿਆ ਕਰੀਏ, ਅਰਧ ਸਰੀਰੀ ਨਾਰ ਨਾ ਛੋਟੇ ਤਾਤੇ, ਹਿੰਦੂ ਹੀ ਰਹੀਏ। ਇਹ ਗੱਲਾਂ ਆਮ ਬੰਦਾ ਕਰਨ ਲੱਗਿਆ ਨਾ, ਸਾਡੇ ਵਰਗੇ ਸਟੇਜ ਤੋਂ ਬੋਲਣ ਲੱਗਾ, ਸੌ ਵਾਰ ਸੋਚਦੇ। ਤੁਸੀਂ ਸੋਚੋ, ਅਸੀਂ ਤੇ ਬਹੁ ਗਿਣਤੀ ਆਪਣਿਆਂ ਲੋਕਾਂ 'ਚ ਬੈਠੇ ਇੱਥੇ, ਤੇ ਆਪਾਂ ਕਹਿੰਦੇ ਨਹੀਂ ਭਾਈ ਸਾਹਿਬ ਜੀ, ਇਸ ਸ਼ਬਦ ਦੀ ਕਥਾ ਗੁਰਦੁਆਰੇ 'ਚ ਨਹੀਂ ਹੋ ਸਕਦੀ। ਕਬੀਰ ਜੀ ਦੀ ਹਾਲਤ ਵੇਖੋ, ਕਾਸ਼ੀ ਵਿੱਚ ਬਾਹਮਣਾਂ ਦੇ ਗੜ 'ਚ ਬਹਿ ਕੇ ਗੱਲ ਕਹਿੰਦੇ ਤੇ ਇਕੱਲੇ ਕਹਿੰਦੇ। ਤਬ ਜਾਣੋਗੇ ਜਬ ਉਗਰੇ ਗੋਪਾਜ, ਕਹਿ ਕਬੀਰ ਪਤ ਹਰ ਪ੍ਰਵਾਨ। ਤੁਹਾਡੀ ਝੂਠੀ ਰਿਸਪੈਕਟ ਮੈਨੂੰ ਨਹੀਂ ਚਾਹੀਦੀ, ਵੀ ਕਬੀਰ ਦੀ ਗੱਲ ਵੀ ਕੋਈ ਨਹੀਂ ਮੰਨਣੀ, ਕਬੀਰ ਦੇ ਨਾਲ ਸਹਿਮਤ ਵੀ ਕਿਸੇ ਗੱਲ 'ਤੇ ਨਹੀਂ ਹੋਣਾ। ਉੱਦਾਂ ਕਹਿਣਾ ਵੀ ਭਗਤ ਜੀ ਤੁਹਾਡੇ ਵਿਚਾਰ ਬਹੁਤ ਇਨਕਲਾਬੀ ਹੈ, ਤੁਹਾਡੇ ਵਿਚਾਰ ਬਹੁਤ ਸੋਹਣੇ ਆ, ਇੱਦਾਂ ਦੀ ਝੂਠੀ ਸਿਫਤ ਨਹੀਂ ਚਾਹੀਦੀ। ਇੱਦਾਂ ਦੀ ਝੂਠੀ ਸਿਫਤ ਨਾਲੋਂ ਜਿਹੜੀ ਸਿਫਤ ਮੈਨੂੰ ਰੱਬ ਨੇ ਬਖਸ਼ੀ ਹੈ ਨਾ, ਉਹੀ ਪ੍ਰਵਾਨ। ਕਹੋ ਕਬੀਰ ਪਤ ਹਰ ਪ੍ਰਵਾਨ, ਸਰਬ ਤਿਆਗ, ਆ ਸਾਰਾ ਆਲਾ ਦੁਆਲਾ ਛੱਡ ਕੇ ਭੱਜ ਕੇਵਲ ਰਾਮ। ਬੰਦੇ ਨੂੰ ਉਹ ਸਰਵ ਵਿਆਪਕ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ, ਜਿਹਦੇ ਨਾਮ ਨਾਲ ਜੁੜਿਆ ਅਸੀਂ ਜਿਉਂਦਿਆਂ ਜੀ ਜੀਵਨ ਮੁਕਤ ਖਵਾ ਸਕਦੇ ਹਾਂ। ਗਰੀਬ ਨਵਾਜ਼ ਕਿਰਪਾ ਕਰਨ, ਜੋ ਉਪਦੇਸ਼ ਭਗਤ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਲੜੀਵਾਰ ਚੱਲ ਰਹੀ ਵਿਚਾਰ ਦੇ ਰਾਹੀਂ ਆਪ ਜੀ ਨਾਲ ਸਾਂਝ ਪਾਉਣ ਦਾ ਯਤਨ ਕੀਤਾ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਪ ਸੰਗਤਾਂ ਦਾ ਧੰਨਵਾਦ। ਅਗਲਾ ਪ੍ਰੋਗਰਾਮ ਮਾਣਯੋਗ ਗਿਆਨੀ ਜਗਦੀਸ਼ ਸਿੰਘ ਜੀ ਹੁਣਾਂ ਪਾਸੋਂ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਗਿਆਨੀ ਨਿਸ਼ਾਨ ਸਿੰਘ ਜੀ, ਜਿਨ੍ਹਾਂ ਨੇ ਲੜੀਵਾਰ ਸ਼ਬਦ ਦੀ ਕਥਾ ਭਗਤ ਜੀ ਦੀ ਪਾਵਨ ਪਵਿੱਤਰ ਬਚਨਾਂ ਦੇ ਨਾਲ ਉਹਨਾਂ ਦੀ ਬਾਣੀ ਵਿੱਚੋਂ ਸਾਂਝੀ ਕੀਤੀ ਹੈ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰੇ ਇਹਨਾਂ ਨੂੰ ਛਿੜਦੀਆਂ ਗੱਲਾਂ ਬਖਸ਼ਣ, ਔਰ ਜੋ ਉਪਦੇਸ਼ ਆਪਾਂ ਸਰਵਣ ਕਰਦੇ ਹਾਂ ਇਹ ਆਪਣੇ ਜੀਵਨ ਦਾ ਆਧਾਰ ਵੀ ਬਣਨਾ ਚਾਹੀਦਾ, ਇਹਨੂੰ ਆਪਣੇ ਜੀਵਨ ਵਿੱਚ ਢਾਲਣਾ ਚਾਹੀਦਾ, ਕਿਉਂਕਿ ਵੀ ਜੀਵਨ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਅਸੀਂ ਆਪਣੀ ਮਨ ਦੇ ਮੁਤਾਬਕ ਕਰ ਰਹੇ ਹਾਂ, ਔਰ ਉਸ ਮਨਮਤ ਨੂੰ ਕੱਢ ਕੇ ਗੁਰਮਤ ਦੀ ਸਾਂਝ ਆਪਾਂ ਕਰਨ ਦਾ ਯਤਨ ਕਰੀਏ, ਅਤੇ ਸ਼ਬਦ ਦੀ ਵਿਚਾਰ ਨੂੰ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ। ਆਪ ਜੀ ਨੂੰ ਬੇਨਤੀ ਹੈ, ਕੱਲ੍ਹ ਨੂੰ 2 ਖੰਡ ਪਾਠ 3 ਖੰਡ ਪਾਠ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ, ਪਰਿਵਾਰ ਵੱਲੋਂ ਬੇਨਤੀ ਦਰਸ਼ਨ ਦੇਣੇ 3 ਦਿਨ, ਅਤੇ ਦੂਸਰੀ ਬੇਨਤੀ ਹੈ ਕਿ ਅੱਜ ਸ਼ਾਮ ਨੂੰ ਫਰਾਈਡੇ ਸ਼ਾਮ ਨੂੰ, ਸ਼ੁੱਕਰਵਾਰ ਹਰ ਸ਼ਾਮ ਨੂੰ ਪੱਗ ਦੀ ਟ੍ਰੇਨਿੰਗ, ਪੱਗਾਂ ਬੰਨਣ ਦੀ ਜਾਂਚ ਜਿਹੜੀ ਇੱਥੇ ਗੁਰਦੁਆਰਾ ਸਾਹਿਬ ਵਿਖੇ ਸਿੰਘਾਂ ਵੱਲੋਂ ਸਿਖਾਈ ਜਾਏਗੀ, ਔਰ ਜਿਹਨਾਂ ਬੱਚਿਆਂ ਨੇ ਜਾਂ ਹੋਰਾਂ ਨੇ ਪੱਗ ਬੰਨਣੀ ਸਿੱਖਣੀ ਹੈ, ਕਿਉਂਕਿ ਪੱਗ ਇੱਕ ਰਫਤਾਰ ਸਾਡੀ ਗੁਰਮੁ ਪਿਆਰੋ ਤਾਜ ਹੈ ਸਾਡਾ, ਜਿਹੜਾ ਸਿਰ 'ਤੇ ਸੋਹਣਾ ਸਜਿਆ ਸੋਹਣਾ ਲੱਗਦਾ, ਸੋਹਣਾ ਸਜਿਆ ਲੱਗਦਾ। ਸੋ ਆਪਾਂ ਯਤਨ ਕਰੀਏ ਕਿ ਆਪਾਂ ਇਸ ਨੂੰ ਬੱਚਿਆਂ ਨੂੰ ਜ਼ਰੂਰ ਸਿਖਾਉਣ ਦਾ ਯਤਨ ਕਰੀਏ, ਔਰ ਨਾਲ ਨਾਲ ਇਹ ਵੀ ਬੇਨਤੀ ਕਿ ਕੋਸ਼ਿਸ਼ ਇਹ ਵੀ ਕਰੋ ਕਿ ਆਪਾਂ ਜਦੋਂ ਐਤਵਾਰ ਦਾ ਸਮਾਂ ਹੁੰਦਾ ਗੁਰਦੁਆਰਾ ਸਾਹਿਬ ਆਉਂਦੇ ਹਾਂ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕਿਉਂ ਨਾ ਅਸੀਂ, ਅਗਰ ਨਹੀਂ ਤੁਹਾਡਾ ਸਾਰਾ ਦਿਨ ਐਤਵਾਰ ਤੋਂ ਵਿਹਲੇ, ਆਪਾਂ ਗੁਰਦੁਆਰਾ ਸਾਹਿਬ ਦਸਤਾਰ ਸਜਾ ਕੇ ਆਈਏ, ਆਪਣੇ ਬਸਤਰ ਜਿਹੜੇ ਆ ਉਹ ਪਹਿਣ ਕੇ ਆਈਏ, ਸਾਨੂੰ ਗੁਰੂ ਦੀ ਬਖਸ਼ ਕੀਤੀ ਹੋਈ ਦਸਤਾਰ ਨੂੰ ਆਪਾਂ ਗੁਰੂ ਦੇ ਚਰਨਾਂ ਵਿੱਚ ਲਿਆ ਕੇ ਨਮਸਕਾਰ ਕਰਾਈਏ, ਤਾਂ ਕਿ ਸਾਨੂੰ ਕੌਮ ਦਾ ਆਉਣ ਵਾਲੇ ਸਮੇਂ ਜਦੋਂ ਸਾਡੀ ਦਸਤਾਰ ਹੋਏਗੀ, ਬੱਚੇ ਵੀ ਵੇਖਣਗੇ, ਉਹ ਵੀ ਦਸਤਾਰ ਸਜਾਉਣਾ ਸ਼ੁਰੂ ਕਰ ਦੇਣਗੇ। ਸੋ ਘਰਾਂ ਵਿੱਚ ਪਿਰਤ ਪਾਓ ਕਿ ਸਾਡੇ ਸਿਰਾਂ 'ਤੇ ਦਸਤਾਰਾਂ ਹੋਣ, ਤਾਂ ਕਿ ਸਾਡੀ ਵਿਲੱਖਣਤਾ ਜਿਹੜੀ ਹੈ ਉਹ ਦੂਰੋਂ ਸਾਨੂੰ ਸਮਝ ਪੈ ਜਾਂਦੀ ਹੈ। ਆਪ ਜੀ ਨੂੰ ਬੇਨਤੀ ਹੈ। ਸੋ ਜੋ 22-23 ਤਰੀਕ ਨੂੰ ਗੁਰੂ ਨਾਨਕ ਜਹਾਜ ਦੀ ਯਾਦਗਾਰੀ 112ਵੀਂ ਮਨਾਈ ਜਾ ਰਹੀ ਹੈ, ਉਹ ਹੈਗੀ ਆ ਟਾਊਨ ਟਾਊਨ ਵਿੱਚ ਹਾਰਬਰ ਗ੍ਰੀਨ ਪਾਰਕ ਵਿੱਚ 2 ਵਜੇ ਤੋਂ ਲੈ ਕੇ 5 ਵਜੇ ਤੱਕ। ਕੁਛ ਜ਼ਰੂਰ ਹਾਜ਼ਰੀਆਂ ਭਰਨੀਆਂ। ਕੱਲ੍ਹ ਨੂੰ ਮਹੀਨਾ ਵੀ ਆਰੰਭ ਹੋਣਾ, ਸੰਗਰਾਂਦ ਦਾ ਦਿਹਾੜਾ। ਆਓ ਸਰਵਣ ਕਰੀਏ ਭਾਈ ਹਰਜੀਤ ਸਿੰਘ ਦਿੱਲੀ ਵਾਲੇ ਜਥੇ ਪਾਸੋਂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ।

ਹਾਰਦਿਕ ਧੰਨਵਾਦ ਭਾਈ ਸਿਪਾਹੀ ਹਰਜੀਤ ਸਿੰਘ ਜੀ ਦਿੱਲੀ ਵਾਲੇ ਤੋਂ ਉਹਨਾਂ ਦੀ ਜੱਥੇ ਦਾ ਜਿਨ੍ਹਾਂ ਨੇ ਬੜੇ ਪਿਆਰ ਨਾਲ ਅਲਾਹੀ ਬਾਣੀ ਦੇ ਮਨੋਹਰ ਕੀਰਤਨ ਸਰਵੰਗਰਾਏ ਨੇ ਜੱਥੇ ਨੂੰ ਸਤਿਗੁਰ ਚੜ੍ਹਦੀਆਂ ਕਲਾ ਵੱਲੋਂ ਜੱਥੇ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਭਾਈ ਸਿਪਾਹੀ ਜਸਵੰਤ ਸਿੰਘ ਜੀ ਜੋਸ਼ ਦਾ ਢਾਡੀ ਜਥਾ ਜੋ ਕਿ 9 ਜੂਨ ਤੱਕ ਸਾਡੇ ਪਾਸ ਨੇ, ਆਉਣ ਵਾਲਾ ਹਫ਼ਤਾ ਇਹਨਾਂ ਨੇ ਕਲੋਨੇ ਜਾਣਾ ਔਰ ਉਸ ਤੋਂ ਬਾਅਦ ਬਾਕੀ ਦਾ ਜੋ ਸਮਾਂ ਹੈ 2 ਹਫ਼ਤੇ ਦਾ ਬਾਕੀ ਸਮਾਂ ਵੜਨਾ, ਉਹ ਆਪ ਜੀ ਨੂੰ ਵੀ ਬੇਨਤੀ ਹੈ ਕਿ ਆਪ ਜ਼ਰੂਰ ਆ ਕੇ ਮਾਣ ਸਤਿਕਾਰ ਨਾਲ ਅਸੀਂ ਜਥਿਆਂ ਨੂੰ ਤੋਰਿਆ ਕਰੀਏ ਤਾਂ ਕਿ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਇਹ ਪ੍ਰੋਗਰਾਮ ਜਿਹੜੇ ਨੇ ਉਹ ਚੱਲਦੇ ਰਹਿਣ, ਕਿਉਂਕਿ ਆਪ ਦੇ ਸਹਿਯੋਗ ਦੀ ਜ਼ਰੂਰਤ ਹੈ, ਕਿਉਂਕਿ ਜਥਿਆਂ ਨੂੰ ਸਰੋਤੇ ਸੰਗਤਾਂ ਦੇ ਨਾਲ ਹੀ ਜਥੇ ਚੜ੍ਹਦੀ ਕਲਾ 'ਚ ਹੁੰਦੇ ਨੇ। ਸੋ ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਬਹੁਤ ਬਹੁਤ ਇਹਨਾਂ ਦਾ ਧੰਨਵਾਦ, ਪਿਛਲੇ ਸਮੇਂ ਤੋਂ ਸੇਵਾ ਕਰ ਰਹੇ ਨੇ ਬੜੇ ਪਿਆਰ ਨਾਲ। ਔਰ ਮੈਂ ਤਾਂ ਵੈਸੇ ਬੇਨਤੀ ਕੀਤੀ ਸੀ ਵੀ ਆਪਾਂ ਇਹਨਾਂ ਦੀ ਹਰ ਇੱਕ ਰਿਕਾਰਡਿੰਗ ਕੀਤੀ ਜਾਵੇ ਅਤੇ ਸਮੇਂ ਸਮੇਂ 'ਤੇ ਇਹ ਲਾ ਕੇ ਸੁਣਾਈ ਜਾਵੇ ਤਾਂ ਕਿ ਜੋ ਇਤਿਹਾਸ ਇਹਨਾਂ ਨੇ ਖੋਜ ਕੀਤਾ ਉਸ ਇਤਿਹਾਸ ਦੀ ਸਮਝ ਬਹੁਤ ਘੱਟ ਹੈ। ਸੋ ਇਹਨਾਂ ਦਾ ਧੰਨਵਾਦ ਬੜੇ ਪਿਆਰ ਨਾਲ ਸੁਣਾਉਣ ਹੋਏ। ਸੋ ਇਹਨਾਂ ਦਾ ਫਿਰ ਮੈਂ ਆਪਣੇ ਵੱਲੋਂ, ਸੰਗਤਾਂ ਵੱਲੋਂ ਅਤੇ ਪ੍ਰਬੰਧਕ ਸ਼੍ਰੇਣੀ ਵੱਲੋਂ ਵੀ ਧੰਨਵਾਦ ਕਰਦਾ। ਫਿਰ ਸਮਾਂ ਜਦੋਂ ਬਣੇਗਾ ਫਿਰ ਵੇਖਾਂਗੇ, 9 ਤਰੀਕ ਤੱਕ ਜ਼ਰੂਰ ਆਪ ਹਾਜ਼ਰੀਆਂ ਭਰ ਕੇ ਲਾਇਆ ਪ੍ਰਾਪਤ ਕਰੋ ਜੀ। ਸੋ ਦੋਸ਼ੀ ਬੇਨਤੀ, ਕੱਲ੍ਹ ਨੂੰ 3 ਅਖੰਡ ਪਾਠ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ, ਪਰਿਵਾਰਾਂ ਨੂੰ ਬੇਨਤੀ ਹੈ 3 ਦਿਨ ਦਰਸ਼ਨ ਦੇਣੇ। ਅੱਜ ਸ਼ਾਮ ਸ਼ੁੱਕਰਵਾਰ ਸ਼ਾਮ ਨੂੰ 6 ਵਜੇ ਇੱਥੇ ਦਸਤਾਰ ਸਜਾਉਣ ਦੀ ਟ੍ਰੇਨਿੰਗ ਜਿਹੜੀ ਆ ਉਹ ਸਿੰਘਾਂ ਵੱਲੋਂ ਦਿੱਤੀ ਜਾਏਗੀ, ਜਿਨ੍ਹਾਂ ਬੱਚਿਆਂ ਨੇ ਜਾਂ ਹੋਰਨਾਂ ਨੇ ਦਸਤਾਰ ਸਿੱਖਣੀ ਹੈ ਪੰਨਣੀ, ਉਹਨਾਂ ਨੂੰ ਬੇਨਤੀ ਹੈ ਕਿ ਆਪ 6 ਵਜੇ ਜ਼ਰੂਰ ਗੁਰਦੁਆਰਾ ਸਾਹਿਬ ਆਪਣੇ ਪੱਗਾਂ ਲੈ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਅਤੇ ਜਿਹੜਾ ਨਾਨਕ ਜਹਾਜ਼, ਜੋ ਗੁਰੂ ਨਾਨਕ ਜਹਾਜ਼ ਜਿਹਨੂੰ ਮਕਾਮਾ ਗੱਟਾ ਮਾਰੂ ਦਾ ਨਾਮ ਦਿੱਤਾ ਗਿਆ ਸੀ, ਉਹਦੀ 112ਵੀਂ ਵਰ੍ਹੇਗੰਢ ਜਿਹੜੀ ਆ ਉਹ ਵੈਨਕੂਰ ਦੇ ਵਿੱਚ 23 ਮਈ ਨੂੰ ਸ਼ਾਮ ਨੂੰ 2 ਤੋਂ 5 ਵਜੇ ਤੱਕ ਮਨਾਈ ਜਾ ਰਹੀ ਹੈ। ਖੁੱਲ੍ਹੇ ਉੱਥੇ ਪ੍ਰੋਗਰਾਮ ਹੋਣਗੇ, ਆਪ ਸਭ ਨੂੰ ਬੇਨਤੀ ਆਪ ਜੀ ਨੂੰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸੋ ਆਓ ਹੁਣ ਸਰਵਗ੍ਰਹੀਏ ਢਾਡੀ ਵਾਰਾਂ ਇਤਿਹਾਸ ਭਾਈ ਜਸਵੰਤ ਸਿੰਘ ਦੇ ਜੋਸ਼ ਦੇ ਜਾਤੀ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ, ਕੁਝ ਸਮਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ, ਜਿੱਥੇ ਗੁਰਬਾਣੀ ਕੀਰਤਨ ਸਰਵਣ ਕਰ ਰਹੇ ਸੀ ਕੁਝ ਸਮਾਂ, ਦਾਸ ਦੇ ਢਾਡੀ ਜਿੱਥੇ ਨੂੰ ਸਿੱਖ ਇਤਿਹਾਸ ਕੁਝ ਵਿਚਾਰ ਸਾਂਝੀ ਕਰਨ ਵਾਸਤੇ ਸਤਿਗੁਰ ਨੇ ਬਖਸ਼ਿਸ਼ ਕੀਤਾ ਹੈ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਜੀ ਆਇਆਂ ਨੂੰ। ਤੁਸੀਂ ਕਦਮ ਕਦਮ ਚੱਲ ਕੇ ਆਏ ਹੋ, ਸਤਿਗੁਰੂ ਕਿਰਪਾ ਕਰਨ ਤੁਹਾਡਾ ਕਦਮ ਕਦਮ ਚੱਲਿਆ ਹੋਇਆ। ਸਤਿਗੁਰੂ ਆਪਣੇ ਦਰ ਪ੍ਰਵਾਨ ਕਰਨ ਤੁਹਾਡਾ ਤਿਲ ਫਲ ਭੇਟਾ ਕੀਤਾ, ਦਰ ਪ੍ਰਵਾਨ ਕਰਨ ਚੜ੍ਹਦੀ ਕਲਾ ਵਾਲਾ ਜੀਵਨ ਤੁਹਾਨੂੰ ਸਤਿਗੁਰ ਬਖਸ਼ਿਸ਼ ਕਰੇ। ਆਓ ਆਗਿਆ ਬਖਸ਼ਿਸ਼ ਕਰੋ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ, ਢਾਡੀ ਜਥੇ ਨੇ ਤੁਹਾਡੇ ਸਨਮੁਖ ਕੁਝ ਲਾਈਨਾਂ ਰੱਖੀਆਂ ਵੀ ਜੇ ਦਸਮ ਪਾਤਸ਼ਾਹ ਪਟਨੇ ਵਿੱਚ ਅਵਤਾਰ ਨਾ ਧਾਰਦੇ ਤੇ ਸਾਡੇ ਦੇਸ਼ ਦੀ ਦਸ਼ਾ ਕੀ ਹੁੰਦੀ। ਹੁਣ ਨੂੰ ਢਹਿ ਢੂ ਜਾਣੇ ਸੀ ਭਾਰਤ ਦੇ ਮੁਨਾਰੇ। ਧੰਨ ਹੈ ਮੇਰੇ ਕਲਗੀ ਵਾਲੇ ਪਾਤਸ਼ਾਹ ਜਿਨ੍ਹਾਂ ਨੇ ਮਾਤਾ ਵਾਰੀ, ਪਿਤਾ ਵਾਰਿਆ, ਚਾਰ ਪੁੱਤਰ ਵਾਰੇ, ਮਾਮੇ ਵਾਰੇ, ਭੂਆ ਦੇ ਪੁੱਤ ਵਾਰੇ, ਔਰ ਆਪਣਾ ਪਵਿੱਤਰ ਲਹੂ ਵੀ ਹਿੰਦੁਸਤਾਨ ਦੀ ਦੁਨੀਆਂ ਤੇ ਡੋਲ ਦਿੱਤਾ। ਧੰਨ ਹੈ ਮੇਰੇ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ। ਅਸੀਂ ਇਤਿਹਾਸ ਸੁਣਾ ਰਹੇ ਸੀ ਮਹਾਰਾਜਾ ਰਣਜੀਤ ਸਿੰਘ ਦਾ ਕਸ਼ਮੀਰ ਨੂੰ ਫਤਿਹ ਕਰਨਾ। ਰਾਤੀ ਤੁਸੀਂ ਸਰਵਣ ਕੀਤਾ ਕਿ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਰਜੌੜੀ ਸ਼ਹਿਰ ਵਿੱਚ ਜਾ ਪਹੁੰਚੀਆਂ। ਜਿਸ ਪਾਸੇ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰਦਾ ਤੇ ਮਾਰੋ ਮਾਰ ਕਰਦੇ ਪਠਾਨ ਕੁਝ ਈਨ ਮੰਨਦੇ ਨੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਉਹ ਜਿਹੜਾ ਅੱਗੇ ਧੱਬਾ ਲੱਗਾ ਹੋਇਆ ਵੀ 1814 ਦਾ ਕਿ ਅੱਗੇ ਵੀ ਕਸ਼ਮੀਰ ਫਤਿਹ ਕਰਨ ਨੂੰ ਆਇਆ ਸੀ, ਫਤਿਹ ਨਹੀਂ ਹੋਇਆ। ਉਹਦਾ ਕੁਝ ਕਾਰਨ ਸੀ, ਜਿਹੜੇ ਹਾਕਮ ਸੀ ਉਹ ਗਦਾਰੀਆਂ ਕਰ ਗਏ। ਇਹ ਉਹ ਇਲਾਕਾ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁਰਖੇ ਪਰਮ ਪੂਜਨੀਏ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਇਹ ਚਰਨ ਛੋਹ ਧਰਤੀ ਹੈ, ਗੁਰੂ ਨਾਨਕ ਮਹਾਰਾਜ ਦੀ ਚਰਨ ਛੋਹ ਧਰਤੀ ਹੈ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਧਰਤੀ ਹੈ। ਭਾਗ ਭਰੀ ਨੂੰ ਦਰਸ਼ਨ ਇੱਥੇ ਦਿੱਤੇ ਸੀ ਮਹਾਰਾਜ ਨੇ, ਛੇਵੇਂ ਪਾਤਸ਼ਾਹ ਨੇ। ਹੁਣ ਮਹਾਰਾਜਾ ਰਣਜੀਤ ਸਿੰਘ ਕਿਸੇ ਵੀ ਹਾਲਤ ਵਿੱਚ ਕਸ਼ਮੀਰ ਛੱਡਣੀ ਨਹੀਂ ਚਾਹੁੰਦੇ। ਰਜੌੜੀ ਪਿੰਡ ਵਿੱਚ ਜ਼ਬਰਦਸਤ ਖਾਂ ਨਾਕਾ ਲਾ ਕੇ ਬੈਠਾ ਫੌਜਾਂ ਲੈ ਕੇ, ਔਰ ਪਠਾਨ ਨੇ ਜਿਹੜੇ ਨੇ ਈਨ ਮੰਨੀ ਰਹੀਮ ਉੱਲਾ ਖਾਂ ਨੇ, ਉਹਨੇ ਨਜਰਾਨਾ ਤਾਰਿਆ ਮਹਾਰਾਜਾ ਰਣਜੀਤ ਸਿੰਘ ਨੂੰ, ਈਨ ਮੰਨ ਲਈ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ ਤੈਨੂੰ ਇਨਾਮ ਦੇਵਾਂਗੇ। ਉਧਰ 7 ਸਾਲਾਂ ਤੋਂ ਜੇਲ੍ਹਾਂ ਵਿੱਚੋਂ ਕੱਢ ਕੇ ਲਿਆਂਦਾ ਸੁਲਤਾਨ ਖਾਂ ਇਸ ਇਲਾਕੇ ਦੀ ਚੱਪਾ ਚੱਪਾ ਧਰਤੀ ਦਾ ਉਹ ਭੇਤੀ ਏ। ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪ ਭਿੰਬਰ ਵਿੱਚ ਡੇਰਾ ਲਾਈ ਬੈਠਾ, ਇੱਧਰ ਪਿੱਛੇ ਤੋਂ ਜਾ ਕੇ ਜ਼ਬਰਦਸਤ ਖਾਂ ਦੀਆਂ ਫੌਜਾਂ ਦੇ ਸਿਰ ਤੇ ਜਾ ਖੜੋਤੇ। ਗਹਿਗਤ ਜੰਗ ਹੋਇਆ, ਤੇਗਾਂ ਚੱਲੀਆਂ, ਖੂਨ ਨਾਲ ਧਰਤੀ ਰੰਗੀ ਗਈ, ਬਾਂਹ ਪੇਸ਼ ਕੋਈ ਨਾ ਗਈ। ਅਖੀਰ ਵਿੱਚ ਜ਼ਬਰਦਸਤ ਖਾਂ ਨੇ ਵੀ ਖਾਲਸੇ ਦੀ ਈਨ ਮੰਨ ਲਈ, ਖਾਲਸੇ ਦੀ ਤੇਗ ਮੋਰੇ ਇਹਦੀ ਪੇਸ਼ ਨਾ ਗਈ, ਇਹਨੇ ਈਨ ਮੰਨੀ। ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਖੁੱਲ ਦਿਲੀ ਕਰਕੇ ਇਹਦੀਆਂ ਸਾਰੀਆਂ ਪਿਛੜੀਆਂ ਭੁੱਲਾਂ ਮਾਫ ਕਰ ਦਿੱਤੀਆਂ, ਇਹਦੇ ਗੱਲ ਚ ਖਿਲਤ
ਸਰਪਾਓ ਪਾ ਕੇ ਇਹਨੂੰ ਮਾਫੀਨਾਮਾ ਲਿਖ ਦਿੱਤਾ, ਇਹਨੂੰ ਵੀ ਨਾਲੇ ਲੈ ਲਿਆ। ਇੱਕ ਖੂਬੀ ਹੈ ਮਹਾਰਾਜਾ ਰਣਜੀਤ ਸਿੰਘ ਕੋਲ, ਜਿਹੜਾ ਵੀ ਕੋਈ ਰਾਜਾ ਕੋਈ ਬਾਦਸ਼ਾਹ ਈਨ ਮੰਨਦਾ ਉਹਨੂੰ ਨਾਲੇ ਲੈ ਲੈਂਦੇ ਨੇ, ਜਾਣਾ ਕਿੱਥੇ ਨੂੰ। ਇੱਥੋਂ ਧਾਵਾ ਬੋਲ ਕੇ ਜਿੱਤ ਕੇ ਰਾਜਮਾ ਖੂਨ ਡੋਲ ਕੇ ਮਹਾਰਾਜਾ ਰਣਜੀਤ ਸਿੰਘ ਇੱਥੋਂ ਬਸਾਨਾ ਲੰਘ ਕੇ ਬਸਾਨੇ ਨੂੰ ਘੇਰਾ ਪਾਇਆ, ਕਿਲੇ ਨੂੰ। ਇਹਨੂੰ ਸੁਲਤਾਨ ਖਾਂ ਤੇ ਜ਼ਬਰਦਸਤ ਖਾਂ ਨੇ ਇਹਨੂੰ ਵੀ ਤਕੀਦ ਕੀਤੀ, ਹਟ ਜਾ, ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦਾ ਤੂੰ ਮੁਕਾਬਲਾ ਨਹੀਂ ਕਰ ਸਕਦਾ, ਤੇਰਾ ਇਲਾਕਾ ਲੁੱਟਿਆ ਜਾਵੇਗਾ, ਉੱਜੜ ਪੁੱਜੜ ਜਾਵੇਗਾ। ਇਹਦੇ ਵਿੱਚ ਸਿਆਣਪ ਇਹ ਹੈ ਵੀ ਤੂੰ ਮਹਾਰਾਜਾ ਰਣਜੀਤ ਸਿੰਘ ਦੀ ਈਨ ਮੰਨ ਲਾ। ਬਸਾਨਾ ਦਾ ਰਾਜਾ ਉਹਨੇ ਸੋਚਿਆ ਵੀ ਜਦ ਐਡੇ ਐਡੇ ਰਜਵਾੜੇ ਬੰਦੇ ਫੌਜਾਂ ਹੁੰਦੀਆਂ ਮਹਾਰਾਜਾ ਰਣਜੀਤ ਸਿੰਘ ਦੀ ਈਨ ਮੰਨ ਗਈ ਮੰਨ ਲਈ ਤਾਂ ਮੈਂ ਇਹਨਾਂ ਮੋਹਰੇ ਕੀ ਆ। ਉਹਨੇ ਵੀ ਨਜ਼ਰਾਨਾ ਤਾਰ ਦਿੱਤਾ, ਉਹਨੇ ਵੀ ਈਨ ਮੰਨ ਲਈ। ਬਸਾਨਾ ਲੰਘ ਕੇ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਹੁਣ ਸ਼ਾਹਬਾਦ ਉੱਤੇ ਜਾ ਪਿਆ। ਸ਼ਾਹਬਾਦ ਜਦੋਂ ਗਿਆ ਇਹ ਵੀ ਫਤਿਹ ਕਰ ਲਿਆ। ਸ਼ਾਹਬਾਦ ਫਤਿਹ ਕਰਕੇ ਪੀਰ ਪੰਚਾਲ ਕੋਲ ਆ ਪਹੁੰਚੇ। ਇੱਥੇ ਹੁਣ ਚੜ੍ਹਾਈਆਂ ਪਹਾੜੀਆਂ ਸ਼ੁਰੂ ਹੁੰਦੀਆਂ।

ਚ ਲੁਕੇ ਹੋਏ ਸੀ ਉਹ ਬਾਹਰ ਨਿਕਲ ਆਏ। ਉਹਨੇ ਪਹਾੜਾਂ ਤੇ ਚੜ੍ਹਨੇ ਨਹੀਂ ਦਿੱਤਾ ਕਿਉਂਕਿ ਪਠਾਨ ਉਹਨਾਂ ਇਲਾਕਿਆਂ ਦੇ ਭੇਟੀ ਨੇ। ਆ ਮੈਂ ਚੀਜ਼ ਟਕਾਉਣ ਲੱਗਾ, ਉਸ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਜੇ ਹੁਕਮ ਦੇਣ ਲੱਗਾ, ਸਾਰੇ ਇਕੱਠੇ ਨੇ। ਜਦ ਸਾਰੇ ਇਕੱਠੇ ਨੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫੌਜਾਂ ਨੂੰ ਅਜੇ ਚੜ੍ਹਾਈ ਚੜ੍ਹਨ ਦਾ ਹੁਕਮ ਨਹੀਂ ਦਿੱਤਾ। ਉਧਰੋਂ ਖੁੰਦਰਾਂ ਵਿੱਚੋਂ ਨਿਕਲ ਗਏ ਪਠਾਨ ਹੱਥਾਂ ਵਿੱਚ, ਉਹਨਾਂ ਦੇ ਕੋਲ ਤੋਪਾਂ ਵੀ ਨੇ, ਸ਼ਸਤਰ ਵੀ ਨੇ, ਪਰ ਉਹ ਤੋਪਾਂ ਬੀੜਨ ਕਿੱਥੇ। ਹੁਣ ਜਦੋਂ ਜ਼ਬਰਦਸਤ ਖਾਂ ਨੇ ਉੱਥੇ ਨਾਕਾ ਲਾਇਆ ਸੀ, ਈਨ ਮੰਨੀ, ਉਹਦੀਆਂ ਸਾਰੀਆਂ ਤੋਪਾਂ ਖਾਲਸੇ ਦੇ ਹੱਥ ਆ ਗਈਆਂ। ਛੇ ਤੋਪਾਂ ਸੀ, ਉਹ ਛੇ ਤੋਪਾਂ ਖਾਲਸੇ ਦੇ ਹੱਥ ਲੱਗੀਆਂ। ਛੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਾਰੀਆਂ ਫੌਜਾਂ ਦੇ ਉੱਤੇ, ਉਹਨਾਂ ਪੰਚਾਲ ਦੀਆਂ, ਪੀਰ ਪੰਚਾਲ ਦੀਆਂ ਪਹਾੜੀਆਂ ਚੋਂ ਨਿਕਲ ਕੇ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਉੱਤੇ ਗਹਿਰੀ ਇੱਕ ਗਹਿਰੀ ਹਮਲਾ, ਇਉਂ ਬੋਲਦੇ।

ਕਹਾਵਟ ਪੀਰ ਪੰਚਾਲ ਕੋਲ ਹੋਈ, ਕਿਉਂਕਿ ਪਠਾਨ ਜਿਹੜੇ ਸੀ ਪਹਾੜਾਂ ਦੀਆਂ ਖੁੰਦਰਾਂ ਚ ਬੜਿਓ ਸੀ। ਅਜਰ ਚੇਤ ਖਾਲਸੇ ਤੇ ਧਾਵਾ ਬੋਲ ਦਿੱਤਾ। ਪਤਾ ਹੀ ਨਾ ਲੱਗਾ ਕਿੰਨਾ ਚਿਰ ਗੋਲੀ ਆ ਕਿੱਧਰੋਂ ਰਹੀ ਹੈ, ਤੀਰ ਆ ਕਿੱਥੋਂ ਰਹੇ ਨੇ। ਫੇਰ ਵੀ ਖਾਲਸੇ ਛਾਤੀਆਂ ਡਾਹ ਕੇ ਇੱਥੇ ਜੰਗ ਲੜਿਆ। ਉਹਨਾਂ ਦੇ ਟਿਕਾਣੇ ਟੋਲ ਟੋਲ ਕੇ ਉਹ ਮਾਰੇ, ਕਬਜ਼ੇ ਚ ਕੀਤੇ, ਚੰਗਾ ਲਹੂ ਡੋਲਵਾਂ ਜੰਗ ਹੋਇਆ। ਪਠਾਨ ਤੋਬਾ ਤੋਬਾ ਕਰ ਉੱਠੇ। ਇੱਥੋਂ ਥੋੜ੍ਹੀ ਕੁ ਦੂਰ ਤੇ ਅੱਗੋਂ ਫਿਰ ਗਾਂ ਆ ਜਾਂਦਾ ਏ, ਸ਼ਹਿਰ ਇੱਕ ਕਸਬਾ ਪੈਂਦਾ ਏ ਜਿਹਨੂੰ ਕਠੀਆਬਾਦ ਕਹਿੰਦੇ ਨੇ। ਇੱਥੋਂ ਫਿਰ ਗਾਂ 10 ਕੁ ਮੀਲ ਦੇ ਉੱਤੇ ਸ੍ਰੀਨਗਰ ਸ਼ੁਰੂ ਹੁੰਦਾ। ਇੱਥੇ ਖੜਾ ਮੋਹਰੇ ਪਠਾਨ, ਕਸ਼ਮੀਰ ਦਾ ਬਾਦਸ਼ਾਹ ਜਵਾਹਰ ਖਾਂ ਫੌਜਾਂ ਲੈ ਕੇ ਖੜਾ। ਹੁਣ ਅਲੀਆਬਾਦ ਗਹਿਗਤ ਜੰਗ ਹੋਇਆ। ਜਦ ਜੰਗ ਹੋਇਆ ਤਾਂ ਪਤਾ ਹੀ ਨਾ ਲੱਗੇ ਪਠਾਣਾ ਦਾ। ਪਠਾਣਾ ਨੇ ਉੱਥੇ ਧਾਵਾ ਬੋਲਿਆ ਜਿੱਥੇ ਸਿੰਘਾਂ ਦੀਆਂ ਤੋਪਾਂ ਸੀ। ਇੱਥੇ ਮੈਂ ਇੱਕ ਪੁਆਇੰਟ ਤੁਹਾਡੀ ਜਾਣਕਾਰੀ ਦੱਸਣਾ ਚਾਹੁੰਦਾ। ਜੇ ਖਾਲਸੇ ਲੜਾਕੇ ਨੇ ਤਾਂ ਘੱਟ ਪਠਾਨ ਵੀ ਹੈ ਨਹੀਂ। 100 ਸਾਲ ਰਾਜ ਕੀਤਾ ਉਹਨੇ ਹਿੰਦੁਸਤਾਨ ਤੇ, ਬਹੁਤ ਜੱਦੋ ਜਹਿਦ ਕਰਕੇ ਖਾਲਸੇ ਨੇ ਇਹਨਾਂ ਦੇ ਪੈਰ ਅਖੇੜੇ। 2 ਤੋਪਾਂ ਜਿੱਥੇ ਖੜੀਆਂ ਸੀ ਖਾਲਸੇ ਦੀਆਂ, ਉੱਥੇ ਧਾਵਾ ਬੋਲੇ। ਕੁਝ ਸਿੰਘ ਸ਼ਹੀਦੀਆਂ ਪਾ ਗਏ, ਇਹ 2 ਤੋਪਾਂ ਧੂ ਕੇ ਆਪਣੇ ਕਬਜ਼ੇ ਚ ਕਰ ਲਈਆਂ ਇਹਨਾਂ ਨੇ। ਇਹਦੇ ਲਾਗੇ ਹੀ ਅਕਾਲੀ ਫੂਲਾ ਸਿੰਘ ਜੰਗ ਲੜਦਾ ਸੀ। ਇਹ ਬਿਨਾਂ ਤਨਖਾਹ ਤੋਂ ਫੌਜਾਂ ਇਹਦੀਆਂ ਜੰਗ ਲੜਦੀਆਂ ਸੀ, ਅਕਾਲੀ ਫੂਲਾ ਸਿੰਘ ਦੀਆਂ। ਜਦ ਵੇਖਿਆ ਅਕਾਲੀ ਫੂਲਾ ਸਿੰਘ ਨੇ ਵੀ ਕਸ਼ਮੀਰ ਦਾ ਗਵਰਨਰ ਬਾਦਸ਼ਾਹ ਜ਼ਬਰਦਸਤ ਖਾਂ ਉਹਦਾ ਹੱਥ ਭਾਰਾ ਹੋ ਗਿਆ। ਉਹਨੇ ਖਾਲਸੇ ਦੇ 2 ਕਬਜ਼ਿਆਂ ਤੇ 2 ਤੋਪਾਂ ਧੂ ਕੇ ਆਪਣੇ ਇਲਾਕੇ 'ਚ ਲੈ ਗਿਆ, ਖਿੱਚ ਕੇ ਆਪਣੇ ਕਬਜ਼ੇ 'ਚ ਕਰ ਲਈਆਂ। ਬਸ ਫੇਰ ਕੀ ਸੀ, ਅਕਾਲੀ ਫੂਲਾ ਸਿੰਘ ਨੇ ਆਪਣੀ ਫੌਜ ਨੂੰ ਬੰਗਾਰ ਪਾਈ, ਕਹਿੰਦਾ ਉਹ ਜੋਧਿਓ ਪਿਛਲਾ ਦਾਗ ਧੋਣ ਵਾਸਤੇ ਕਸ਼ਮੀਰ ਤੇ ਧਾਵਾ ਬੋਲਿਆ, ਆ ਕਲੰਕ ਹੋਰ ਲਵਾ ਲਿਆ, ਉੱਠੋ। ਛੱਡ ਕੇ ਜਕਾਰਾ ਅਕਾਲੀ ਫੂਲਾ ਸਿੰਘ ਨੇ ਮਾਰ ਕੇ ਪਲਾਕੀ, ਹੋਇਆ ਘੋੜੇ ਦੇ ਸਵਾਰ, ਖਿੱਚ ਕੇ ਬਾਗਾਂ ਇੱਕ ਲਾ ਕੇ ਅੱਡੀ। ਅਕਾਲੀ ਫੂਲਾ ਸਿੰਘ ਨੇ ਬੈਰੀ ਦਲ ਤੇ ਮਾਰੂ ਹੱਲਾ ਬੋਲਿਆ ਭਲਾ।

ਕੇ ਖਾਲਸਾ ਜੀ, ਜਬਾਰ ਖਾਨ ਨੇ ਜਹਾਦ ਦਾ ਨਾਂ ਛੇੜ ਕੇ, ਜਹਾਦ ਦਾ ਨਾਂ ਲਾ ਕੇ ਇਹ ਸਾਰਾ ਮੁਗਲਈਆ ਇਕੱਠਾ ਕੀਤਾ ਸੀ। ਜਹਾਦ ਦਾ ਨਾਂ ਸੁਣ ਕੇ ਗਹਿ ਗਜ ਜੰਗ ਹੋਇਆ, ਬਸ ਪੇਸ਼ ਨਾ ਗਈ। ਜਦ ਖਾਲਸੇ ਦੀ ਤੇਗ ਮੋਹਰੇ ਉਹਨਾਂ ਦੀ ਪੇਸ਼ ਨਾ ਗਈ, ਜਵਾਹਰ ਖਾਂ ਫੱਟੜ ਹੋ ਗਿਆ। ਅੱਖ ਬਚਾ ਕੇ ਇੱਥੋਂ ਨਿਕਲ ਗਿਆ। ਇਹ ਡਿੱਗਦਾ ਢਹਿੰਦਾ ਸੱਟਾਂ ਖਾਂਦਾ ਇਹ ਕਾਬਲ ਪਹੁੰਚ ਗਿਆ ਆਪਣੇ ਭਰਾ ਕੋਲ, ਜਾ ਪਹੁੰਚਿਆ। ਹੁਣ ਖਾਸਮੀ ਫੌਜ ਕੀ ਕਰਦੀ? ਬਸ ਫੇਰ ਕੀ ਸੀ, ਮਹਾਰਾਜਾ ਰਣਜੀਤ ਸਿੰਘ ਨੇ 18 ਜੂਨ 1819 ਈਸਵੀ ਨੂੰ ਮੈਦਾਨੇ ਜੰਗ ਅੰਦਰ ਖਾਲਸੇ ਦਾ ਝੰਡਾ ਚੁਲਾ ਕੇ, ਜਿੱਤ ਦਾ ਨਗਾਰਾ ਬਜਾ ਕੇ, ਉਹ ਜਿਹੜੇ ਬਾਕੀ ਦੇ ਗਾਜੀ ਸੀ ਉਹਨਾਂ ਉੱਤੇ ਇੱਕ ਮਾਰੂ ਹੱਲਾ

ਜਿਹੜੀ ਮਾੜੀ ਮੋਟੀ ਫੌਜ ਬਚੀ, ਜਵਾਹਰ ਖਾਨ ਹੱਟ ਗਿਆ ਸੱਟ ਖਾ ਕੇ, ਫੌਜ ਦਾ ਫਨਾਹ ਕਰਕੇ ਕੁਛ ਨੱਠ ਗਏ, ਕੁਛ ਮਾਰੇ ਗਏ। ਮਹਾਰਾਜਾ ਰਣਜੀਤ ਸਿੰਘ ਨੇ ਸੂਰ ਛਿਪਣ ਤੋਂ ਪਹਿਲਾਂ ਪਹਿਲਾਂ ਕਸ਼ਮੀਰ 'ਤੇ ਖਾਲਸੇ ਦਾ ਝੰਡਾ ਗੱਢ ਦਿੱਤਾ। ਇਹ ਹੈ ਗੁਰੂ ਕੇ ਖਾਲਸਾ ਜੀ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੰਥ ਨੂੰ ਹਿੰਦੁਸਤਾਨ ਨੂੰ ਦੇਣ, ਜਿੱਤ ਦੇ ਬਾਜੇ ਵਜਾਉਂਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿੱਧਾ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਕੜਾਹ ਪ੍ਰਸ਼ਾਦੀ ਦੇ ਕਰਵਾਈ, ਅਰਦਾਸ ਕੀਤੀ, ਧੰਨ ਗੁਰੂ ਰਾਮਦਾਸ ਮਹਾਰਾਜ ਸ਼ੁਕਰ ਹੈ ਤੁਸੀਂ ਬਲ ਬਖਸ਼ਿਆ, ਪਾਵਰ ਬਖਸ਼ੀ, ਸਾਨੂੰ ਰਾਜ ਬਖਸ਼ਿਆ। ਗਹਿਰੇ ਗੱਫੇ ਉੱਥੇ ਦੀਆਂ ਸਰਦਾਰਾਂ ਨੂੰ, ਜਿਹੜੀਆਂ ਫੌਜਾਂ ਬੈਠੀਆਂ ਸੀ, ਜਿਹੜੇ ਸੇਵਾਦਾਰ ਸੀ, ਉਹਨਾਂ ਨੂੰ ਮਾਇਆ ਅਰਦਾਸ ਕਰਵਾਈ। ਇਹ ਹੈ ਮੇਰੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ, ਜਿਹੜਾ ਤੁਹਾਡੇ ਸਨਮੁੱਖ ਸੀ, ਕਸ਼ਮੀਰ ਫਤਿਹ ਕਿਵੇਂ ਕੀਤਾ, ਸਨਮੁੱਖ ਰੱਖਿਆ। ਸਤਿਗੁਰ ਕਿਰਪਾ ਕਰੇ, ਹੁਣ ਵਕਤ ਹੋਇਆ ਹੈ ਲਾਈਵ ਸਹਿਜ ਪਾਠ ਦਾ। ਸਤਿਗੁਰ ਕਿਰਪਾ ਕਰੇ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰੇ ਸਾਰੀਆਂ ਸੰਗਤਾਂ ਦਾ। ਤਹਿ ਦਿਲੋਂ ਧੰਨਵਾਦ। ਆਓ ਫਤਿਹ ਸਾਂਝੀ ਕਰੋ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ। ਗੁਰੂ ਗਰੀਬਨ ਵਾਹ ਸਲੋਕ ਮਹੱਲਾ ਤੀਜਾ।

ਜੋਹਰ ਹਿਰਦੇ ਸਦਾ ਵਿਸਾਏ, ਬਿਨ ਸਤਿਗੁਰ ਨਾਉ ਨਾ ਪਾਈਐ ਬੁਝੋ ਕਰ ਵਿਚਾਰ। ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ। ਮਹੱਲਾ ਤੀਜਾ। ਕਿਆ ਗਬਰੂ ਕਿਆ ਬਿਰਦ ਹੈ ਮਨ ਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਗੁਰਮੁਖ ਸ਼ਬਦ ਰਤਿਆ ਸ਼ੀਤਲ ਹੋਏ ਜਾਂ ਪੰਗਵਾਏ। ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੇ ਆਏ। ਨਾਨਕ ਜੇ ਗੁਰਮੁਖ ਕਰੈ ਸੋ ਪ੍ਰਮਾਣ ਹੈ, ਜੋ ਨਾਮ ਰਹਿ ਲਿਵ ਲਾਏ। ਪੌੜੀ ਹਉ ਬਲਿਹਾਰੀ ਤਿੰਨ ਕਉ ਜੋ ਗੁਰਮੁਖ ਸਿਖਾ, ਜੋ ਹਰ ਨਾਮ ਧਿਆਇਂਦੈ ਤਿੰਨ ਦਰਸ਼ਨ ਭਿਖਾ। ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ। ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਕਿਰਖਾ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭਾਤੀ ਭਗਤ ਬਹਿਣ ਜੀ ਕੀ ਓਂਕਾਰ। ਸਤਿਗੁਰ ਪ੍ਰਸਾਦ ਧਨ ਚੰਦਨ ਮਸਤਕ ਪਾਤੀ, ਹਿਰਦਯੰਤਰ ਕਰ ਤਲਕਾਤੀ, ਠਾਕ ਦਿਸ਼ਟ ਬਗਾ ਲਿਵ ਲਾਗਾ, ਦੀਖ ਬੈਸਨੋ ਪ੍ਰਾਣ ਮੁਖ ਭਾਗਾ, ਕਲ ਭਗਵਤ ਬੰਦ ਚਰਾਮੰ ਕੂਰ, ਕਰੂਰ ਦਿਸ਼ਟਰਤਾ ਨਿਸਬਾਦੰ ਰਾਵ, ਨਿਤ ਪਰਤਿ ਸੁਨਾਨ ਸਰੀਰੰ, ਦਿਵ ਧੋਤੀ ਕਰਮ ਮੁਖੀਰੰ, ਹਿਰਦੈ ਸੁਰੀ ਸੰਧਿਆਨੀ, ਪਰ ਦਰਬ ਹਿਰਨ ਕੀ ਬਾਨੀ, ਸਿਲ ਪੂਜਸਾ ਚਕਰ ਗਣੇਸੰ, ਨਿਸ ਜਾਗਸ ਭਗਤ ਪ੍ਰਵੇਸੰ, ਭਗਨਾਚਸ ਚਿਤ ਕਰਮੰ, ਨੀਲੰਪਟ ਨਾਚ ਧਰਮੰ, ਮਿਰਗ ਆਸਨ ਤੁਲਸੀ ਮਾਲਾ, ਕਰ ਯੂਜਲ ਤਿਲਕ ਕਪਾਲਾ, ਨਿਰਦੈ ਕੂੜ ਕੰਠ ਰੁਦਰਾਖੰ, ਨੀਲੰਪਟ ਕ੍ਰਿਸ਼ਨ ਭਾਖੰ।

0: ਆਈਐ ਜਿਸ ਕਰ ਵਸਿਆ ਕੰਤ ਸਾਵੜ ਭਾਗਣੈ ਤਿਸ ਬਣਿਆ ਹਪ ਸਿੰਗਾਰ ਸਾਈ ਸੁਹਾਗਣੈ ਹੋਂ ਸੁੱਤੇ ਹੋਏ ਅਚੈਂਤ ਮਨ ਆਸ ਪੁਰਾਈਆ ਹਰਹਾ ਜਾ ਘਰ ਆਇਆ ਕੰਤ ਤਾਂ ਸਭ ਕਿਛ ਪਾਈਆ ਆਸਾ ਇਤੀ ਆਸ
1: ਆਸ ਪੁਰਾਈਐ ਸਤਿਗੁਰੁ ਭਾਈ ਦਿਆਲ ਤਾਂ ਪੂਰਾ ਪਾਈਐ ਮੈਂ ਤਨ ਅਵਗਣ ਬਹੁਤ ਕਿ ਔਗਣ ਛਾਇਆ ਹਰ ਹਾਂ ਸਤਿਗੁਰੁ ਭਾਈ ਦਿਆਲ ਤਾਂ ਮਨ ਠਹਿਰਾਇਆ ਕਹੁ ਨਾਨਕ ਬੇਅੰਤ ਬੇਅੰਤ ਧਿਆਇਆ ਦੁੱਤਰ ਇਹ ਸੰਸਾਰ ਸਤਿਗੁਰ ਉਤਰਾਇਆ ਦੁੱਤਰ ਇਹ ਸੰਸਾਰ ਸਤਿਗੁਰੂ ਉਤਰਾਇਆ ਮਿਟਿਆ ਆਵਾ ਗੌਣ ਜਾਂ ਪੂਰਾ ਪਾਇਆ ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਤਿਗੁਰ ਤੇ ਪਾਇਆ ਮੀਰੈ ਹਾਥ ਪਦਮ ਆਗਨ ਸੁਖ ਬਾਸਨਾ ਸਖੀ ਮੋਰੈ ਕੰਠ ਰਤਨ ਪੇਖ ਦੁਖ ਨਾਸਨਾ ਬਾਸੋ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰ ਹਾਂ ਰਿਧ ਸਿਧ ਨਵ ਨਿਧ ਬਸੈ ਜਿਸ ਸਦਾ ਕਰ ਪਰ ਤ੍ਰਿਆ ਰਾਵਣ ਜਾਹੀ ਸੇਈ ਤਾਂ ਲਾਜੀ ਹੈ ਨਿਤ ਪ੍ਰਤ ਹਿਰ ਹੈ ਪਰ ਦਰਬ ਸਿਦਰ ਕਤ ਢਾਕੀ ਹੈ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ ਹਰ ਹਾਂ ਸੁਨਤੇ ਭਏ ਪੁਨੀਤ ਪਾਰ ਬ੍ਰਹਮ ਵਿਚਾਰਹੀ ਉਪਰ ਬਨੇ ਆਕਾਸ ਤਲੈ ਤਰ ਸੋਹਤੀ ਦਹਿ ਦਿਸ ਚਮਕੈ ਬਿਜਲ ਮੁਖ ਕੋ ਜੋਹਤੀ ਖੋਜਤ ਫਿਰਹੁ ਬਿਦੇਸ ਪੀਓ ਕਤ ਪਾਈਐ ਹਰ ਹਾਂ ਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਈਐ ਡਿਠੈ ਸਭੇ ਥਾਵ ਨਹੀਂ ਤੁਧ ਜਿਹਾ ਬਦਹੁ ਪੁਰਖ ਬਿਧਾਤੇ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ ਚਾਤ੍ਰਿਕ ਚਿੱਤ ਸੋ ਚਿੱਤ ਸੋ ਸਾਜਨ ਚਾਹੀਐ ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਹੀਐ ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਣ ਹਰ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਹਾਰਣ ਮਿਤ ਕਾ ਚਿਤ ਅਨੂਪ ਮਰਮ ਨਾ ਜਾਨੀਐ ਗਾਹਕ ਗੁਣੀ ਅਪਾਰ ਸੋ ਤਤ ਪਛਾਨੀਐ ਚਿਤ ਹੈ ਚਿਤ ਸਮਾਏ ਤਾਹੂ ਵੈ ਰੰਗ ਘਨਾ हर हां चंचल चोर है मार ता पाव है सच धना सुपन उबी पही गहयो की ना अंचला सुंदर पुरख विराजत पेख मन बंचला खोज।

ਮਰ ਜਿਥੈ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਧਿਆਵਣਾ ਜੀ ਕਰਨ ਜਹਕਾਰ ਨਿੰਦਕ ਮੂਹੈ ਪਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤਤ ਪਨੀਤ ਕਤਹਿ ਨਹੀਂ ਸੇਵੀਐ ਝੂਠੈ ਰੰਗ ਖੁਆਰ ਕਹਾਂ ਲਗ ਖੇਵੀਐ ਹਰ ਚਿੰਦੇ ਔਰੀ ਪੇਖ ਕਾਹੈ ਸੁਖ ਮਾਨਿਆ ਹਰ ਹਾਂ ਹੋਂ ਬਲਹਾਰੀ ਤਿੰਨ ਜੇ ਦਰਗਹਿ ਜਾਣਿਆ।

ਚਾਮ ਚ ਲਪੇਟੇ ਹਾੜ ਹੈਵਰ ਉਪਰ ਛਤਰ ਤਰ ਤੇ ਫੁਨ ਧਰਨੀ ਗਾੜ ਕਬੀਰ ਗਰਬ ਨਾ ਕੀਜੀਐ ਉਚਾ ਦੇਖ ਆਵਾਸ ਆਜ ਕਾਲ ਪੋਇ ਲੇਟਣਾ ਉਪਰ ਜਾ ਮੈਂ ਘਾਸ ਕਬੀਰ ਗਰਬ ਨਾ ਕੀਜੀਐ ਰਣਕ ਨਾ ਹਸੀਐ ਕੋਏ ਅਜ ਹੋ ਸੋ ਨਾਓ ਸਮੁੰਦਰ ਮਹਿ ਕਿਆ ਜਾਨੋ ਕਿਆ ਹੋਏ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾਹੋਂਗੇ ਜਿਉਂ ਕੰਚੁਰੀ ਭੁਯੰਗ।

ਜਾਂ ਕਾ ਬਾਸਾ ਗੁਰ ਮਹਿ ਸੋ ਕਿਉ ਸੋਵੈ ਸੁਖ। ਕਬੀਰ ਸੁਤਾ ਕਿਆ ਕਰਹਿ ਉਠ ਕੇ ਨਾ ਜਪਹਿ ਮੁਰਾਰ। ਇੱਕ ਦਿਨ ਸੋਵਨ ਹੋਏ ਗੋ ਲਾਂਬੈ ਗੌੜ ਪਸਾਰ। ਕਬੀਰ ਸੂਤਾ ਕਿਆ ਕਰਹਿ ਬੈਠਾ ਰਹੋ ਅਰ ਜਾਗ। ਜਾਂ ਕਹਿ ਸੰਗ ਤੇ ਬੀਸ਼ਰਾ ਤਾਂ ਹੀ ਕੇ ਸੰਗ ਲਾਗ। ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾਓ।

ਅਬਕਿਆ ਕਾਢਿਆ ਜਾਏ। ਕਬੀਰ ਕਾਰਨ ਸੋ ਭੈਓ, ਜੋਗੀ ਕੀਨੋ ਕਰਤਾ ਹਾਰ, ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਣਹਾਰ। ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ, ਜਾਏ ਪਹੁੰਚ ਹੈ ਖਸਮ ਕੋ, ਜੋ ਬੀਚ ਨਾ ਖਾਹੀ ਕਾਂਬ। ਕਬੀਰ ਠਾਕੁਰ ਪੂਜ ਹੈ ਮੁੱਲ ਲੇ, ਮਨਹਟ ਤੀਰਥ ਜਾਹੇ, ਦੇਖਾ ਦੇਖੀ ਸਵਾਗਤਰ, ਭੂਲੇ ਭਟਕਾ ਖਾਹੇ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ, ਇਸ ਪਰਵਾਸੇ ਜੋ ਰਹੇ ਬੂੜੇ ਕਾਲੀ ਧਾਰ। ਕਬੀਰ ਕਾਗਦ ਕੀ ਔਬਰੀ, ਮਸਕੇ ਕਰਮ ਕਪਾਟ, ਪਾਹਨ ਬੋਰੀ ਪ੍ਰਥਮੀ, ਪੰਡਤ ਪਾੜੀ ਬਾਟ। ਕਬੀਰ ਕਾਲ ਕਰਨਤਾ ਅਬਹਿ ਕਰ, ਅਬ ਕਰਤਾ ਸੋਏ ਤਾਲ, ਪਾਛੇ ਕਛੂ ਨਾ ਹੋਏਗਾ, ਜੋ ਸਿਰ ਪਰ ਆਵੇ ਕਾਲ। ਕਬੀਰ ਐਸਾ ਜੰਤ ਇੱਕ ਦੇਖਿਆ, ਜੈਸੀ ਧੋਈ ਲਾਖ, ਦੀਸੇ ਚੰਚਲ ਬਹੁ ਗੁਨਾ, ਮਤਹੀਨਾ ਨਾ ਪਾਕ। ਕਬੀਰ ਮੇਰੀ ਬੁੱਧ ਕੋ, ਜਮ ਨਾ ਕਰੇ ਤਿਸਕਾਰ, ਜਿਨ ਇਹ ਜਮੂਆ ਸਿਰਜਿਆ, ਸੋ ਜਪਿਆ ਪਰਵਦਗਾਰ। ਕਬੀਰ ਕਸਤੂਰੀ ਭਇਆ ਭਵਰ ਪੈ ਸਬਦਾਸ, ਜਿਉਂ ਜਿਉਂ ਭਗਤ ਕਬੀਰ ਕੀ, ਤਿਉਂ ਤਿਉਂ ਰਾਮ ਨਿਵਾਸ। ਕਬੀਰ ਗਹਿ ਗਚ ਪਰਿਓ ਕੋ ਟੰਬ ਕੈ, ਕਾਠੇ ਰਹਿਓ ਰਹਿ ਗਇਓ ਰਾਮ, ਆਏ ਪਰੇ ਧਰਮ ਰਾਏ ਕੈ, ਬੀਚ ਹੈ ਤੂੰ ਮਾਂ ਧਾਮ। ਕਬੀਰ ਸਾਕਤ ਤੇ ਸੂਕਰ ਪਲਾ, ਰਾਖੇ ਆਸ਼ਾ ਗਾਓ, ਉਹ ਸਾਕਤ ਬਪਰਾ ਮਰ ਗਿਆ, ਕੋਈ ਨਾ ਲੇ ਹੈ ਨਾਉ। ਕਬੀਰ ਕੌਡੀ ਕੌਡੀ ਜੋਰ ਕੈ, ਜੋਰੇ ਲੱਖ ਕਰੋਰ, ਚਲਤੀ ਬਾਰ ਨਾ ਕਸ਼ ਮਿਲਿਓ, ਲਈ ਲਗੋਟੀ ਤੋਰ। ਕਬੀਰ ਬੈਸਨੋ ਹੁਆ ਤਾਂ ਕਿਆ, ਪਿਆ ਮਾਲਾ ਮੇਲੀ ਚਾਰ, ਬਾਹਰ ਕੰਚਨ ਬਾਰਹਾ, ਪੀਤਰ ਭਰੀ ਪੰਗਾਰ। ਕਬੀਰ ਰੋੜਾ ਹੋਏ ਰਹੋ, ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ, ਤਾਹੇ ਮਿਲੇ ਭਗਵਾਨ। ਕਬੀਰ ਰੋੜਾ ਹੁਆ ਤਾਂ ਕਿਆ, ਪਿਆ ਪੰਖੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ, ਜੋ ਤਰਨੀ ਮੈਂ ਖੇ। ਕਬੀਰ ਖੇ ਹੋਈ ਤੋ ਕਿਆ ਪਿਆ, ਜੋ ਉੜ ਲਾਗੇ ਅੰਗ, ਹਰ ਜਨ ਐਸਾ ਚਾਹੀਏ, ਜੋ ਪਾਨੀ ਸਰਬੰਗ। ਕਬੀਰ ਪਾਨੀ ਹੁਆ ਤਾਂ ਕਿਆ, ਪਿਆ ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ, ਜੈਸਾ ਹਰ ਹੀ ਹੋਏ। ਊਚ ਪਵਨ ਕਨਕਾ ਮਨੀ, ਸਿਖਰ ਤਜਾ ਫਹਿਰਾਏ, ਤਾਂ ਤੇ ਭਲੀ ਮਧੁਕਰੀ, ਸਤਸੰਗ ਗੁਣ ਗਾਏ। ਕਬੀਰ ਪਾਟਨ ਤੇ ਊਜਰ ਪਲਾ, ਰਾਮ ਭਗਤ ਜਹਿਠਾਏ, ਰਾਮ ਸਨੇਹੀ ਬਾਹਰਾ, ਜੰਪੁਰ ਮੇਰੇ ਪਾਏ।
ਕਬੀਰ ਗੰਗ ਜਮਨ ਕੈ ਅੰਤਰੇ, ਸਹਿਜ ਸੁਨ ਕੈ ਘਾਟ। ਤਹਾਂ ਕਬੀਰੇ ਮਟਕੀਆ, ਖੋਜਤ ਮੁਨ ਜਨ ਬਾਟ। ਕਬੀਰ ਜੈਸੀ ਉਪਜੀ ਪੇੜ ਤੈ, ਜੋ ਤੈਸੀ ਨਿਬਹਿ ਉੜ। ਹੀਰਾ ਕਿਸ ਕਾ ਬਾਪਰਾ, ਪੁਜਹਿ ਨ ਰਤਨ ਕਰੋੜ। ਕਬੀਰਾ ਇਕ ਚੰਬੋ ਦੇਖਿਓ, ਹੀਰਾ ਹਟ ਬਿਕਾਏ। ਬਨ ਜਨ ਹਾਰੇ ਬਾਹਰਾ, ਕੌਡੀ ਬਦਲੇ ਜਾਏ। ਕਬੀਰਾ ਜਹਾਂ ਗਿਆਨ ਤਹਿ ਧਰਮ ਹੈ, ਜਹਾਂ ਝੂਠ ਤਹਿ ਪਾਪ। ਜਹਾਂ ਲੋਭ ਤਹਿ ਕਾਲ ਹੈ, ਜਹਾਂ ਕਿਮਾ ਤਹਿ ਆਪ। ਕਬੀਰ ਮਾਇਆ ਤਜੀ ਤਾਂ ਕਿਆ ਪਿਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨ ਵਰਗਲੇ, ਮਾਨ ਸਭੇ ਕੋ ਖਾਏ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ। ਲਾਗਤ ਹੀ ਭੋਏ ਮਿਲ ਗਿਆ, ਪਰਿਆ ਕੱਲੇ ਜੈ ਸ਼ੇਕ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿਖਾ ਮਹਿ ਚੂਕ। ਅੰਧੇ ਇੱਕ ਨ ਲੱਗ ਗਈ, ਜੋ ਬਾਸ ਵਜਾਈਐ ਫੂਕ। ਕਬੀਰ ਹੈ ਗੈ ਬਾਹਨ ਸਗਨ ਘਨ, ਛਤਰਪਤੀ ਕੀ ਨਾਰ। ਤਾਸ ਪਟੰਤਰ ਨਾ ਪੁਜੈ, ਹਰ ਜਨ ਕੀ ਪਨਿਹਾਰ। ਕਬੀਰ ਨਰਪ ਨਾਰੀ ਕਿਉ ਨਿੰਦੀ ਐ, ਕਿਉ ਹਰ ਚੇਰੀ ਕੋ ਮਾਨ।

ਚਿੱਤ ਪਈ ਸਤਿਗੁਰ ਬੰਦੀ ਧੀਰ ਕਬੀਰ ਹੀਰਾ ਬਨ ਜਿਆ ਮਾਨ ਸਰੋਵਰ ਤੀਰ ਕਬੀਰ ਹਰ ਹੀਰਾ ਜਨ ਜੌਹਰੀ ਲੈ ਕੇ ਮਾਂਡੈ ਹਾਟ ਜਬ ਹੀ ਪਾਈਏ ਪਾਰ ਕੋ ਤਬ ਹੀਰਨ ਕੀ ਸਾਟ।

ਬਿਤਾ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ ਕਬੀਰ ਜਹਿ ਮਾਰਗ ਪੰਡਤ ਗੈ ਪਾਸ਼ੇ ਪਰੀ ਬਹੀਰ ਇੱਕ ਅਵਕਟ ਘਾਟੀ ਰਾਮ ਕੀ ਤਹਿ ਚੜ ਰਹੇ ਹੋ ਕਬੀਰ ਕਬੀਰ ਦੁਨੀਆ ਕੇ ਦੋਖੇ ਮੁਆ ਚਾਲਤ ਕੁਲ ਕੀ ਕਹਾਨ ਤਬ ਕੁਲ ਕਿਸ ਕਾ ਲਾਜਸੀ ਜਬ ਲੈ ਤਰਹਿ ਮਸਾਨ ਕਬੀਰ ਡੁਬਹੇ ਗੋਰੇ ਬਾਪਰੇ ਬਹੁ ਲੋਗਨ ਕੀ ਕਾਨ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਨ ਕਬੀਰ ਪਲੀ ਮਧੁ ਕਰੀ ਨਾਨਾ ਬਿਦ ਕੋ ਨਾਜ ਦਾਵਾ ਕਾਹੂ ਕੋ ਨਹੀਂ ਬੜਾ ਦੇਸ ਬਡ ਰਾਜ ਕਬੀਰ ਦਾਵੇ ਦਾਜਨ ਹੋਤ ਹੈ ਨਿਰਦਾਵੇ ਰਹੇ ਨਿਸੰਕ ਜੋ ਨਰ ਜੋ ਜਨ ਨਿਰਦਾਵੈ ਰਹੇ ਸੋ ਗਣੇ ਇੰਦਰ ਸੋ ਰੰਕ ਕਬੀਰ ਪਾਲ ਸੁਮਹਾ ਸਰਬਰ ਪਰਾ ਪੀ ਨਾ ਸਕੈ ਕੋਈ ਨੀਰ ਭਾਗ ਬਡੈ ਤੈ ਪਾਇਓ ਤੂੰ ਭਰ ਭਰ ਪਿਓ ਕਬੀਰ ਕਬੀਰ ਪ੍ਰਭਾਤੇ ਤਾਰੇ ਖਿਸਹਿ ਤਿਉ ਏ ਖਿਸੈ ਸਰੀਰ ਇਹ ਦੋਏ ਅੱਖਰ ਨਾ ਖਿਸਹਿ ਸੋ ਗਹਿ ਰਹਿਓ ਕਬੀਰ ਕਬੀਰ ਕੋਟੀ ਕਾਟ ਕੀ ਦੈ ਦਸ ਲਾਗੀ ਆਗ ਪੰਡਤ ਪੰਡਤ ਜਲ ਮੁਏ ਮੂਰਖ ਉਭਰੈ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇਹ ਬਿਹਾਏ ਬਾਵਨ ਅੱਖਰ ਸੋਧ ਕੈ ਹਰ ਚਰਨੀ ਚਿਤ ਲਾਏ ਕਬੀਰ ਸੰਤ ਨਾ ਛਾਡੈ ਸੰਤਈ ਜੋ ਕੋਟਿਕ ਮਿਲਹਿ ਅਸੰਤ ਮਲਿਆਗਰ ਭਯੰਗਮ ਬੇਡਿਓ ਤਾਂ ਸੀਤਲਤਾ ਨਾਤ ਜੰਤ ਕਬੀਰ ਮਨ ਸੀਤਲ ਪਿਆ ਪਾਇਆ ਬ੍ਰਹਮ ਗਿਆਨ ਜਿਨ ਜਵਾਲ

ਚੇਤਿਓ ਫਿਰਿਆ ਲਾਲਚ ਮਾਹੇ ਪਾਪ ਕਰਨ ਤਾਂ ਮਰ ਗਿਆ ਆਉਦ ਪੁਨੀ ਖਿਨ ਮਾਹੇ ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤ ਸਾਬਤ ਰੱਖੈ ਤਾਂ ਰਾਮ ਭਜ ਨਾਹੇ ਤਾਂ ਬਿਨਠੀ ਬਾਤ ਕਬੀਰ ਕੇਸੋ ਕੇਸੋ ਕੁਕੀਐ ਨਾ ਸੋਈਐ ਆਸਾਰ ਰਾਤ ਦਿਵਸ ਕੈ ਕੂਕਨੈ ਕਬਹੂ ਕੈ ਸੁਨੈ ਪੁਕਾਰ ਕਬੀਰ ਕਾਇਆ ਕਜਲੀ ਬਨ ਪਿਆ ਮਨ ਕੁੰਚਰ ਮੈਂ ਮੰਤ ਅੰਕਸ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ ਕਬੀਰ ਰਾਮ ਰਤਨ ਮੁਖ ਕੋਥਰੀ ਪਾਰ ਕਿਆ ਗੈ ਖੋਲ ਕੋਈ ਆਏ ਮਿਲੇ ਗੋ ਗਾਹਕੀ ਲੇ ਗੋ ਮਹਿੰਗੇ ਮੋਲ ਕਬੀਰ ਰਾਮ ਨਾਮ ਜਾਣਿਓ ਨਹੀਂ ਪਾਲਿਓ ਕਟਕ ਕੁਟੰਬ ਤੰਦੇ ਹੀ ਮੈਂ ਮਰ ਗਇਓ ਬਾਹਰ ਪਈ ਨਾ ਬੰਬ ਕਬੀਰ ਆਖੀ ਕੇਰੇ ਮਾਟਕੈ ਪਲ ਪਲ ਗਈ ਬਿਹਾਏ ਮਨ ਜੰਜਾਲ ਨਾ ਚੋਡਈ ਜੰਮਦੀਆ ਦਮਾਮਾ ਆਏ ਕਬੀਰ ਤਰਵਰ ਰੂਪੀ ਰਾਮ ਹੈ ਫਲ ਰੂਪੀ ਬੈਰਾਗ ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਵਿਬਾਦ ਕਬੀਰ ਐਸਾ ਬੀਜ ਬੋਏ ਬਾਰਹਿ ਮਾਸ ਫਲੰਤ ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲੀਲਾਟ ਮੁਕਤ ਪਦਾਰਥ ਪਾਈਐ ਠਾਕ ਨਾ ਅਵਕਟ ਘਾਟ ਕਬੀਰ ਏਕ ਘੜੀ ਆਦਿ ਕਰੀ ਆਦਿ ਹੂਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੈ ਸੋ ਲਾਭ ਕਬੀਰ ਭਾਗ ਮਾਸ਼ੁਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਹੇ ਤੀਰਥ ਬਰਤ ਨੇਮ ਕੀਐ ਤੇ ਸਬੇਰ ਸਾਤਲ ਜਾਹੇ ਨੀਚੇ ਲੋਯਨ ਕਰ ਰਹੋ ਲੈ ਸਾਜਨ ਘਟ ਮਾਹੇ ਸਭ ਰਸ ਖੇਲੋ ਪੀ ਸੋ ਕਿਸੀ ਲਿਖਾਵੋ ਨਾ ਹੈ ਆਠ ਜਾਮ 64 ਕਰੀ ਤੋ ਨਿਰਖਤ ਰਹਿ ਜਿਉ ਨੀਚੇ ਲੋਇਣ ਕਿਉ ਕਰੋ ਸਭ ਕਟ ਦੇਖੋ ਪੀ

0: ਜਿੱਤ ਦਿਹਾੜੇ ਧਨ ਵਾਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੁ ਸਮਝਾਏ ਜਿੰਦ ਬਹੁਟੀ ਮਰਨ ਵਾਰ ਲੈ ਜਾਸੀ ਪਰਨਾਏ ਆਪਣ ਹੱਥੀ ਜੋ ਲਿਖ ਕਹਿ ਗਲ ਲੱਗੈ ਤਾਏ ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿੜੀ ਪਵੰਦੀ ਖੜਾ ਨਾ ਆਪ ਮੁਹਾਏ ਫਰੀਦਾ ਦਰਦਰ ਵੇਸੀ ਗੱਖੜੀ ਚੱਲਾ ਦੁਨੀਆ ਭੱਤ ਬਾਨ ਉਠਾਈ ਪੋਟਲੀ ਕਿੱਥੇ ਵੰਜਾ ਘੱਤ ਕਿਜ ਨਾ ਬੁੱਝੇ ਕਿਜ ਨਾ ਸੁੱਜੇ ਦੁਨੀਆ ਗੁੱਜੀ ਪਾਹੇ ਸਾਈ ਮੇਰਾ ਚੰਗਾ ਕੀਤਾ ਨਾ ਹੀ ਤਾਹੂੰ ਪੀ ਦੱਜਾ ਆਹੇ ਫਰੀਦਾ ਜੇ ਜਾਣਾ ਤਿਲ ਥੋੜੜੀ ਸੰਭਲ ਬੁੱਕ ਭਰੀ ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲੜ ਛਿਜਣਾ ਪੀਟੀ ਪਾਈ ਗੰਡ ਤੈਂ ਜੇਵਡ ਮੈਂ ਨਾਹੀਂ ਕੋ ਸਭ ਜਗ ਡਿੱਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਨਿਖ ਨਾ ਲੇਖ ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ ਫਰੀਦਾ ਜੋ ਤੈਂ ਮਾਰਨ ਮੁੱਕੀਆਂ ਤਿਨਾ ਨਾ ਮਾਰੇ ਕੌਮਾਂ ਆਪਣੜੇ ਕਰ ਜਾਈਏ ਪੈਰ ਤਿਨਾ ਦੇ ਚੁੰਮ ਫਰੀਦਾ ਜਾ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉਂ ਮਰਗ ਸਵਾਈ ਨੀਹੇ ਜਾਂ ਭਰਿਆ ਤਾਂ ਲੱਦਿਆ ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਦੇਖ ਫਰੀਦਾ ਜੇਥੀਆ ਸੱਕਰ ਹੋਈ ਬਿਸ ਸਾਈਂ ਬਾਜੋਂ ਆਪਣੇ ਬੇਤਨ ਕਹੀਐ ਕਿਸ ਫਰੀਦਾ ਅੱਖੀ ਦੇਖ ਪਤੀਨੀਆਂ ਸੁਣ ਸੁਣ ਰੀ ਨੇ ਕੰਨ ਸਾਖ ਪਕੰਦੀ ਆਈਆਂ ਹੋਰ ਕਰੇ ਦੀਵਾਨ
1: ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ ਕਰਸਾਈ ਸਿਉਂ ਫਿਰ ਹੜੀ ਰੰਗ ਨਵੇਲਾ ਹੋਏ ਮਹਲਾ ਤੀਜਾ ਫਰੀਦਾ ਕਾਲੀ ਤੋਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗੀ ਜੇ ਲੋਚੈ ਸਭ ਕੋਏ ਇਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ ਕੱਜਲ ਰੇਖਨਾ ਸਹਿੰਦਿਆ ਸੇ ਪੰਖੀ ਸੋਏ ਬੇਠ ਫਰੀਦਾ ਕੁਕਿੰਦਿਆ ਚਾਗਿੰਦਿਆ ਮੱਤੀ ਦਿੰਦਿਆ ਨਿਤ ਜੋ ਸ਼ੈਤਾਨ ਵੰਗਿਆਇਆ ਸੇ ਕਿੱਤ ਫਿਰ ਹੇ ਚਿੱਤ ਫਰੀਦਾ ਥੀਓ ਪਵਾਹੀ ਦੱਬ ਜੇ ਸਾਈਂ ਲੁੜੇ ਸਭ ਇੱਕ ਛਿਜੇ ਬਿਆਲ ਤਾੜੀਏ ਤਾਂ ਸਾਈ ਦੈਦਰ ਵਾੜੀਏ ਫਰੀਦਾ ਖਾਕ ਨਾ ਨਿੰਦੀਏ ਖਾਕੂ ਜੇੜ ਨਾ ਕੋਏ ਜੀਵ ਦਿਆ ਪੈਰਾਂ ਤਲੈ ਮੋਇਆ ਉੱਪਰ ਹੋਏ

ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉਟਸ ਮਾਸ ਤਿਗ ਤਿਨਾ ਦਾ ਜੀਵਿਆ ਜਿਨਾ ਵਡਾਣੀ ਆਸ। ਫਰੀਦਾ ਜੇ ਮੈਂ ਹੁਦਾ ਵਾਰਿਆ ਮਿੱਤਾ ਆਇੜਿਆ ਹੇੜਾ ਜਲੈ ਮਜੀਠ ਜਿਉਂ ਉੱਪਰ ਅੰਗਾਰਾ।

ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ ਤੂੰ ਆਹੋ ਕੇ ਰਹੇ ਕੰਮ ਫਰੀਦਾ ਦਰ ਦਰਵਾਜੇ ਜਾਇ ਕੈ ਕਿਉਂ ਡਿੱਠੋ ਘੜਿਆਲ ਇਹੋ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲ ਕੜੀਏ ਕੜੀਏ ਮਾਰੀਏ ਪਹਿਰੀ ਲਹਿ ਸਜਾਏ ਸੋ ਹੇੜਾ ਕੜਿਆਲ ਜਿਉਂ ਡੁੱਖੀ ਰਹਿਣ ਵਿਹਾਏ ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹੇ ਜੇ ਸੁਵਰਿਆ ਜੀਵਣਾ ਪੀ ਤਨ ਹੋ ਸੀ ਖੇਹੇ ਫਰੀਦਾ ਬਾਰ ਪਰਾਇਐ ਬੈਸਣਾ ਸਾਈ ਮੁਜੈ ਨਾ ਦੇਹੇ ਜੇ ਤੂੰ ਇਵੈ ਰਖਸੀ ਜਿਉਂ ਸਰੀਰੋ ਲੇਹੇ ਕੰਧ ਕੁਹਾੜਾ ਸਿਰ ਕੜਾ ਵਣ ਕੈਸਰ ਲੋਹਾਰ ਫਰੀਦਾ ਹੋ ਲੋੜੀ ਸਹੋ ਆਪਣਾ ਤੂੰ ਲੋੜੇ ਅੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾਹੀ ਲੋਣ ਅੱਗੇ ਗਏ ਸਿਆਪ ਸਨ ਝੋਟਾ ਖਾਸੀ ਕੌਣ ਪਾਸ ਦਮਾਮੇ ਛਤਰ ਸਿਰ ਭੇਰੀ ਛੱਡੋ ਰੱਡ ਜਾਏ ਸੁੱਤੇ ਜਿਰਾਣ ਮਹੇ ਥੀਏ ਅਤੀ ਮਾਂ ਗੱਡ ਫਰੀਦਾ ਕੋਠੇ ਮੰਡਪ ਮਾੜੀਆ ਉਦ ਸਾਰੇ ਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਤੜ ਮੇਖਾ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ

ਰਿਦਾ ਵੇਖ ਕਪਾਹੈ ਜੇ ਥੀਆ ਜੇ ਸਿਰ ਥੀਆ ਤਿਲਾ ਹੋ ਕਮਾਂਦੈ ਅਰ ਕਾਗਦੈ ਕੁੰਨੇ ਕੋਇਲਿਆ ਹੋ ਮੰਦੇ ਅਮਲ ਕਰੇ ਦਿਆ ਇਹੋ ਸਜਾਏ ਤਿਨਾ ਹੋ ਫਰੀਦਾ ਕੰਨ ਮੁਸਲਾ ਸੂਫ ਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ।

ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ ਰੇ ਮਨ ਗਹਿਲੇ ਬਾਵਲੇ ਮਾਣਹੇ ਕਿਆਰਲੀਆਂ ਫਰੀਦਾ ਕੋਠੇ ਤੁੱਕੜ ਕੇਤੜਾ ਪਿਰ ਨਿੰਦੜੀ ਨਿਵਾਰ ਜੋ ਦੇਹ ਲੱਦੇ ਗਾਣ ਵੇ ਗਏ ਵਿਲਾੜ ਵਿਲਾੜ ਫਰੀਦਾ ਕੋਠੇ ਮੰਡਪ ਮਾੜਿਆ ਏਤ ਨਾ ਲਾਏ ਚਿੱਤ ਮਿੱਟੀ ਪਈ ਅਤੁਲ ਵੀ ਕੋਈ ਨਾ ਹੋਸੀ ਮਿੱਤ ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿੱਤ ਧਰ ਸਾਈ ਜਾਏ ਸੰਭਾਲ ਜਿੱਥੈ ਹੀ ਤਉ ਵੰਗਣਾ ਫਰੀਦਾ ਜਿਨੀ ਕੰਮੀ ਨਾਹੇ ਗੁਣ ਤੇ ਕਮੜੇ ਵੀ ਸਾਰ ਮਤ ਸ਼ਰਮਿੰਦਾ ਥੀ ਵਹੀ ਸਾਈ ਦੇ ਦਰਬਾਰ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪਰਾਂਦ ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜਿਰਾਂਦ

ਕੀਤਾ ਗੋਰ ਨਿਮਾਣੀ ਸੱਡ ਕਰੇ ਨੀ ਕਰਿਆ ਕਰ ਆਓ ਸਰਪਰ ਮੈਥੈ ਆਵਣਾ ਮਰਨ ਹੋ ਨਾ ਡਰਿਆ ਹੋ ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ ਫਰੀਤਾਂ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੰਧੀ ਉੱਤੇ ਰੁੱਖੜਾ ਕਿਚਰਕ ਬੰਨੈ ਤੀਰ ਫਰੀਦਾ ਕੱਚੈ ਪਾਂਡੈ ਰੱਖੀਐ ਕਿਚਰ ਤਾਈ ਨੀਰ ਫਰੀਦਾ ਮਹਿਲ ਨਿਸਖਣ ਰਹਿ ਗਏ ਵਾਸਾ ਆਇਆ ਤਲ ਗੋਰਾਂ ਸੇ ਨਿਮਾਣੀਆਂ ਬਹਿਸਨ ਰੂਹਾਂ ਮਲ ਆਖੀ ਸੇਖਾ ਬੰਦਗੀ ਚੱਲਣ ਅੱਜ ਕੇ ਕਲ ਫਰੀਦਾ ਮੋਤੇ ਦਾ ਬੰਨਾ ਇਹ ਵੈ ਦਿਸੈ ਜਿਉਂ ਦਰੀਆ ਵੈ ਟਾਹ ਅੱਗੇ ਦੁਜਕ ਤੱਪਿਆ ਸੁਣੀਐ ਹੂਲ ਪਵੈ ਕਾਹਾ ਇਕ ਨਾ ਨੋ ਸਭ ਸੋਝੀ ਆਈ ਇਕ ਫਿਰਦੇ ਵੇ ਪਰਵਾਹ ਅਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗੇ ਉਗਾਹਾ ਫਰੀਦਾ ਦਰੀਆ ਵੈ ਕੰਨੈ ਬਗੁਲਾ ਬੈਠਾ ਕੇਲ ਕਰੇ ਕੇਲ ਕਰੈਂਦੇ ਹੰਜ ਨੋ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਸਾਡੇ ਤਰੈ ਮਨ ਦੇਹੁਰੀ ਚੱਲੈ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਆਸੁਣੀ ਬਨ ਮਲ ਕਲ ਮੋਤ ਜਾਂ ਆਵਸੀ ਸਭ ਦਰਵਾਜੇ ਪਨ ਤਿਨਾ ਪਿਆਰਿਆਂ ਪਾਈਆਂ ਅੱਗੇ ਦਿੱਤਾ ਬਨ ਵੇਖੋ ਬੰਦਾ ਚੱਲਿਆ ਚਹੋ ਜਣਿਆ ਦੈ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ ਫਰੀਦਾ ਹੋ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿਨਾ ਵਾਸ ਕੱਕਰ ਚੁਗਣ ਥਲ ਵਸਨ ਰੱਬ ਨਾ ਛੋਡਣ ਪਾਸ ਫਰੀਦਾ ਰੁੱਤ ਫਿਰੀ ਵਣ ਕੰਬਿਆ ਪੱਤ ਚੜੇ ਚੜ ਪਾਹੇ ਚਾਰੇ ਕੁੰਡਾ ਟੂੰਡੀਆਂ ਰਹਿਣ ਕਿਥਾਉ ਨਾਹੇ

ਪੰਜਵਾ ਫਰੀਦਾ ਗਰਭ ਜਿਨਾ ਵਡਿਆਈਆਂ ਤਨ ਜੋਬਨ ਆਗਾ ਹੋ ਖਾਲੀ ਚਲੇ ਤਣੀ ਸਿਉਂ ਟਿੱਬੇ ਜਿਉਂ ਮੀਹਾ ਹੋ ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨ ਨਾਉ ਇੱਥੇ ਦੁੱਖ ਕਣੇਰਿਆਂ ਅੱਗੇ ਠੋਰ ਨਾ ਠਾਓ ਫਰੀਦਾ ਪਿਛਲ ਰਾਤ ਨਾ ਜਾਗਿਓ ਹੇ ਜੀਵੰਦੜੋ ਮੋਇਓ ਹੇ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸੋਰਿਓ ਹੇ ਮਹੱਲਾ ਪੰਜਵਾ

ਦਾ ਦਿਲ ਰਤਾ ਇਸ ਦੁਨੀ ਸਿਉਂ ਦੁਨੀ ਨਾ ਕੀਤੈ ਕੰਮ ਮਿਸਲ ਫਕੀਰਾ ਗਾਖੜੀ ਸੁ ਪਾਈਐ ਪੂਰ ਕਰਮ ਪਹਿਲੇ ਪਹਿਰੈ ਫੁੱਲੜਾ ਫਲ ਪੀ ਪਛਾ ਰਾਤ ਜੋ ਜਾਗਨ ਲਹਨ ਸੇ ਸਾਈਂ ਕੰਨੋ ਦਾਤ ਦਾਤੀ ਸਾਹਿਬ ਸੰਧਿਆ ਕਿਆ ਚੱਲੈ ਤਿਸ ਨਾਲ ਇੱਕ ਜਾਗਨ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਟੁੰਡੇ ਦੀਏ ਸੁਹਾਗ ਕੂ ਤੋ ਤਨ ਕਾਈ ਕੋਰ ਜਿਨਾ ਨਾਉ ਸੁਹਾਗਣੇ ਤਿਨਾ ਚਾਕ ਨਾ ਹੋਰ ਸਬਰ ਮੰਜ ਕਮਾਣ ਏ ਸਬਰ ਕਾ ਨਿਹਣੋ ਸਬਰ ਸੰਦਾ ਪਾਣ ਖਾਲਕ ਖਤਾ ਨਾ ਕਰੀ ਸਬਰ ਅੰਦਰ ਸਾਬਰੀ ਤਨ ਏ ਵੈ ਜਲੇਨ ਹੋਨ ਨਜੀਕ ਖੁਦਾਏ ਦੈ ਭੇਤ ਨਾ ਕਿਸੈ ਦੇਨ ਸਬਰ ਇਹੋ ਸੁਆਉ ਜੇ ਤੂੰ ਬੰਦਾ ਦਿੜ ਕਰੇ ਵੱਧ ਥੀਵੇ ਦਰਿਆਓ ਟੁੱਟ ਨਾ ਥੀਵੇ ਵਾਹੜਾ ਫਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ ਇਕਨ ਕਿਨੈ ਚਾਲੀਏ ਦਰਵੇ ਸਾਵੀ ਰੀਤ ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲਨ ਪੈਰੀ ਥੱਕਾਂ ਸਿਰ ਜੁਲਨਾ ਮੈਂ ਮੂੰਹ ਪਿਰੀ ਮਿਲਨ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ ਹਉਂ ਟੁੰਡੇ ਦੀ ਸੱਜਣਾ ਸੱਜਣ ਮੈਡੇ ਨਾਲ ਨਾਨਕ ਅਲਖ ਨਾ ਲਖੀਐ ਗੁਰਮੁਖ ਦੇ ਦਿਖਾਲ ਹੰਸਾ ਦੇਖ ਤਰੰਦਿਆ ਬੱਗਾ ਆਇਆ ਚਾਓ ਡੁੱਬ ਮੂਏ ਬੱਗ ਪਪੁੜੇ ਸਿਰ ਤਲ ਉੱਪਰ ਪਾਓ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਪਪੂੜਾ ਜਨਮ ਨਾ ਪੇੜੀ ਅੰਗ ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਤਰੇ ਜੇ ਤਿਸ ਪਾਵੈ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ ਇਹੋ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇਸੋ ਹੋ ਕਰੀ ਜਿਤ ਵਸ ਆਵੈ ਕੰਤ ਨਿਵਣ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ ਏ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਮਤ ਹੋਦੀ ਹੋਏ ਇਆਣਾ ਤਾਣ ਹੁੰਦੇ ਹੋਏ ਨਿਤਾਣਾ ਅਣਹੋਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਇੱਕ ਫੀਕਾ ਨਾ ਗਲਾਏ ਸਭਨਾ ਮੈਂ ਸੱਚਾ ਤਣੀ ਹਿਆਉ ਨਾ ਕੇਹੀ ਠਾਹੇ ਮਾਣਕ ਸਭ ਅਮੁੱਲ ਵੇ ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ ਜੇ ਤੋ ਪਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀ ਦਾ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭੋ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰਗੁਰ ਪ੍ਰਸਾਦ ਸਵਈਏ ਸ੍ਰੀ ਮੁਖਬਾਕਿਯ ਮਹੱਲਾ ਪੰਜਵਾ ਆਦਿ ਪੁਰਖ ਕਰਤਾਰ ਕਰਨ ਕਾਰਣ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਕਟ ਰਹਿਓ ਵਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ ਅਭਿਨਾਸੀ ਅਵਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕੈ ਅੰਨ ਨਾਹੀ ਤੁਮ ਪਤ ਹਰ ਅੰਤ ਨਾਹੀ ਪਾਰਾ ਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜਿਹ ਕਿਆ ਬਖਾਨੈ ਹਾਂ ਕੈ ਬਲਬਲ ਬਲਬਲ ਸਦ ਬਲਿਹਾਰ ਅੰਮ੍ਰਿਤ ਪ੍ਰਵਾਹੋ ਸਰ ਅਤੁਲ ਭੰਡਾਰ ਪਰ ਪਰੈ ਹਿਤੇ ਪਰੈ ਅਪਰ ਅਪਾਰ ਪਰ ਆਪਨੋ ਪਾਵਨ ਕਰ ਮੰਤਰ ਨਾ ਦੂਸਰੋ ਤਰ

ਨਿਰਭਾਰ ਸਤ ਸੰਗਤ ਸਹਿਜ ਸਾਰ ਜਾ ਗਿੱਲੇ ਗੁਰ ਵਿਚਾਰ ਨਿਮਰੀ ਪੂਤ ਸਦੀ ਪਰਮ ਪਿਆਰ ਕਉ ਕੀਰਤ ਕਾਲ ਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਤੈਥੋ ਦ੍ਰਿੜਿਓ ਨਾਮ ਅਪਾਰ ਬੇਮਲ ਜਾਸ ਬਿਥਾਰ ਸਾਧਕ ਸਿੱਧ ਸੁਜਨ ਜੀਆਂ ਕੋ ਆਧਾਰ ਤੂ ਤਾਂ ਜਨਕ ਰਾਜਾ ਅਵਤਾਰ ਸਭ ਸੰਸਾਰ ਸਾਰ ਰਹਾ ਜਗਤਰ ਜਾਲ ਪਦਮ ਵਿਚਾਰ ਕਲਪਤਰ ਰੋਗ ਬਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਵਿਧ ਤੇਰਾ ਏਕ ਲਿਵ ਤਾਰ ਕਉ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਤੈ ਤਾ ਹਦਰਤ ਪਾਇਓ ਮਾਣ ਸੇਵਿਆ ਗੁਰ ਪ੍ਰਵਾਨ ਸਾਧ ਅਜਗਰਜਨ ਕੀਆ ਉਨਮਾਨ ਹਰ ਹਰ ਦਸ ਮਾਨ ਆਤਮਾ ਬੰਤ ਗਿਆਨ ਜਾਨੀ ਅਕਲ ਗਤ ਗੁਰ ਪ੍ਰਵਾਨ ਜਾਂ ਕੀ ਦ੍ਰਿਸ਼ਟ ਚਲ ਠਾਨ ਬੇਮਾਲ ਬੁੱਧ ਸੁਥਾਨ ਪਹਿਰ ਸੀਲ ਸਨਾਹੁ ਸਕਤ ਬਿਦਾਰ ਕਹੋ ਕੀਰਤ ਕਾਲ ਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅੱਗ ਪਾਪਰ ਨਸਨ ਸ਼ਬਦ ਸੂਰ ਬਾਲਵੰਤ ਕਾਮੈਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸਰਨ ਜਾਚਕ ਪ੍ਰਤਪਾਲਨ ਆਤਮਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਜੇ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰਨਸੀ ਅੰਗਰ ਰਾਜ ਜੋਗ ਲਹਿਣਾ ਕਰੈ ਸਦਾ ਅਕਲ ਲਿਵ ਰਹਿ ਕਰਨ ਸੋ ਇੱਛਾ ਚਾਰੈ ਦ੍ਰਮ ਸਬੂਰ ਜੋ ਨਿਵੈ ਖਵੈ ਕਾਸ ਬਿਮਲ ਵਿਚਾਰੈ ਇਹ ਤਤ ਜਾਣ ਸਰਬ ਗਤ ਅਲਖ ਵਡਾਣੀ ਸਹਿਜ ਪਾਇ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰ ਗਮ ਪਰਮਾਣ ਤੈ ਪਾਇਓ ਸਤਸੰਤੋਖ ਰਾਹਜ ਲਇਓ ਹਰ ਪਰਸੁ ਕਲ ਸੁਮੁਲਵੈ ਦਰਸ਼ਨ ਲਹਿਣੇ ਭਇਓ ਮਨ ਵਿਸਾਸ ਪਾਇਓ ਗਿਰ ਗਹਦਰਤ ਦੀਓ ਗਰਲ ਨਾਸ ਤਨ ਨੱਠਿਓ ਅਮਿਓ ਅੰਤਰ ਗਤ ਪੀਓ ਰਿਦ ਵਿਗਾਸ ਜਾਗਿਓ ਅਲਖ ਕਲ ਧਰੀ ਜੁਗੰਤਰ ਸਤਿਗੁਰ ਸਹਿ ਸਮਾਧ ਰਵਿਓ ਸਮਾਨ ਨਿਰੰਤਰ ਉਦਾਰੋ ਚਿਤ ਦਾਰਿਦ ਹਰਨ ਭਿਖੰਤ ਕਲਮਲ ਤ੍ਰਸਨ ਸਦ ਰੰਗ ਖੈਜ ਕਲ ਉਚਰੈ ਜਸ ਜੰਪੋ ਲਹਿਨੇ ਰਸਨ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਦ ਸੁਖ ਸਦਾ ਨਾਮ ਨਿਸਾਨ ਸੋਹ ਰੰਗ ਰਤੋ ਨਾਮ ਸੋ ਕਾਲ ਨਾਮ ਸੁਰ ਨਰ ਬੋਹ ਨਾਮ ਪਰਸ ਜਿਨ ਪਾਇਓ ਸਤ ਪ੍ਰਗਟੂ ਰਵ ਲੋਏ ਦਰਸ਼ਨ ਪਰਸਿਆ ਗੁਰੂ ਕਾ ਅੜਸਠ ਮੱਜਨ ਹੋਏ ਸਚ ਤੀਰਥ ਸਚ ਇਸਨਾਨ ਹਰ ਭੋਜਨ ਭਾਉ ਸਚ ਸਦਾ ਸਚ ਪਖੰਤ ਸੋਹ ਸਚ ਪਾਇਓ ਗੁਰ ਸ਼ਬਦ ਸਚ ਨਾਮ ਸੰਗਤੀ ਬੋਹ ਜਿਸ ਸਚ ਸੰਜਮ ਵਰਤ ਸਚ ਕਬਜਨ ਕਲ ਵਖਾਂਡ ਦਰਸ਼ਨ ਪਰਸਿਐ ਗੁਰੂ ਕਾ ਸਚ ਜਨਮ ਪਰਵਾਨ ਅਮੇ ਦ੍ਰਿਸ਼ਟ ਸੁਭ ਕਰੈ ਹਰੈ ਅੱਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਭ ਨਿਦਰੀ ਆਉ ਜਨਮ ਹਮ ਕਾਲਖ ਧੋਵਾ ਸੋ ਕਉ ਟਲ ਗੁਰ ਸੇਵੀਐ ਅਹਿਨ ਸਹਿ ਸੁਪਾਇ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਸਵਈਏ ਮਹਲੇ ਤੀਜੇ ਕੇ ਏਕੋ ਅੰਕਾਰ ਸਤਿਗੁਰ ਪ੍ਰਸਾਦ ਸੋਹੀ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਅਛਲ ਸੰਸਾਰੇ ਜਿਨ ਭਗਤ ਭਵ ਜਲ ਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲਹਿਣਾ ਥਪਿਓ ਜੇਨ ਸਰਬ ਸਿੱਧੀ ਕਵਜਨ ਕਲ ਸੁਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰ ਸਾਗਤ ਰੂਪਰ ਮਬਲ ਸਰਾ ਉੱਤਰ ਦੱਖਣਾ ਪੋਬੇਰ ਪਸਚਿਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਬਰਦਾਇਓ ਉਲਟ ਗੰਗ ਪਸਚਿਮ ਧਰਿਆ ਸੋਈ ਨਾਮ ਅਛਲ ਭਗਤ ਪਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਸਿਮਰੈ ਸੋਈ ਨਾਮ ਜਾਖਿਰ ਕਿੰਨਰ ਸਾਧਕ ਸਿੱਧ ਸਮਾਧ ਹਰਾ ਸਿਮਰੈ ਨਖੇਤਰ ਵਰਤੁ ਮੰਡਲ ਨਾਰ ਦਾਦ ਪ੍ਰਹਲਾਦ ਵਰਾ ਸਸੀਅਰ ਅਸੂਰ ਨਾਮ ਉਲਾਸ ਸੈ ਲੋ ਜਿਨ ਉਧਰਿਆ ਸੋਈ ਨਾਮ ਅਛਲ ਭਗਤ ਪਵ ਤਾਰਨ ਅੰਮ੍ਰਿਤਦਾਸ ਗੁਰ ਕੋ ਫੁਰਿਆ ਸੋਈ ਨਾਮ ਸਿਵਰ ਨਵਨਾਥ ਨਿਰੰਜਨ ਸਿਵਸਨ ਕਾਦ ਸਮੁਦਰਿਆ
ਜਬਰਾਸੀ ਸਿੱਧ ਬੁੱਧ ਜਿਤ ਰਾਤੇ ਅਮਰੀਕ ਭਵ ਜਲ ਤਰਿਆ ਉਦੋ ਕਰੂਰ ਤਲੋਚਨ ਨਾਮਾ ਕਾਲ ਕਬੀਰ ਕਿਲ ਵਿਖ ਹਰਿਆ ਸੁਈ ਨਾਮ ਅਛਲ ਭਗਤ ਪਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਤਿਤ ਨਾਮ ਲਾਗ ਤੇਤੀ ਸਤਾਵਾ ਜਤੀ ਤਪੀਸਰ ਮਨ ਬਸਿਆ ਸੋਈ ਨਾਮ ਸਿਮਰ ਗੰਗੇ ਪਿਤਾਮਾ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੁ ਮਤਿ ਸਤਿ ਕਰ ਸੰਗਤ ਦਰੀਆ ਸੋਈ ਨਾਮ ਅਛਲ ਭਗਤ ਪਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਤਿਤ ਨਾਮ ਕਿਤ ਸੰਸਾਰ ਕਿਰਨ ਰਵ ਸੁਰ ਤਰ ਸਖ ਉੱਤਰ ਦੱਖਣ ਦੇ ਪੂਬ ਦੇਸ ਪਸਚਮ ਜਸ ਪਖ ਜਨਮ ਤਾਇ ਸਖਿਆਥੁ ਜਿਤ ਨਾਮ ਹਰਿ ਹਿਰਦੈ ਨਿਵਾਸੈ ਸੁਰ ਨਰ ਗਣ ਗੰਧਰਵ ਵਿਸ਼ੈ ਦਰਸ਼ਨ ਅਸ ਅਸ ਪੱਲੋ ਪ੍ਰਸਿੱਧ ਤੇਜੋ ਤਨੋ ਕਲ ਜੋੜ ਕਰ ਤਿਆਯੋ ਸੋਈ ਨਾਮ ਭਗਤ ਭਵ ਜਲ ਹਰਨ ਗੁਰ ਅਮਰਦਾਸ ਤੈ ਪਾਇਓ ਨਾਮ ਧਿਆਵੈ ਦੇਵ ਤੇਤੀ ਸਿਰ ਸਦਕ ਸਿੱਧ ਨਾਰ ਨਾਮ ਖੰਡ ਬ੍ਰਹਿਮੰਡ ਤਾਰੇ ਜਹ ਨਾਮ ਸਮਾਧਿਓ ਹਰਗ ਸੋਖ ਸਮ ਕਰ ਸਹਾਰੇ ਨਾਮ ਸ਼੍ਰੋਮਣ ਸਰਬਮੈ ਭਗਤ ਰਹੇ ਲਿਵਧਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ ਸਤਿਸੂਰੋ ਸੀਲ ਬਲਵੰਤ ਸਤਿ ਭਾਏ ਸੰਗਤ ਸਗਨ ਗਰੂ ਮਤਿ ਨਿਰਵੈਰ ਲੀਨਾ ਜਿਸ ਧੀਰਜ ਤੁਰਤ ਵਲ ਤੁਜਾ ਸਿਤ ਬੈਕੁੰਠ ਬੀਨਾ ਪਰਸੈ ਸੰਤ ਪਿਆਰ ਜਿਹ ਕਰਤਾਰਾ ਸੰਜੋਗ ਸਤਿਗੁਰੂ ਸਿਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ ਨਾਮ ਨਾਵਨ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਈ ਮੁਖ ਮਿਸ਼ਟ ਬਾਣੀ ਤਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁਲ ਸੰਭੂਹ ਸਮੁਦਰੇ ਪਾਇਓ ਨਾਮ ਨਿਵਾਸ ਸਖਿਅਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਬਾਰਿਤ ਕਰ ਦਾਹ ਨਾਇ ਸਿੱਧ ਸਨਮੁਖ ਮੁਖ ਜੋਵੈ ਜਿਦ ਬਸੈ ਬਾਵਾਂਗ ਜੋ ਤੀਨ ਲੋਕਾਂਤਰ ਮੋਹ ਹਿਰਦੇ ਬਸੈ ਕਹੀਓ ਸੋਈ ਰਸ ਤੇ ਨਹੀਂ ਜਾਤੋ ਮੁਖੋਂ ਭਗਤ ਉਚਰੈ ਅਮਰ ਗੁਰ ਇਤ ਰੰਗ ਰਤੋ ਮਸਤਕ ਨਿਸਾਨ ਸਚੋ ਕਰਮ ਕਲ ਜੋੜ ਕਰ ਤਹਾਯੋ ਪਰਸਿਓ ਗੁਰੂ ਸਤਿਗੁਰ ਤਿਲਕ ਸਰਬੇਚ ਤਿਨ ਪਾਯੋ ਚਰਨ ਤਪਰਸ ਕੇ ਅਥ ਚਰਨ ਗੁਰ ਅਮਰ ਪਵਲ ਰਹੇ ਹੱਥ ਤਾ ਪਰਸ ਕੇ ਅਥ ਹੱਥ ਲੱਗੈ ਗੁਰ ਅਮਰ ਪਏ ਜੀ ਤਾ ਪਰਸ ਕੇ ਅਥ ਜੀ ਗੁਰ ਅਮਰ ਪਨਿਝੈ ਨੈਣ ਤਾ ਪਰ ਸਕਿਆਥ ਨੈਣ ਗੁਰ ਅਮਰ ਪਖਿਜੈ ਸ੍ਰਵਣ ਤਾ ਪਰ ਸਕਿਆਥ ਸ੍ਰਵਣ ਗੁਰ ਅਮਰ ਸੁਨਿਜੈ ਸੁਖ ਹੱਥ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ ਸਿਰ ਜਲ ਪਪਣਾ ਜੋ ਸਿਰ ਨਿਵੈ ਗੁਰ ਅਮਰ ਨਿਤ ਤੇ ਨਰ ਦੁਖ ਨਹ ਭੁਖ ਤੇ ਨਰ ਨਿਧਨ ਨਉ ਕਹੀਐ ਤੇ ਨਰ ਸੋਕ ਨਉ ਹੂਆ ਤੇ ਨਰ ਸੇ ਅੰਤ ਨ ਲਹੀਐ ਤੇ ਨਰ ਸੇਵ ਨਹੁ ਕਰਹਿ ਤੇ ਨਰ ਸਹਿ ਸਹਿ ਸਮੱਪਾ ਤੇ ਨਰ ਦੁਲੀਚੈ ਬਾਹਾ ਤੇ ਨਰ ਥਪ ਬਿਥਪਾ ਸੁਖ ਲਾਹ ਤੇ ਨਰ ਸੰਸਾਰ ਮੈਂ ਅਭੈ ਪਟ ਰਿਪ ਮਦ ਤੇ ਸਕਿਆਥ ਤੇ ਨਰ ਜਲ ਪਪਣ ਗੁਰ ਅਮਰਦਾਸ ਸੋ ਪ੍ਰਸੰਨ ਜੇ ਤੈ ਪੜਿਓ ਇਕ ਮਨ ਥਰਿਓ ਇਕ ਕਰ ਇਕ ਪਛਾਣਿਓ ਨੈਣ ਬੈਨ ਮੈਂ ਇਕ ਇਕ ਦੋ ਠਾਇ ਨ ਜਾਣਿਓ ਸੁਪਨ ਇਕ ਪ੍ਰਤਾਖੇਕ ਇਕ ਸਮੈ ਲੀਨੋ ਤੀਸ ਇਕ ਅਰ ਪੰਜ ਸਿਧ ਪੈਂਤੀ ਸਨਾਖੀਨੋ ਇਕੋ ਜੇ ਲਾਖ ਲਖੋ ਅਲਖ ਹੈ ਇਕ ਏਕ ਕਰ ਬਰਨਿਓ ਗੁਰ ਨਾਨਕ ਗੁਰ ਅਮਰਦਾਸ ਜਲ ਪਪਣਾ ਤੂੰ ਇਕ ਲੋੜੈ ਇਕ ਮੰਨਿਓ ਜੇ ਮਤ ਗਈ ਜੈ ਦੇਵ ਜੇ ਮਤ ਨਾਮੈ ਸਮਾਣੀ ਜੇ ਮਤ ਤ੍ਰਿਲੋਚਨ ਚਿਤ ਭਗਤ ਕਬੀਰ ਰਹਿ ਜਾਣੀ ਰੋਗ ਮਾਂਗਤ ਕਰਤੂਤ ਰਾਮ ਜਪੋ ਨਿਤ ਭਾਈ ਅਮਰੀਕ ਪ੍ਰਹਿਲਾਦ ਸਰਨ ਗੋਬਿੰਦ ਗਾਤ ਪਾਈ ਤੈ ਲੋਭ ਕਰੋ ਤਿਸਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਦੇਖ ਦਰਸ ਪਾਪ ਮੁਕਤ ਗੁਰ ਅਮਰਦਾਸ ਪਰਸੀਐ ਪਹੁੰ ਪਾਤਕ ਬਿਨਸੈ ਗੁਰ ਅਮਰਦਾਸ ਪਰਸੀਐ ਸਿ ਸਾਧਕ ਅਸਸੈ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕੈ ਗੁਰ ਅਮਰਦਾਸ ਪਰਸੀਐ ਆਪਉ ਲੱਭੈ ਗਉ ਚੁਕੈ ਇਕ ਬਿਨ ਦੁਗਣ ਜੋ ਤਉ ਰਾਹ ਜਾ ਸੁਮੰਤਰ ਮਨ ਵੈ ਲਹ ਜਲ ਪਾ ਪਦਾਰਥ ਤੜੇ ਗੁਰ ਅਮਰਦਾਸ ਡਿਠੈ ਮਿਲੈ ਸਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸਿੰਘ ਰਹਿਓ ਤਾਤੇ ਅੰਗਦ ਲਹਿਣਾ ਪ੍ਰਗਟ
ਸਾਸ ਚਰਨਾ ਲਿਬ ਰਹਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਸ ਗੁਣ ਕਬਨ ਬਖਾਣੋ ਜੋ ਗੁਣ ਅਲਾਖੇ ਗਮ ਤਿਨ ਗੁਣ ਅੰਤ ਨ ਜਾਣੋ ਬੁਹਿ ਥੋ ਬਿਧਾਤਾ ਨਿਰਮਯੋ ਸਭ ਸੰਗਤ ਕੁਲ ਉਧਰਨ ਗੁਰ ਅਮਰਦਾਸ ਕੀਰਤ ਕਹ ਤ੍ਰਾਹੇ ਤ੍ਰਾਹੇ ਤੋ ਪਾਂ ਸਰਨ ਆਪ ਨਾਰਾਇਣ ਕਲਾ ਤਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹ ਤਹ ਪਾਰਪੂਰ ਸ਼ਬਦ ਦੀਪਕ ਦੀਪਾਇਓ ਜਿਸ ਸਿੱਖੈ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਨੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਨ ਤੋ ਜਪ ਤਪ ਸਤਸੰਤੋਖ ਪਿਖ ਦਰਸ਼ਨ ਗੁਰ ਸਿੱਖ ਸਰਨ ਪਰਹ ਤੇ ਉਬਰ ਛੋੜ ਜੰਪੁਰ ਕੀ ਲਿਖ ਭਗਤ ਭਾਏ ਭਰਪੂਰ ਹਿਰਦੈ ਉਚਰੈ ਕਰਤਾਰ ਗੁਰ ਗੌਹਰ ਦਰਿਆਉ ਪਲਕ ਡੁਬੰਤ ਤਾਰ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰ ਉਚਰ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦਰ ਪਰ ਹਰ ਪਰ ਚਿਤ ਚਿਤਵ ਅਰਦਾਸ ਕਹੋ ਪਰ ਕਹਿ ਭੇ ਨਾ ਸਕੋ ਸਰਬ ਚਿੰਤ ਤੁਜ ਪਾਸ ਸਾਧ ਸੰਗਤ ਹੋਂ ਤੱਕੋ ਤੇਰੇ ਹੁਕਮ ਪਵੇ ਨਿਸ਼ਾਨ ਤੁਹ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਨ ਪੁਰਖ ਜੋ ਫੁਰਮਾਵੈ ਸੋ ਕਹੋ ਗੁਰ ਅਮਰਦਾਸ ਕਾਰਨ ਕਰਨ ਜਿਵ ਤੂੰ ਰਖੈ ਤਿਵ ਰਹੋ ਭਿਖੇ ਕੇ ਗੁਰ ਗਿਆਨ ਅਰਥ ਹਨ ਤਤਸੁ ਤਤ ਮਿਲਾਵੈ ਸਚ ਸਚ ਜਾਣੀਐ ਇਕ ਚਿੱਤ ਲਿਵ ਲਾਵੈ ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨ ਧਾਵੈ ਨਿਰੰਕਾਰ ਕੈ ਵਸੈ ਦੇਸ ਹੁਕਮ ਬੁਝ ਵਿਚਾਰ ਪਾਵੈ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣਾ ਜਿਨ ਕਿਛ ਕੀਓ ਗੁਰ ਮਿਲਿਓ ਸੋਏ ਭਿਖਾ ਕਹਿ ਸਹਿਜ ਰੰਗ ਦਰਸ਼ਨ ਦੀਓ ਰਹਿਓ ਸੰਤ ਹੋਂ ਟੋਲ ਸਾਧ ਬੁੱਧ ਤੇਰੇ ਡਿੱਠੇ ਸੰਨਿਆਸੀ ਤਪੱਸੀ ਐ ਮੁਖੋ ਹੈ ਪੰਡਿਤ ਮਿੱਠੇ ਬਰਸ ਏਕ ਹੋਂ ਫਿਰਿਓ ਕਿਨਹਿ ਨਉ ਪਰ ਚੋ ਲਾਇਓ ਕਹਤੇ ਕਹਤੀ ਸੁਨੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੈ ਲੱਗੇ ਤਿਨਕੇ ਗੁਣ ਹੋ ਕਿਆ ਕਹੋ ਗੁਰ ਦਇ ਮਿਲਾਇਓ ਭਿਖਿਆ ਜਿਵ ਤੂੰ ਰਖੈ ਤਿਵ ਰਹੋ ਪਹਿਰ ਸਮਾਧ ਸਮਾਹ ਗਿਆਨ ਹੈ ਆਸਨ ਚੜਿਓ ਤ੍ਰਾਮ ਤਨਕ ਕਰ ਗਹਿਓ ਭਗਤ ਸੀਲਾ ਸਰ ਲੜਿਓ ਭੈ ਨਿਰਭਉ ਹਰ ਅਟਲ ਮਨ ਸ਼ਬਦ ਗੁਰ ਨੇਚਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਆਪਤ ਪੰਚ ਦੂਤ ਬਿਖੰਡਿਓ ਪੱਲੋ ਪੁਹਾਲ ਤੇ ਜੋਤਨਾ ਨਿਰਪਦ ਨਾਥ ਨਾਨਕ ਬਾਰ ਗੁਰ ਅਮਰਦਾਸ ਸਚ ਸਲ ਭਾਣ ਤੈਂ ਦਲ ਜਿੱਤੋ ਇਵ ਜੁਧ ਕਾਰ ਕਨ ਹਰ ਬੂੰਦ ਬਸੁਰ ਮਾਵਲ ਕੁਸਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਾਲੁ ਨੈ ਜੋ ਗਾਵੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਾਨ ਆਵੈ ਸਵਈਏ ਮਹਲੇ ਚੌਥੇ ਕੇ ਏਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਮਨ ਪੁਰਖ ਨਿਰੰਜਨ ਧਿਆਵੋ ਗੁਰ ਪ੍ਰਸਾਦ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਵਿਗਾਸਾ ਸਤਿਗੁਰ ਸੇ ਪੂਰ ਜਨਹ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਅਵਿਨਾਸੀ ਅਵਗਤ ਤਿਹਾਇਓ ਤਿਸ ਭੇਟੇ ਦਰਿਦਰ ਨਾ ਚੰਪਾ ਕਲ ਸਹਾਰ ਤਸ ਗੁਣ ਜੰਪਾ ਜੰਪੋ ਗੁਣ ਬਿਮਲ ਸੁਜਨ ਜਨ ਕੇਰੇ ਅਮੈ ਨਾਮ ਜਾਕੋ ਫੁਰਿਆ ਸੋ ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ਉਤਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਬ ਕਲ ਠਾਕੁਰ ਹਰਦਾਸ ਸਨੇ ਗੁਰੂ ਰਾਮਦਾਸ ਸਾਰੇ ਭਰ ਭਰੇ ਛੁੱਟਤ ਪ੍ਰਵਾਹ ਅਮੇ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੈ ਸੰਤ ਕਰਹਿ ਮਨ ਮਜਨ ਪੁਭ ਜਿਨੋ ਸੇਵਾ ਕਰੀਆ ਤਿਨ ਭਉ ਨਿਵਾਰ ਅਣਭਏ ਪਦ ਦੀਨਾ ਸ਼ਬਦ ਮਾਤਰ ਤੇ ਉਦਰ ਧਰੇ ਕਬ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਭਰ ਭਰੇ ਸਤਿਗੁਰ ਗੂੜ ਬਿਮਲ ਸਤਸੰਗਤ ਆਤਮ ਰੰਗ ਚਲੂਲ ਪਿਆ ਜਾਗਿਆ ਮਨ ਕਵਲ ਸਹਿਜ ਪ੍ਰਕਾਸ਼ਿਆ ਅਭੈ ਨਿਰੰਜਨ ਕਰੇ ਲਹਾ ਸਤਿਗੁਰ ਦਇਆਲ ਹਰ ਨਾਮ ਦਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ
ਕਾਵਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਾਰੇ ਪਰ ਪਰੇ ਅਨਪਉ ਅਨੁਮਾਨ ਅਕਲਲੇ ਵਿਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਪਰੇ ਮੇਟਿਆ ਜਨਮਾਂਤ ਮਰਨ ਭਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਾਵਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰੇ ਪਰ ਪਰੇ ਅਪਾਰ ਭਰੇ ਪਾਇਓ ਅਪਾਰ ਰੇਦ ਅੰਤਰ ਤਹਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਏ ਪ੍ਰੇਮ ਰਸਾ ਪਿਸ ਜਾਣ ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮਰ ਰਸ ਰਸਨ ਪ੍ਰਕਾਸੈ ਮਿਲਤ ਸਾਂਤ ਉਪਜੈ ਦੁਰਤ ਦੂਰ ਅੰਤਰ ਨਸੈ ਸੁਖ ਸਾਗਰ ਪਾਇਓ ਦਿੰਤ ਹਰ ਮਗਨਾ ਹੁਟ ਸੰਜਮ ਸਤ ਸੰਤੋਖ ਸੀਲ ਸਨਾਹ ਮਫੁੱਟ ਸਤਿਗੁਰ ਪਰਮਾਨ ਬੇਦਨੈ ਸ੍ਰਿਉ ਜਗ ਜਸ ਤੂਰ ਬਜਾਯੋ ਗੁਰ ਰਾਮਦਾਸ ਕਲ ਉਚਰੈ ਤੈ ਭਏ ਅਮਰ ਪਦ ਪਾਇਓ ਜਗ ਜੇਤੋ ਸਤਿਗੁਰ ਪਰਮਾਨ ਮਨ ਏਕ ਤਿਹਾਇਓ ਤਨ ਤਨ ਸਤਿਗੁਰ ਅਮਰਦਾਸ ਜਿਨ ਨਾਮ ਦ੍ਰਿੜਾਯੋ ਨਵਨਿਧ ਨਾਮ ਨਿਧਾਨ ਰਿਧ ਸਿਧ ਤਾਂ ਕੀ ਦੱਸੀ ਹੀ ਸਹਿ ਸਰੋਵਰ ਮਿਲਿਓ ਪੁਰਖ ਭੇਟਿਓ ਅਬਿਨਾਸੀ ਆਦਿ ਲੇ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦ੍ਰਿੜਾਯੋ ਗੁਰ ਰਾਮਦਾਸ ਕਲ ਉਚਰੈ ਤੈ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪਰਵਾ ਪ੍ਰੀਤ ਪੁੱਬਲੀ ਨਾ ਹੁਟੈ ਸਤਿਗੁਰ ਸ਼ਬਦ ਯਥਾ ਅਮਿਤਾ ਰਾਰ ਰਸ ਗੁੱਟ ਮਾਤ ਮਾਤਾ ਸੰਤੋਖ ਪਿਤਾ ਸਾਰ ਸਹਿਜ ਸਮਾਯੋ ਆਜੁਨ ਸੰਗ ਪਵਿਓ ਜਗਤ ਗੁਰ ਬਚਨ ਤਰਾਯੋ ਆਪਗਤ ਅਗੋਚਰ ਅਪਰਪਾਰ ਮਨ ਗੁਰ ਸ਼ਬਦ ਵਸਾਯੋ ਗੁਰ ਰਾਮਦਾਸ ਕਲ ਉਚਰੈ ਤੈ ਜਗਤ ਉਧਾਰਨ ਪਾਇਓ ਜਗਤ ਉਧਾਰਨ ਨਵ ਨਿਧਾਨ ਭਗਤ ਭਵ ਤਾਰਨ ਅੰਮ੍ਰਿਤ ਬੂੰਦ ਹਰਨਾਮ ਬਿਸਕੀ ਬਿਖੈ ਨਿਵਾਰਨ ਸਹਿ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲੱਗੇ ਗੁਰਪ੍ਰਸਾਦ ਪਾਈਐ ਤਨ ਤੇ ਜਨ ਬਡ ਭਾਗੇ ਤੇ ਮੁਕਤੇ ਪਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ ਤ ਸ਼ਬਦ ਨਿਸਾਨ ਬਜਾਇਓ ਸੇਜ ਸਦਾ ਸਹਿਜਾ ਬਾਣ ਸੰਤੋਖ ਸਰਾਇਚੋ ਸਦਾ ਸੀਲ ਸਨਾਹ ਸੋਹ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਂਦ ਬੋਹੈ ਆਜੋਨਿਓ ਪਲ ਅੰਬਲ ਸਤਿਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰੈ ਤੋ ਸਹਿਜ ਸਰੋਵਰ ਬਾਸ ਗੁਰ ਜਿਨ ਕੋ ਸੋ ਪ੍ਰਸੰਨ ਨਾਮ ਹਰਿ ਹਿਰਦੈ ਨਿਵਾਸੈ ਜਿਨ ਕੋ ਗੁਰ ਸੋ ਪ੍ਰਸੰਨ ਦੁਰਤ ਦੁਰੰਤਰ ਨਾਸੈ ਗੁਰ ਜਿਨ ਕੋ ਸੋ ਪ੍ਰਸੰਨ ਮਾਨ ਅਭਿਮਾਨ ਨਿਵਾਰੈ ਜਿਨ ਕੋ ਗੁਰ ਸੋ ਪ੍ਰਸੰਨ ਸ਼ਬਦ ਲਗ ਭਵ ਜਲ ਤਾਰੈ ਪਰਚੋ ਪ੍ਰਮਾਣ ਗੁਰ ਪਾਇਓ ਤਿਨ ਸਕੇ ਅਥੋ ਜਨਮ ਜਗ ਸ੍ਰੀ ਗੁਰੂ ਸ਼ਰਨ ਭਾਜ ਕਾਲ ਕਬ ਭੁਗਤ ਮੁਕਤ ਸਭ ਗੁਰੂ ਲਗ ਸਤਿਗੁਰ ਗੇਮਾ ਤਾਣਿਆ ਜਗ ਜੂਥ ਸਮਾਣੇ ਅਨਪੁਟ ਨੇਜਾ ਨਾਮ ਟੇਕ ਜਿਤ ਭਗਤ ਅਗਹਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹ ਰਾਜ ਜੋ ਗੁਰ ਰਾਮਦਾਸ ਤੁਮ ਹੂ ਰਸ ਜਾਣੇ ਜਨਕ ਸੋਏ ਜਨ ਜਾਣਿਆ ਉਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅਪਰਾ ਸਰ ਪਰਿਆ ਅਕਥ ਕਥਾ ਅਮਰਾਪੁਰੀ ਜਿਸ ਦੇ ਸੁਪਾਵੈ ਇਹ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਨ ਆਵੈ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕੋ ਗਤ ਹੋਵੈ ਜੀਉ ਤਾਰਨ ਤਰਨ ਖਿਨ ਮਤ ਜਾ ਕੋ ਦ੍ਰਿਸ਼ਟ ਧਰੈ ਸ਼ਬਦ ਰਿਦ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ ਜੀਅਨ ਸਭਨ ਦਾਤਾ ਅਗਮ ਗਿਆਨ ਬਖਿਆਤਾ ਐਨ ਧਿਆਨ ਧਾਵਾ ਪਲਕ ਨਾ ਸੋਵੈ ਜੀਉ ਜਾਕੋ ਦੇਖ ਦ੍ਰਿਦ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ ਸਤ ਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕੋ ਕਤ ਹੋਵੈ ਜੀਉ ਧਰਮ ਕਰਮ ਪੂਰਾ ਸਤਿਗੁਰ ਪਾਈ ਹੈ ਜਾਕੀ ਸੇਵਾ ਸਿਵ ਸਾਧ ਮੁਨ ਜਨ ਸੁਰ ਨਰ ਜਾਚੈ ਸ਼ਬਦ ਸਾਰ ਏਕ ਲਿਵ ਲਾਈ ਹੈ ਫੁਣ ਜਾਣੈ ਕੋ ਅਧੇਰਾ ਅਪਾਰ ਨਿਰਭਉ ਨਿਰੰਕਾਰ ਅਕਥ ਕਥਨਹਾਰ ਤੁਜਹਿ ਬੁਝਾਈ ਹੈ ਪਰਮ ਭੁੱਲੇ ਸੰਸਾਰ
छुटो जूनी संघार जब को डांड काल गुरमत्या यह मन प्राणी मुग्ध विचार एनस जाप धर्म करम पूरे सतगुर पाई है। ओ बल बल जाओ सतगुर साचे नाम पार कवन उपमा देव कवन सेवा सरियो एक मुख रसना रसो जुग जोर कार फोन मान वाचक राम जान अनत दूजा न मान नाम सो अपार सार दिनो गुर रिद तहर नल काव पारस परस कच कंच न हो चंदना सुभाष जास सिमरत अंतर जाके देख द्वारे काम क्रोध ही निवारे जी हों बल बल जाओ सतगुर सचे नाम पार राजोग तख्त दीन गुर रामदास प्रथमे नानक चंद जगत भयो आनंद तारण मनुख जन कियो परगास गुर अंगद दियो निधान कथ कथा ज्ञान पंच भूत बस कीने जमत ना त्रास अमर गुरु श्री सत कलजुग राखी पत अगन देखत गत चरण कबल जास सबिद मन मन तब ही भयो प्रसन्न राजोग तख्त दियन गुर रामदास रड जिस धार तर तर व्योम अर अवर पौमन ते नीर सार अवर अनल नद कियो सास रेख ने सूर तिन सैल तारु फाल फुल दियो सुर नर सब समुद्र के धारियो त्रिभवन जास सोई ना एक नाम हर नाम सत पायो गुर अमर प्रगास कचो कंचन भयो शब्द गुर श्रवण है सुनयो बिखते अमृत होयो नाम सतगुर मुख पनयो लोहो होयो लाल नदर सतगुर जद तहर पाहन मानक कर ज्ञान गुर कहो विचार काठो श्रीखंड सतगुर कियो दुख दरिद्र तिनके गए सतगुरु चरण जन परसिया से पस प्रेत सुर नार पे जा मैं गुरु है वल तन क्या गर्भ दिज जा मैं गुरु है वल लख बाहें क्या किज जा मैं गुरु है वल ज्ञान अर ध्यान अनन पर जा मैं गुरु है वल शब्द साखी सो सच हकार जो गुरु गुरु अहनस जप दास भट्ट बिनत कहा जो गुरु नाम रिद मैं तर सो जन्म मरण तोह ते थे रह गुर बिन कोर अंधार गुरु बिन समझ न आव गुर बिन सुरत न सिद्ध गुरु बिन मुक्त न पव गुर कर सच विचार गुरु कर रे मन मेरे गुर कर शब्द स्पुन अगन कट सब तेरे हे गुर नैन बैन गुर गुर करहो गुरु कह सत कव नल कह जिन गुरु न देखो न कियो ते अक्यात संसार बह गुरु गुरु गुर कर मन मेरे तारम तरन सम्रथ कल युग सुन समात शब्द दिस केरे फुण दुख नास सुख दायक सूरो जो तरत ध्यान बस्त ते नेरे पूरो पुरख हृदय हर सिमरत मुख देखत अग जाहि परेरे जो हार बुद्ध रिद चाहत गुरु गुरु गुर करमन मेरे गुरु मुख देख गुरु सुख पायो होती जो प्यास भी उस पिवन की बंश सिद्ध को बिद मिलायो हो पूर्ण पोमन ठोर बसो रास बसम सुजो दहुं दिसतायो गोबिंद वाल गोबिंद पुरी साम जलन तीर बिपास बनायो गए दुख दूर बरखन को सो गुरुमुख देख गुरु सुख पायो समरथ गुरु सिर हाथ धरियो गुर कीनी कृपा हर नाम दियो जिस देख चरण अगन हरियो निसबासर सो एक समान ध्यान सो नाम सुने सुत पान डरियो पान दास वास जगत्र गुरु की पारस भेट परस करियो रामदास गुरु हर सत कियो समरथ गुरु सिर हाथ धरियो अब राखो दास पाठ की लाज जैसी राखी लाज भगत प्रहलाद की हर नाखस फारे बहु कर आज फुन द्रौपदी लाज रखी हर प्रभ जी छीनत बस्त्र दीन बहु साज सुदामा अपदा ते राख्या गणका पढ़त पूरे तेह काज श्री सतगुर सो प्रसन्न कलजुग हुए राखो दास पाठ की लाज झूलना गुरु गुर गुरु गुर गुरु जप प्राणियो शब्द हर हर जप नाम नभ नित्य अपरसन एहन रस सत कर जानियो
ਪੁਨ ਪ੍ਰੇਮ ਰੰਗ ਪਾਈਏ ਗੁਰ ਮੁਖ ਤਈ ਅਨ ਮਾਰਗ ਤਜੋ ਭਜੋ ਹਰ ਗਿਆਨੀਓ ਸ਼ਬਦ ਗੁਰ ਰਿੱਧ ਤੁਰੁ ਪੰਚ ਭੂ ਬਸ ਕਰ ਗੁਰ ਜਨਮ ਕੁਲ ਉਧਰ ਦਵਾਰ ਹਰ ਮਾਨੀਓ ਜਾਓ ਤਾ ਸਭ ਸੁਖ ਏਤੇ ਉਤ ਤੁਮ ਬੰਛ ਬਹੁ ਗੁਰੂ ਗੁਰ ਗੁਰੂ ਗੁਰ ਗੁਰੂ ਜਾਪ ਪ੍ਰਾਨੀ ਹੋ ਗੁਰੂ ਗੁਰ ਗੁਰੂ ਗੁਰ ਗੁਰੂ ਜਾਪ ਸਤਿਕਾਰ ਅਗਮ ਗੁਣ ਜਾਣ ਨਿਧਾਨ ਹਰ ਹਵਾ ਮਨ ਤਾਹ ਤਰੁ ਧਿਆਨ ਐਨਸ ਕਰੋ ਬਚਨ ਗੁਰ ਹਿਰਦੈ ਧਾਰ ਹੁਣ ਗੁਰੂ ਜਾਲ ਬਿਮਾਲੇ ਅਤਾਹ ਮੱਜਨ ਕਰੋ ਸੰਤ ਗੁਰ ਸਿੱਖ ਤਰੋ ਨਾਮ ਸਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭੁਜ ਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਾਰ ਮੁਗਤ ਮਨ ਭ੍ਰਮਤ ਜੁ ਨਾਮ ਗੁਰ ਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤਿਕਾਰ ਗੁਰੂ ਗੁਰ ਗੁਰ ਕਰੋ ਹੋ ਗੁਰੂ ਹਰ ਪਾਈਐ ਉਦਤ

ਪਰਸ ਸਮੈ ਮੈਲ ਦੁਰ ਮਤ ਹਿਰਤ ਸ਼ਬਦ ਗੁਰ ਧਿਆਇ ਅੰਮ੍ਰਿਤ ਪ੍ਰਭਾ ਸੁਠਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਾਲ ਸਰ ਸੰਤ ਸਿੱਖ ਨਾਇਏ ਨਾਮ ਨਿਰਵਾਣ ਨਿਧਾਨ ਹਰ ਮਨ ਧਰ ਧਿਆਨ ਹਰ ਉਰ ਧਰੋ ਗੁਰੂ ਗੁਰ ਕਰੋ ਗੁਰੂ ਹਾਰ ਪਾਈਐ ਗਚ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਗੁਰ ਕਿਆਕੀ ਸੇਵ ਸਿਵ ਸਿੱਧ ਸੁਦਾਦਿਕ ਸੁਰ ਅਸੁਰ ਗਣ ਤਰ ਤੇਤੀਸ ਗੁਰ ਬਚਨ ਸੁਨ ਕੰਨ ਰੇ ਫੁਨ ਤਰ ਤੇ ਸੰਤ ਹਿਤ ਭਗਤ ਗੁਰ ਗੁਰ ਕਰ ਤਰਿਓ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ ਤਰ ਨਰ ਦਦ ਸੁਨ ਕਦ ਹਰ ਗੁਰਮੁਖ ਤਰ ਇਕ ਨਾਮ ਲੱਗ ਤਜੋ ਰਸ ਅਨਰੇ ਦਾਸ ਬਿਨਤ ਕਹ ਨਾਮ ਗੁਰਮੁਖ ਲਹ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਾਤ ਜੋਗ ਜਿਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤ ਉਧਰੀਅੰ ਹਸਤ ਕਮਲ ਮਾਥੇ ਪਰ ਧਰੀਅੰ ਅਲਖ ਰੂਪ ਜੀ ਲਖਾ ਨਾ ਜਾਈ ਸਦਕ ਸਿੱਧ ਸਗਲ ਸਰਨਾਈ ਸਤ ਗੁਰ ਕੇ ਬਚਨ ਸਤ ਜੀਤ ਹਾਰੋ ਮਾਨਸ ਜਨਮ ਦਿਨ ਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਪਾਈਏ ਗੁਰ ਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਬਸ ਬਨਵਾਰੀ ਤਿਨ ਲਹਿਣਾ ਥਾਪ ਜੋਤ ਜਗਤਾਰੀ ਲਹਿਣ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿਨ ਸ੍ਰੀ ਰਾਮਦਾਸ ਸੋਢੀ ਥਿਰਥ ਪਿਓ ਹਰ ਕਾ ਨਾਮ ਅਖਨਿਧ ਅਪਿਓ ਅਪਿਓ ਹਰ ਨਾਮ ਅਖਨਿਧ ਚਹੁ ਜੋਗ ਗੁਰ ਸੇਵਾ ਕਰ ਫਲ ਲਹੀਅੰ ਬੰਦੇ ਜੋ ਚਰਨ ਸਰਨ ਸੁਖ ਪਵੈ ਪਰਮਾਨੰਦ ਗੁਰਮੁਖ ਕਹੀਅੰ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦਿ ਰੂਪ ਭੋਖਣ ਪਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨੰ ਜਿਹ ਅੰਮ੍ਰਿਤ ਵਚਨ ਬਾਣੀ ਸਾਧੂ ਜਨ ਜਪੈ ਕਰ ਬਚਿਤ ਚਾਉ ਆਨੰਦ ਨਿਤ ਮੰਗਲ ਗੁਰਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤੇ ਜਮ ਲੋਕ ਪਤਤ ਜੇ ਪ੍ਰਾਣੀ ਹਰਜਨ ਸਿਵ ਗੁਰ ਗਿਆਨ ਰਤੇ ਰਘਵੰਸ ਤਿਲਕ ਸੁੰਦਰ ਦਸਰਥ ਘਰ ਮਨਵੰਸ਼ ਜਾਕੀ ਸਰਨੰ ਸਤਿਗੁਰ ਗੁਰ ਸੇਵਾ ਲਖ ਗਤ ਜਾਕੀ ਸ੍ਰੀ ਰਾਮਦਾਸ ਧਾਰਨ ਤਰਨੰ ਸੰਸਾਰ ਅਗਮ ਸਾਗਰ ਤੁਲ ਹਰਨਾਮ ਗੁਰਮੁਖ ਪਾਇਆ ਜਗ ਜਨਮ ਮਰਨ ਬੱਗਾ ਪੱਗਾ ਇਹ ਆਈ ਹੀ ਹੈ ਪ੍ਰਤੀਤ ਪ੍ਰਤੀਤ ਹੀ ਹੈ ਆਈ ਜਨ ਜਨ ਕੇ ਤਿਨਕ ਪਦਵੀ ਉੱਚ ਪਈ ਤਜ ਮਾਇਆ ਮੋਹ ਲੋਪਿਅਰ ਲਾਲਚ ਕਾਮ ਕ੍ਰੋਧ ਕੀ ਬ੍ਰਿਥਾ ਗਈ ਅਵਲੋਕਿਆ ਬ੍ਰਹਮ ਭਰਮ ਸਭ ਛੁਟਕਿਆ ਦਿਵ ਦ੍ਰਿਸ਼ਟ ਕਾਰਨ ਕਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨੰ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਭਇਆ ਜਸ ਜਨ ਕਹਿ ਪੜੈ ਹੈ ਸੁਣੈ ਗਾਵਹਿ ਇਹ ਪ੍ਰਭਾਤ ਹੈ ਕਰੇ ਇਸ਼ਨਾਨ ਇਸ਼ਨਾਨ ਕਰੇ ਪ੍ਰਭਾਤ ਸੁਧ ਮਨ ਗੁਰ ਪੂਜਾ ਬਿਦ ਸਹਿਤ ਕਰੰ ਕੰਚਨ ਤਨੁ ਹੇ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਤਰੰ ਜਗ ਜੀਵਨ ਜਗਨਨਾਥ ਜਲ ਥਲ ਮੈਂ ਰਹਿਆ ਪੂਰ ਬਹੁ ਬਿਦ ਵਰਣੰ ਸਤਿਗੁਰ ਗੁਰ ਸੇਵ ਅਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨੰ ਜਿਨੋ ਬਾਤ ਨਿਸਚਲ ਤੂ ਜਾਨੀ ਤੇ ਜੀਵ ਕਾਲ ਤੇ ਬਚਾ ਤਿੰਨ ਤਰਿਓ ਸਮੁੰਦਰ ਰੁਦਰ ਖਿਨ ਇੱਕ ਮਹਿ ਜਲ ਬਿੰਬ ਜੁਗਤ ਜਗ ਰਚਾ ਕੁੰਡਲ ਨਿਸੁਰ ਜੀ ਸਤਸੰਗਤ ਪਰਮਾਨੰਦ ਗੁਰੂਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉੱਪਰ ਮਨ ਬਚ ਕ੍ਰਮ ਸੇਵੀਐ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਵਲ ਨੈਨ ਮਧੁਰ ਬੈਨ ਕੋਟ ਸੈਨ ਸੰਗ ਸੁਭ ਕਹਿਤ ਮਾਂ ਜਸੋਦ ਜਿਸ ਦਹੀਂ ਭਾਤ ਖਾਹੇ ਜੀਓ ਦੇਖ ਰੂਪ ਆਤੇ ਰੂਪ ਮੋਹ ਮਹਾ ਮਗ ਭਈ ਕਿੰਕਨੀ ਸ਼ਬਦ ਚਨਤਕਾਰ ਖੇਲ ਪਾਹੇ ਜੀਓ ਕਾਲ ਕਲਮ ਹੁਕਮ ਹਾ ਕਾਲ ਕਲਮ ਹੁਕਮ ਹਾਥ ਕਹੋ ਕੌਣ ਮਿਟ ਸਕੈ ਈਸ ਬਿਮ ਗਿਆਨ ਧਿਆਨ ਧਰਤ ਹੀ ਹੈ ਚਾਹੇ ਜੀਓ ਸਤਿ ਸ੍ਰੀ ਸਾਧ ਸ੍ਰੀ ਨਿਵਾਸ ਸਤਿਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਰ ਬੇਸ਼ੁਮਾਰ ਸਰਬਰ ਕਉ ਕਾਹੇ ਜੀਓ ਸੁਥਰ ਚਿਤ ਭਗਤ ਹਿਤ ਭੇਖ ਤਰੁ ਹਰਨਾਕਸ਼ਰ ਨਖ ਵਿਦਾਰ ਜੀਓ ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਸ਼ਦਮ ਪਰਮ ਪ੍ਰਪਾਰ ਬ੍ਰਹਮ ਲਖ ਕੌਣ ਤਾਹੇ ਜੀਓ ਸਤਿ ਸਾਧ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ
ਵਾਹਿ ਗੁਰੂ ਵਾਹਿ ਜੀਓ ਪੀਤ ਬੱਸਨ ਕੁੰਦ ਦੱਸਣ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹਿ ਜੀਓ ਬੇ ਵਜੀਰ ਵੱਡੇ ਧੀਰ ਧਰਮ ਅੰਗ ਅਲਖ ਗਮ ਖੇਲ ਕੀਆ ਆਪਣ ਹੈ ਉਸ਼ਾਹਿ ਜੀਓ ਕਥ ਕਥਾ ਕਥਿ ਨ ਜਾਇ ਤਿਨ ਲੋਕ ਰਹਿ ਸਮਾਇ ਸੁਤ ਸਿਧ ਰੂਪ ਧਰਿਓ ਸ਼ਾਹਣ ਕਾ ਸ਼ਾਹਿ ਜੀਓ ਸਤ ਸਾਜ ਸ੍ਰੀ ਨਿਵਾਸ ਅਦ ਪੁਰਖ ਸਦਾ ਤੋਂ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ ਬਲੈ ਸ਼ਰਨ ਪਾ ਸਬਲ ਮਲਨ ਪਾ ਭਗਤ ਫਾਲਨ ਕਾਨ ਕੋਰ ਨਿਕ ਲੰਕ ਬੱਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਾਵਣ ਦੁਰਤ ਦਾਵਣ ਸਕਲ ਪਵਨ ਕੁਸਲ ਕਾਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮਾਸ਼ੁ ਕਾਸ਼ੁਭ ਰਾਹ ਜਮਨਾ ਕੇ ਕੂਲ ਖੇਲ ਖਿਲ ਜਿਨ ਗਿੰਦ ਜੀਓ ਨਾਮ ਸਾਰ ਯੇ ਤਾਰ ਤਜਵੇ ਕਾਰ ਮਨ ਗਏ ਅੰਧ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਹਿਆ ਮਾਨ ਨਿਜ ਨਿਧਾਨ ਸਚ ਜਾਣ ਮੰਤਰ ਇਹ ਨਿਸ ਬਸਰ ਹੋਇ ਕਲਿਆਣ ਲਾਹ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਾਨ ਜਨ ਸੁ ਛਾੜ ਤੋਹ ਹਮੈ ਕ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗੇਹ ਤ੍ਰਿਸ ਨੇਹੁ ਚਿਤ ਬਿਲਾਸ ਜਗਤ ਇਹੋ ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰ ਮਤ ਜੀਓ ਨਾਮ ਸਾਰ ਹੀਏ ਤਾਰ ਤਜ ਵਿਕਾਰ ਮਨ ਗਏ ਅੰਧ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਸੇਵਕ ਕੈ ਪਾਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦਕਾ ਬ੍ਰਹਮਾ ਬਿਸਨ ਸਿਰੇ ਤੈ ਅਗਣਤ ਤਿਨਕੋ ਮੋਹ ਭਇਆ ਮਨ ਮਦਕਾ 84 ਲੱਖ ਜੋਨ ਹੋ ਪਾਈ ਰਿਜਕ ਦੀਆ ਸਭ ਹੂੰ ਕਹੋ ਤਦਕਾ ਸੇਵਕ ਕੈ ਪਾਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਵਾਹ ਵਾਹ ਕਾ ਵੱਡਾ ਤਮਾਸਾ ਆਪੇ ਹੱਸੇ ਆਪ ਹੀ ਚਿਤਵੈ ਆਪੇ ਚੰਦ ਸੂਰ ਪਰਗਾਸਾ ਆਪੇ ਜਲ ਆਪੇ ਥਲ ਥੰਮਣ ਆਪੇ ਕੀਆ ਘਟ ਘਟ ਵਾਸਾ ਹਮ ਆਪੇ ਨਾਰ ਆਪੇ ਫਣਨਾਰੀ ਆਪੇ ਸਾਰਾ ਪੀ ਪਸਾਹਾ ਗੁਰਮੁਖ ਸੰਗਤ ਸਭੈ ਵਿਚਾਰੋ ਵਾਹ ਵਾਹ ਕਾ ਵੱਡਾ ਤਮਾਸਾ ਕੀਆ ਖਿਲ ਬਟ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗਗਨ ਪਿਆਲ ਪੂਰ ਰਿਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਨ ਹੈ ਬ੍ਰਹਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰਪ੍ਰਸਾਦ ਪਾਈ ਹੈ ਪਰਮਾਰਥ ਸਤਸੰਗਤ ਸੇਤੀ ਮਨ ਖਚਨਾ ਮਹਾਨ ਖੇ ਕੀਆ ਖੇਲ ਬਡ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਅਗਮ ਅਨੰਤ ਅਨਾਦ ਆਦਿ ਜਿਸ ਕੋਈ ਨ ਜਾਣੈ ਸਿਵ ਬ੍ਰਹਮ ਚਰ ਧਿਆਨ ਤਿਨਤਾ ਜਿਸ ਬੇਦ ਬਖਾਣਾ ਨਿਰੰਕਾਰ ਨਿਰਵੈਰ ਅਵਰਣੀ ਦੂਸਰ ਕੋਈ ਪੰਜਣ ਗੜਨ ਸਮਥ ਤਰਨ ਤਾਰਨ ਸਭ ਪ੍ਰਭ ਸੋਈ ਨਾਨਾ ਪ੍ਰਕਾਰ ਜਨ ਜਾਗੀਓ ਜਨ ਮਥੁਰਾ ਰਸਨਾ ਰਸ ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਵਸਾ ਗੁਰੂ ਸਮਰੱਥ ਗਹਿ ਕਰੀਆ ਧਰੁਵ ਬੁੱਧ ਸੁਮਤ ਸੁਮਾਰਨ ਕੋ ਫੌਣ ਧਰਮ ਤੁਜਾ ਫਹਿਰਨ ਸਦਾ ਅਗ ਪੁੰਜ ਤਰੰਗ ਨਿਵਾਰਨ ਕਉ ਮਥੁਰਾ ਜਨ ਜਾਨ ਕਹੀ ਜੀ ਸਾਚ ਸੋਹਰ ਕਛੂ ਨਾਮ ਵਿਚਾਰਨ ਕੋ ਹਰ ਨਾਮ ਬੋਹਿਤ ਵੱਡੋ ਕਲਮ ਪਵ ਸਾਗਰ ਪਾਰ ਉਤਾਰਨ ਕੋ ਸੰਤਤ ਹੀ ਸਤਸੰਗਤ ਸੰਗ ਸੁਰੰਗ ਤੇਜਸ ਗਵਤ ਹੈ ਤ੍ਰਾਮ ਪੰਥ ਧਰਿਓ ਧਰਣੀ ਤਰ ਆਪ ਲਹਿ ਤਿਰ ਲਿਵ ਧਾਰਨਾ ਧਵਤ ਹੈ ਮਥੁਰਾ ਪ੍ਰਭੁ ਮਥੁਰਾ ਪ੍ਰਾ ਭਾਨ ਭਾਲ ਮਥੁਰਾ ਪਨ ਭਾਗ ਭਲੇ ਉਨ ਕੇ ਮਨ ਇੱਛਤੀ ਫਲ ਪਾਵਤ ਰਾਵ ਕੇ ਸੁਤਗੁਰ ਤਿੰਨ ਤ੍ਰਾਸ ਕਹਾ ਜੋ ਚਰਨ ਗੁਰੂ ਚੇਤ ਲਾਵਤ ਹੈ ਨਿਰਮਲ ਨਾਮ ਸੁਧਾ ਪਰਪੂਰਨ ਸ਼ਬਦ ਤਰੰਗ ਪ੍ਰਗਟਤ ਦਿਨ ਅਗਰ ਗਹਿਰ ਗੰਭੀਰ ਯਥਾ ਅਤ ਵੱਡ ਸੁਭਾਰ ਸਦਾ ਸਾਹਿਬ ਬਿਦਰਤ ਨਾਗਰ ਸੰਤ ਮਰਾਲ ਕਰੈ ਕੰਤੂਹਲ ਤਿੰਨ ਜਮ ਤ੍ਰਾਸ ਮਿਟਿਓ ਦੁਖ ਕਾਗਰ ਕਲਯੁਗ ਦੁਰਤ ਦੂਰ ਕਰਬੇ ਕਉ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾ ਕੋ ਮਨ ਧਿਆਨ ਧਰੈ ਫਿਰਤ ਕਗਲ ਯੁਗ ਕਭੁ ਕਉ ਪਾਵੈ ਆਤਮ ਪ੍ਰਗਾਸ ਕਉ ਵੇਦ ਬਾਣੀ ਸਹਿਤ ਬ੍ਰੰਚ ਜਸ ਗਾਵੈ ਜਾ ਕੋ ਸਿਵ ਮੁਣ ਗਏ ਨਾਥ ਜਾਤ ਕਬਲਸ ਕਉ ਜਾ ਕੋ ਜੋਗੀ ਜਤੀ ਸਿ ਸਾਧਕ ਅਨੇਕ ਤਪ ਜੱਟਾ ਜੂਟ ਭੀਖ ਕੀਏ ਫਿਰਤ ਉਦਾਸ ਕਉ
ਸੋ ਤਿਨ ਸਤਿਗੁਰ ਸੁਭਾਏ ਕਿਰਪਾ ਜੀ ਧਾਰੀ ਜੀ ਮਾਮ ਕੀ ਵਡਾਈ ਦਈ ਗੁਰ ਰਾਮਦਾਸ ਕਉ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਉ ਲੋਕ ਪਰਗਾਸੇ ਦੇਖ ਦਰਸ ਭਟਕ ਪੰਪ ਜਿਤ ਦੁਖ ਪਰਹ ਸੁਖ ਸਹਿਜ ਵਿਗਾਸੇ ਸੇਵਕ ਸਿੱਖ ਸਦਾ ਅਤਲੁਭਤ ਅਲ ਸਮੂਹ ਜੋ ਕੁਸਮ ਸੁਭਾਸੇ ਵਿਦਮਾਨ ਗੁਰ ਆਪ ਥਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸਾ ਤਾਰੁ ਸੰਸਾਰ ਮਾਇਆ ਮਦ ਮੋਹਤ ਅੰਮ੍ਰਿਤ ਨਾਮ ਦਿਉ ਸਮਰੱਥ ਹੁਣ ਕੀਰਤ ਵੰਤ ਸਦਾ ਸੁਖ ਸੰਪਦ ਰਿਧਿਰ ਸਿੱਧ ਨ ਛੋਟੈ ਸਥ ਦਾਨ ਵੱਡੋ ਅਤਵੰਤ ਮਹਾਂਬਲ ਸੇਵਕ ਦਾਸ ਕਹੇ ਤਥ ਤਾਹੇ ਕਹਾਂ ਪਰਵਾਹ ਕਹੂੰ ਕੀ ਜਾਕਾ ਬਸੀਸ ਧਰਿਓ ਗੁਰ ਹੱਥ ਤੀਨ ਭਵਨ ਭਰਪੂਰ ਰਹਿਓ ਸੋਈ ਆਪਣ ਸ੍ਰਾਸ ਕਿਉ ਨ ਜਗਤ ਕੋਈ ਆਪਣ ਆਪ ਹੀ ਪਾਇਓ ਸੁਰ ਨਰ ਅਸੁਰਗ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੈ ਅਸੁਰੈ ਨਰ ਗਣ ਗੰਧਰਵ ਖੁਜੰਤ ਫਿਰੇ ਅਵਿਨਾਸੀ ਅਚਾਲੇ ਜੁਨੀ ਸੰਭੋ ਪ੍ਰਖੋਤਮ ਅਪਾਰ ਪਰੇ ਕਰਨ ਕਾਰਨ ਸਮਰੱਥ ਸਦਾ ਸੋਈ ਸਭ ਜੀਵ ਮਨ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗਮਹਿ ਤਾ ਹਾਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਾਣ ਮਨ ਧਨ ਗੋਬਿੰਦ ਦੀਓ ਅੰਗਦ ਅਨੰਤ ਮੂਰਤ ਨਿਜਤ ਹਰੀ ਅਗਮ ਗਿਆਨ ਰਸ ਰਸਿਓ ਹੀਓ ਗੁਰ ਅਮਰਦਾਸ ਕਰਤਾਰ ਕੀਓ ਬਸ ਵਾਹ ਵਾਹ ਕਰ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗਮਹਿ ਤੈ ਹਾਰ ਪਰਮ ਪਦ ਪਾਇਓ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੁੱਭ ਭਗਤ ਹਰ ਕੇ ਜੋਗਨੰ ਅੰਬਰੀਕ ਜੈ ਦੇਵ ਤ੍ਰਿਲੋਚਨ ਨਾਮਾ ਅਵਰ ਕਬੀਰ ਪਨੰ ਤਿਨ ਕੋ ਅਵਤਾਰ ਪਇਓ ਕਲਪਿੰਤਰ ਜਸ ਜਗਤਰ ਪਰਛਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਾਰ ਪਰਮ ਪਦ ਪਾਇਓ ਮਨਸਾ ਕਰ ਸਿਮਰੰਤ ਤੁਜੈ ਨਾਰ ਕਾਮ ਕ੍ਰੋਧ ਮਿਟੇ ਜੋ ਤਿਨੰ ਬਾਚਾ ਕਰ ਸਿਮਰੰਤ ਤੁਜੈ ਤਿਨ ਦੁਖ ਦਰਿਦਰ ਮਿਟਿਓ ਜੋ ਖਿਨੰ ਕਰਮ ਕਰ ਤੋ ਦਰਸ ਪਰਸ ਪਾਰਸ ਪਾ ਸਾਰ ਪਾਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈ ਹਾਰ ਪਰਮ ਪਦ ਪਾਇਓ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ ਜੇ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ ਜੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਠਾਵੈ।

ਤਾਤੇ ਸੰਗਤ ਸਗਨ ਭਏ ਪਉ ਮਨ ਤੁਮਲ ਜਾਗਰ ਭਗਟ ਸੁਭਾਸ ਧਰੂ ਪ੍ਰਹਲਾਦ ਕਬੀਰ ਤਲੋਚਨ ਨਾਮ ਲੈ ਤੁਪ ਜੋ ਜੋ ਪ੍ਰਗਾਸ ਜੇ ਵਿਖਤ ਅਤ ਹੋਏ ਰਹਿ ਸਮਾਨ ਸੋਈ ਸੰਤ ਸਹਾਰ ਰਾਮ ਗੁਰ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲੈ ਬਿਲਾਈ ਤੇ ਤਾਂਤੇ ਅੰਗਦ ਅੰਗ ਸੰਗ ਭਏ ਸਾਇਰ ਤਿੰਨ ਸ਼ਬਦ ਸੁਰਤ ਕਿੰਨੀ ਬਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਕਾਸ਼ ਕਹੀ ਨ ਜਾਈ ਸੋਢੀ ਸ੍ਰਸ਼ਟ ਸ੍ਰਿਸ਼ਟ ਸਕਲ ਤਾਰਨ ਕਉ ਅਬ ਗੁਰ ਰਾਮਦਾਸ ਕਉ ਮਿਲੀ ਵਡਹਾਈ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸੁਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਮੋਹ ਮਲ ਬੇਵਸ ਕੀਓ ਕਾਮ ਗਹਿ ਕੇਸ ਪਛੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਚੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨ ਪਾਵ ਸਾਗਰ ਬੰਧਿਓ ਸਿੱਖ ਧਾਰੇ ਸੋ ਪ੍ਰਸੰਨ ਸਿਰ ਆਤ ਪਦ ਸਚੋ ਤਖਤ ਜੋਗ ਭੋਗ ਸੰਜੁਤ ਬਾਲ ਗੁਰ ਰਾਮਦਾਸ ਸਸਲ ਪਾਣ ਤੂੰ ਅਟਲ ਰਾਜ ਭਗ ਦਾਲ ਤੂੰ ਸਤਿਗੁਰ ਚੋ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸੇਵੰਤ ਤੁਰਹਿ ਧੋਰ ਆਦਿ ਜੁਗਾਦ ਅਨਾਦ ਕਲਾ ਧਾਰੀ ਤਿਲੋ ਹੈ ਅਗਮ ਅਗਮ ਨਿਗਮ ਉਦਰਨ ਜਰਾ ਜਮੈ ਆਰੂ ਹੈ ਗੁਰ ਅਮਰਦਾਸ ਥਪਿਓ ਪ੍ਰਗਾਮੀ ਤਾਰਨ ਤਰਨ ਅਗ ਅੰਤਕ ਬਦਨ ਸਲ ਕਬ ਗੁਰ ਰਾਮਦਾਸ ਤੇਰੀ ਸ਼ਰਨ ਸਵਈਏ ਮਹੱਲੇ ਪੰਜਵੇਂ ਕੇ ਏਕੋ ਅੰਕਾਰ ਸਤਿਗੁਰ ਪ੍ਰਸਾਦ ਸਿਮਰੰਗ ਸੋਈ ਪੁਰਖ ਅਚਲ ਅਬਿਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਬਲ ਰਿਦ ਤਹਾਰੰਗ ਗੁਰ ਅਰਜਨ ਗੁਣ ਸਹਿਜ ਵਿਚਾਰੰਗ ਗੁਰ ਰਾਮਦਾਸ ਕਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਿਖਾਣਿਓ ਭਗਤ ਜੋ ਕੋ ਜੈ ਤਵਾਰ ਹਰ ਜਨ ਕਿਉ ਪਾਇਓ ਸ਼ਬਦ ਗੁਰੂ ਪਰਖਸਿਓ ਹਰ ਰਸਨ ਵਸਾਇਓ ਗੁਰੂ ਨਾਨਕ ਅੰਗਦ ਅਮਲਾਗ ਉੱਤਮ ਪਦ ਪਾਇਓ ਗੁਰ ਅਰਜਨ ਕਰ ਗੁਰ ਰਾਮਦਾਸ ਭਗਤ ਉੱਤਰ ਆਇਓ ਬਡ ਭਾਗੀ ਨ ਮਾਨਿਓ ਰਿਤ ਸ਼ਬਦ ਵਸਾਇਓ ਮਨ ਮਾਨਕ ਸੰਤੋਖੀਓ ਗੁਰ ਨਾਮ ਦ੍ਰਿੜਾਇਓ ਅਗਮ ਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਕਰ ਗੁਰ ਰਾਮਦਾਸ ਅਨੁਭਵ ਠਹਿਰਾਇਓ ਜਨਕ ਰਾਜ ਵਰਤਾਇਆ ਸਤਿਯੁਗ ਅਲੀਨਾ ਗੁਰ ਸ਼ਬਦੇ ਮਨ ਮਾਨਿਆ ਆਪ ਤੀਜ ਪਤੀਨਾ ਗੁਰੂ ਨਾਨਕ ਸਚ ਦੀ ਮਸਾਜ ਸਤਿਗੁਰ ਸੰਗ ਲੀਨਾ ਗੁਰ ਅਰਜਨ ਕਰ ਗੁਰ ਰਾਮਦਾਸ ਪਰੰਪਰ ਬੀਨਾ ਖਿਲ ਗੂੜੋ ਕੀਓ ਹਰ ਰਾਏ ਸੰਤੋਖ ਸਮਾਚਰ ਬਿਮਲ ਬੁੱਧ ਸਤਿਗੁਰ ਸਮਾਣੋ ਆਜੋਨੀ ਅਸੰਭਵਿਓ ਸੁਜਸ ਕਲ ਕਬੀਨ ਬਖਾਨਿਓ ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜਨ ਭਰਿਓ ਪਾਰਸ ਪਰਸ ਪ੍ਰਮਾਣ ਸਤ ਜੀਵਨ ਅਰਜੁਨ ਅਮੋਲ ਆਜੋਨੀ ਸੰਭਉ ਪਹਿ ਪੰਜਨ ਪਰ ਦੁਖ ਨਿਵਾਰ ਅਪਾਰ ਅਨੰਗ ਭਉ ਅਗਹਿ ਗਹਿਨ ਭ੍ਰਮ ਭ੍ਰਾਂਤ ਦਹਿਲ ਸੀਤਲ ਸੁਖ ਦਤੋ ਅਸੰਭਿਓ ਦਿਵ ਪੁਰਖ ਪੂਰਨ ਵਿਧਾਤੋ ਗੁਰ ਨਾਨਕ ਅੰਗਦ ਅਮਰ ਲਾਗ ਗੁਰੂ ਨਾਨਕ ਆਦਿ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਾਸ ਚੰਦਰ ਮੰਦਰ ਭਾਗ ਰੂਤ ਸਿਵਰਤਾ ਗੁਰਪੂਰਾ ਪਾਗ ਵੱਡ ਭਾਗੀ ਲੇਪ ਲਾਗੀ ਮੇਦਨ ਪਰ ਸਹਿਤਾ ਪੈ ਪੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹੇ ਜਸ ਬਕਤਾ ਕੁਲ ਸੋਢੀ ਸ੍ਰੈ ਕੁਲ ਸੋਢੀ ਗੁਰ ਰਾਮਦਾਸ ਤਾਨ ਧਰਮ ਤੁਜਾ ਅਰਜੁਨ ਹਰ ਭਗਤਾ ਤ੍ਰਮ ਤੀਰ ਗੁਰਮਤਿ ਗੰਭੀਰ ਪਰ ਦੁਖ ਵਿਸਾਰਨ ਸ਼ਬਦ ਸਰ ਹਰ ਨਾਮ ਉਦਾਰ ਅਹਮੇਵ ਨਿਵਾਰਨ ਮਹਾਂਦਾਨ ਸਤਿਗੁਰ ਗਿਆਨ ਮਨ ਚਾਉ ਨਾ ਹੁਟਾ ਹੇ ਸਤਵੰਤ ਹਰ ਨਾਮ ਮੰਤਰ ਨਵਨਿਧ ਨਾਨਕ ਹੁਟਾ ਗੁਰ ਰਾਮਦਾਸ ਤਨ ਸਰਵਮੈ ਸਹਿ ਚੰਦੂ ਆਥਾਨਿਓ ਗੁਰ ਅਰਜਨ ਕਲ ਉਚਰੈ ਤੈ ਰਾਜ ਯੋਗ ਰਸ ਜਾਣਿਓ ਭੈ

0: ਲਾਖ ਮੈਂ ਲੱਖ ਲਖਾਇਓ। ਅਗਮੇ ਗੋਚਰ ਗਤ ਗੰਭੀਰ ਸਤਿਗੁਰ ਪਰਚਾਇਓ, ਗੁਰ ਪਰਚੈ ਪ੍ਰਵਾਨ ਰਾਜ ਮੈਂ ਜੋਗ ਕਮਾਇਓ। ਗੁਰ ਅਰਜੁਨ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ, ਅਮੇ ਰਸਨਾ ਬਦਨ ਬਾਰ ਦਾਤ ਅਲਖ ਅਪਾਰ। ਗੁਰ ਸੂਰ ਸ਼ਬਦ ਹਮੈ ਨਿਵਾਰਿਓ, ਪੰਚਾ ਹਰਨ ਦਲਿਓ ਸੁਨ ਸਹਿਜ ਨਿਜ ਕਰ ਸਹਾਰਿਓ। ਹਰ ਨਾਮ ਲਾਗ ਜਗ ਉਦਰਿਓ, ਸਤਿਗੁਰ ਹਿਰਦੈ ਬਸਾਇਓ। ਗੁਰ ਅਰਜੁਨ ਕਾਲ ਉਚਰੈ ਤਹਿ ਜਨਕ ਕਲਸ ਦੀ ਪਾਇਓ ਸੂਰਠੇ। ਗੁਰ ਅਰਜੁਨ ਪੁਰਖ ਪ੍ਰਮਾਣ, ਪਾਰਥੋ ਚਲ ਨਹੀ ਨਿਜ ਨਾਮ ਨਿਸਾਨ। ਸਤਿਗੁਰ ਸ਼ਬਦ ਸਵਾਰਿਓ ਭਵ ਜਲ ਸਾਰ।
1: ਸਤਿਗੁਰ ਸੰਹੇਤ ਨਾਮ ਲਾਗ ਜਗ ਉਦਰਿਓ, ਜਗਤ ਉਧਾਰਨ ਨਾਮ ਸਤਿਗੁਰੂ ਤੁਠੇ ਪਾਇਓ। ਅਬ ਨਾਹੀਂ ਅਵਰਸਰ ਕਾਮ ਬਰੰਤਰ ਪੂਰੀ ਪੜੀ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਪਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅਮਰਤ ਸ਼ਤਰ ਗੁਰ ਰਾਮੇ ਦੀਓ, ਗੁਰੂ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਭਿਖੋ ਨਾਇਣ, ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓਰ, ਆਦਿ ਪੁਰਖ ਪ੍ਰਤਾਪ ਲਿਖਿਓ ਅਸ਼ਰ ਮਸਤਕ ਧੁਰ। ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਓ, ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ। ਹਨਮਥੁਰਾ ਮੂਰਤ ਸਦਾ ਥਿਰ ਲਾਏ ਚਿਤ ਸਨਮੁਖ ਰਹੋ, ਕਲਯੁਗ ਜਹਾਜ ਅਰਜਨ ਗੁਰੂ ਸਗਲ ਸਿਤ ਲਗ ਭਿਤਰੋ। ਤੇਜਨ ਜਾਚੋ ਜਗਤਰ ਪਰ ਜਾਨੀਅਤ ਬਾਸਰ ਰੈਨ ਬਾਸ ਜੋ ਕੋ ਹਿਤ ਨਾਮ ਸਿਓ। ਪਰਮ ਅਤੀਤ ਪਰਮੇਸ਼ਰ ਕੇ ਰੰਗ ਰੰਗਿਓ, ਵਾਸਨਾ ਤੇ ਬਾਹਰ ਪੈ ਦੇਖੀਏ ਤੇ ਧਾਮ ਸਿਓ। ਅਪਰ ਪਰਮ ਪਰ ਪੁਰਖ ਸਿਓ ਪ੍ਰੇਮ ਲਾਗਿਓ, ਬਿਨ ਭਗਵੰਤ ਰਸ ਨਹੀਂ ਔਰੇ ਕਾਮ ਸਿਓ। ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ ਭਗਤ ਕੈ ਹੇਤ ਪਾਏ ਰਹੋ, ਮਿਲ ਰਾਮ ਸਿਓ। ਅੰਤ ਨ ਪਾਵਤ ਦੇਵ ਸਭੇ ਮੁਨ ਇੰਦਰ ਮਹਾ ਸਿਵ ਜੋਗ ਕਰੀ, ਪੁਨ ਵੇਦ ਬਰੰਚ ਵਿਚਾਰ ਰਹੋ, ਹਰ ਜਾਪ ਨਸ਼ਾ ਡਿਹੋ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸਿਰਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜਨ ਮਾਹਿ ਤਰੀ। ਜਗ ਔਰ ਨਹੀਂ ਆਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ, ਤਿਨਕੇ ਦੁਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਇਹ ਪੱਧਤ ਤੇ ਮਤ ਚੂਕੇ ਰੇ ਮਨ, ਭੇਦ ਭੇਦ ਨ ਜਾਣ ਬੀਓ। ਪਰਤਾ ਸ਼੍ਰੀ ਦੇ ਗੁਰ ਅਰਜਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਜਬ ਲੋ ਨੀ ਭਾਗ ਲਿਲਾਰ ਉਦੇ, ਤਬ ਲੋ ਭਰਮ ਤੇ ਫਿਰ ਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੂੜਤ ਤੇ, ਕਬੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ, ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਕਲ ਸਮੁੰਦਰ ਭੈ ਰੂਪ ਪ੍ਰਗਟ ਹਰ ਨਾਮ ਉਧਾਰਨ, ਬਸੇ ਸੰਤ ਜਿਸ ਹਿਰਦੇ ਦੁਖ ਦਰਿਦਰ ਨਿਵਾਰਨ। ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨ ਕੋਈ, ਮਨ ਬਚ ਜਿਨ ਜਾਣਿਓ ਭਇਓ ਤੇ ਸੰਸਰ ਸੋਈ। ਤਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ ਭਰ, ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤਖ ਹਰ। ਅਜੇ ਗੰਗ ਜਲ ਟਲ ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਣ ਬਾਚੀਏ ਬੇਦ ਬ੍ਰਹਮਾ ਮੁਖ ਗਾਵੈ। ਅਜੇ ਚਵਰ ਸਿਰ ਢੁਲੇ ਨਾਮ ਅੰਮ੍ਰਿਤ ਮੁਖ ਲੀਓ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ। मिल नानके अंगद अमर गुर गुर रामदास है पै गयो हर वंश जगत जस संचरियो सो कवन कहे श्री गुरमोयो देवपुरी में गयो आप परमेश्वर पायो हर सिंहासन जियो श्री गुरु तह बिठायो रहस कियो सुर देव तोहे जस जाय जय जंपै असुर गए ते भाग पाप तिनके भीतर कंपै काटे सो पाप तिन नरो के गुरु रामदास जिन पायो शतर सिंहासन पिरथमी गुर अर्जन को दे आयो एक ओ अंकार सतनाम करता पुरख निर्भव निर्वैर अकाल मूर्त अजूनी सैवं गुर प्रसाद श्लोक बारां ते वधीक महला पहला ओ तंगी पै ओहरी गहरी गंभीरी सत्सर सुया किव करी निवन सना जाए थनी गच चलक गा गिड़बिड़ी सखिए धौल हरी सी पी टेंदे डिठ मैं मुंद न गर्भ थनी सुन मुंदे हरनाखिए गूड़ा वैन पार पहला वस्त सिंझान कै ता कीचै वापार दोही दिचे दुर्जना मित्रा को जयकार जित दोही सज्जन मिलन लव मुंदे विचार तन मन दीजे सज्जना ऐसा हसन सार ते सोने न कीचे जे दिसे चलन हार नानक जिन्ही इव कर बुझिया तिना बिटो कुर्बान जे तू तारू पान ताहू पुछ तड़न कल ताहू खरे सुजान वंजायनी कपरी चढ़ चखड़ ओहार लहरी वैन लिखे श्री सतगुरु सिंह अलाए बेड़े डुबन नाए पौ नानक दुनिया कैसी होई सालक मित नरे हो कोई भाई बंदी हेत चुकाया दुनिया कारण दीन गवाया है करके ओ करेन गल्लां पिटन सिर खोहेन नौ लैन अर करन समाए नानक तिन बलहारे जाए रे मन डीग न डोलिए सीधे मार्ग ताओ पाछे बाग डरावनो आगे अग्न तलाओ सही से जीरा पर रहो माँ को अवर न टांग नानक गुरमुख छुटिए हर प्रीतम सो संग भाग मरे मन मारिए जिस सतगुर दिखिया होए आप पछाणे हर मिले बौड़ न मर ना होए कीचड़ हाथ न बूढ़ई एका नजर निहाल नानक गुरमुख उबरे गुर सरवर सची पाल

ਜਮ ਜਗਾਤ ਨਾ ਲੱਗੇ ਜੇ ਚੱਲੇ ਸਤਿਗੁਰ ਭਾਏ। ਨਾਨਕ ਨਿਰਮਲ ਅਮਰ ਪਦ ਗੁਰ ਹਰ ਪੈ ਗੁਰ ਹਰ ਮੇਲੇ ਮਿਲਾਏ। ਕੱਲਰ ਕੇਰੀ ਛੱਪੜੀ ਕਊਆ ਮਲ ਮਲ ਨਹਾਏ। ਮਨ ਤਨ ਮੈਲਾ ਪ੍ਰੀ ਮਨ ਤਨ ਮੈਲਾ ਵਗੁਣੀ ਚਿੰਝ ਭਰੀ ਗੰਦੀ ਆਏ। ਸਰਵਰ ਹੰਸ ਨ ਜਾਣਿਆ ਕਾਗ ਕੋ ਪੰਖੀ ਸੰਗ। ਸਾਕਤ ਸਿਉ ਐਸੀ ਪ੍ਰੀਤ ਹੈ ਪੂਜੋ ਗਿਆਨੀ ਰੰਗ। ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ। ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ। ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨ ਭਾਓ। ਪੈਦਾ ਖਾਦਾ ਬਾਦ ਹੈ ਜਾਂ ਮਨ ਦੂਜਾ ਪਾਓ। ਵੇਖਣ ਸੁਣਨਾ ਝੂਠ ਹੈ ਮੁਖ ਝੂਠਾ ਹਲਾਓ। ਨਾਨਕ ਨਾਮ ਸਲਾਹ ਤੂੰ ਪੁਰ ਹੋਮੇ ਆਵੋ ਜਾਓ। ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ। ਝੋਟੇ ਸੇਤੀ ਜੋ ਮਰੈ ਲੱਗੀ ਸਾ ਪਰਵਾਣ। ਜਿਸਨੂੰ ਲਾਏ ਤਿਸ ਲੱਗੇ ਲੱਗੀ ਤਾਂ ਪਰਵਾਣ। ਪਿਰਮ ਪਕਾਮ ਨਾ ਨਿਕਲੇ ਲਾਇਆ ਤਿੰਨ ਸੁਜਾਣ। ਪਾਂਡਾ ਤੋਂ ਵੇ ਕੌਣ ਜੇ ਕੱਚਾ ਸਜਿਆ। ਧਾਤੂ ਪੰਜ ਰਲਾਏ ਕੂੜਾ ਭਜਿਆ। ਭਾਂਡਾ ਆਣ ਗਰਾਸ ਜਾਂ ਤਿਸ ਭਾਵਸੀ। ਪਰਮ ਜੋਤ ਜਗਾਏ ਵਾਜਾ ਵਾਪਸੀ। ਮਨੋ ਜੇ ਅੰਦੇ ਘੂਪ ਕੇ ਆ ਬਿਰਧ ਨ ਜਾਣਨੀ। ਮਨ ਅੰਦੇ ਉਂਦੇ ਕਵਲ ਦਿਸਣ ਖਰੇ ਕਰੂਪ। ਇੱਕ ਕਹਿ ਜਾਣਨ ਕਹਿ ਆ ਬੂਜਣ ਤੇ ਨਰ ਸੁਗੜ ਸਰੂਪ। ਇੱਕ ਨਾ ਨਾਦ ਨਾ ਭੇਦ ਨਾ ਗੀ ਰਸ ਰਸ ਕਸ ਨਾ ਜਣੰਤ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਭਿਉ ਨਾ ਲਹੰਤ। ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਸੋ ਬ੍ਰਾਹਮਣ ਜੋ ਬਿੰਦੇ ਬ੍ਰਹਮ ਜਬ ਤਬ ਸੰਜਮ ਕਮਾਵੇ ਕਰਮ। ਸੀਲ ਸੰਤੋਖ ਕਰ ਰੱਖੇ ਧਰਮ ਬੰਧਨ ਤੋੜੇ ਹੋਵੇ ਮੁਕਤ। ਸੋਹੀ ਬ੍ਰਾਹਮਣ ਪੂਜਣ ਜੁਗਤ। ਖੱਤਰੀ ਸੋ ਜੋ ਕਰਮਾ ਕਾ ਸੂਰ ਪੁੰਨ ਦਾਨ ਕਾ ਕਰੇ ਸਰੀਰ। ਖੇਤ ਪਛਾਣੇ ਬੀਜੇ ਦਾਨ ਸੋ ਖੱਤਰੀ ਦਰਗਾ ਪਰਵਾਨ। ਲਾਭ ਲੋਭ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ। ਤਾਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨ ਬਾਲ। ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਸੰਭਾਲ। ਸਭਨੀ ਘਟੀ ਸੋ ਵਸੈ ਸਹਿ ਬਿਨ ਘਟ ਨ ਕੋਏ। ਨਾਨਕ ਤੇ ਸੁਹਾਗਣੀ ਜਿਨਾ ਗੁਰਮੁਖ ਪ੍ਰਗਟ ਹੋਏ। ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਨ ਨ ਕੀ ਜੈ। ਨਾਲ ਕਰਾੜਾ ਦੋਸਤੀ ਕੂੜੇ ਕੂੜੀ ਪਾਏ। ਮਰਨ ਨ ਜਾਪੇ ਮੂਲਿਆ ਆਵੇ ਕਿਤੇ ਥਾਏ। ਗਿਆਨਹੀਨ ਅਗਿਆਨ ਪੂਜਾ ਅੰਧਵਰਤਾ ਵਾ ਭਾਉ ਦੂਜਾ। ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ। ਮਾਣੂ ਘੱਲੇ ਉੱਠੀ ਚੱਲੇ ਸਾਧ ਨਾਹੀ ਅਵੇਹੀ ਗੱਲੈ। ਰਾਮ ਚੁਰੇ ਦਲ ਮਿਲਵੇ ਅੰਤਰ ਬਲ ਅਧਿਕਾਰ। ਬੰਤਰ ਕੀ ਸੈਨਾ ਸੇਵੀਏ ਮਨ ਤੁਨ ਜੂਝੇ ਪਾਰ। ਸੀਤਾ ਲੈ ਗਿਆ ਦੇ ਸਿਰੋ ਲਛਮਣ ਮੋ ਸਰਾਪ। ਨਾਨਕ ਕਰਤਾ ਕਰਨ ਹਾਰ ਕਰ ਵੇਖੇ ਥਾਪ ਉਤਾਪ। ਮਨ ਮੈਂ ਝੂਰੇ ਰਾਮ ਚੰਦ ਸੀਤਾ ਲਛਮਣ ਜੋਗ। ਹਣਵੰਤਰ ਅਰਾਧਿਆ ਆਇਆ ਕਰ ਸੰਯੋਗ। ਪੂਲ
ਚੁੱਲ੍ਹਾ ਤਹਿਤ ਨਾ ਸਮਝਈ ਤਿੰਨ ਪ੍ਰਭ ਕੀ ਇਹ ਕਾਮ। ਨਾਨਕ ਵੇ ਪਰਵਾਸੋ ਕਿਰਤ ਨ ਮਿਟੀ ਰਾਮ। ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਮਹੱਲਾ ਤੀਜਾ। ਲਾਹੌਰ ਸਹਿਰ ਅੰਮ੍ਰਿਤਸਰ ਸਿਫਤੀ।

ਸਤੀ ਰੰਨੀ ਕਰੇ ਸਿਆਪਾ ਰੋਵਣ ਕੂੜੀ ਕੰਮੀ ਜੋ ਲੇਵੇ ਸੋ ਦੇਵੇ ਨਾਹੀ ਖੱਟੇ ਦਮ ਸਹਮੀ।

ਜਿੰਨਾ ਵੇਲ ਨਾ ਤੂੰ ਬੜੀ ਮਾਇਆ ਠੱਗੇ ਠੱਗ, ਮਨਮੁਖ ਬੰਨ ਚਲਾਈਐ ਨਾ ਮਿਲਹੀ ਵਗ ਸਗ, ਆਪ ਭੁਲਾਏ ਭੁੱਲੀਐ ਆਪੇ ਮੇਲ ਮਿਲਾਏ, ਨਾਨਕ ਗੁਰਮੁਖ ਛੁੱਟੀਐ ਜੇ ਚੱਲੈ ਸਤਿਗੁਰ ਪਾਏ, ਸਲਾਹੀ ਸਲਾਹਣਾ ਪੀ ਸੱਚਾ ਸਲਾਹ, ਨਾਨਕ ਸੱਚਾ ਇੱਕ ਦਰ ਬੀਬਾ ਪਰ ਹਰਿਆਏ, ਨਾਨਕ ਜੈ ਜੈ ਮੈਂ ਫਿਰੋ ਤੈ ਤੈ ਸੱਚਾ ਸੋਏ, ਜੈ ਦੇਖਾਂ ਤਾਂ ਇੱਕ ਹੈ ਗੁਰਮੁਖ ਪ੍ਰਗਟ ਹੋਏ, ਦੁੱਖ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ, ਗੁਰੂ ਕਿਰਪਾ ਤੇ ਮਨ ਵਸੇ ਕਰਮ ਪ੍ਰਾਪਤ ਹੋਏ, ਨਾਨਕ ਹੋ ਹੋ ਕਰਤੇ ਖਪ ਮੂਏ ਖੂਹਣ ਲੱਖ ਅਸੰਖ, ਸਤਿਗੁਰ ਮਿਲੇ ਸੋਏ ਉਭਰੇ ਸਾਚੇ ਸ਼ਬਦ ਅਲੰਖ, ਜਿੰਨਾ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੋ ਪਾਏ, ਗੁਰ ਸ਼ਬਦੀ ਹਰ ਮਨ ਵਸੇ ਮਾਇਆ ਕੀ ਭੁੱਖ ਜਾਏ, ਸੇ ਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ, ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ, ਜਿਉਂ ਪੁਰਖੇ ਕਰ ਭਗਤੀ ਨਾਰ ਹੈ ਹੱਥ ਲੋਚੇ ਭਗਤੀ ਪਾਏ, ਬੌਰਸ ਸਾਲਣੇ ਸਵਾਰ ਦੀ ਖਟਰਸ ਮੀਠੇ ਪਾਏ, ਤਿਉਂ ਬਾਣੀ ਭਗਤ ਸਲਾਹ ਦੇ ਹਰ ਨਾਮੇ ਚਿਤ ਲਾਏ, ਮਨ ਤਨ ਧਨ ਆਗੇ ਰੱਖਿਆ ਸਿਰ ਵੇਚਿਆ ਗੁਰ ਆਗੇ ਜਾਏ, ਭੈ ਭਗਤੀ ਭਗਤ ਬਲੋਚਦੇ ਪ੍ਰਭ ਲੋਚਾ ਪੂਰ ਮਿਲਾਏ, ਹਰ ਪ੍ਰਭ ਵੇ ਪਰਵਾਹ ਹੈ ਕਿਤ ਖਾਦੇ ਤਿਪਤਾਏ, ਸਤਿਗੁਰੂ ਕੇ ਭਾਣੇ ਜੋ ਚੱਲੇ ਤਿਪਤਾਸੇ ਹਰ ਗੁਣ ਗਾਏ, ਧਨ ਧਨ ਕਲ ਯੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ, ਸਤਿਗੁਰੂ ਨਾ ਸੇਵਿਓ ਸ਼ਬਦ ਨ ਰੱਖਿਓ ਉਰਧਾਰ, ਤਿਗਤ ਨਾ ਕਾ ਜੀਵਿਆ ਕਿਤ ਆਏ ਸੰਸਾਰ, ਗੁਰਮੁਖੀ ਪਉ ਮਨ ਪਵੇ ਤਾਂ ਹਰਸ ਲੱਗੇ ਪਿਆਰ, ਨਾਉ ਮਿਲੇ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ, ਮਾਇਆ ਮੋਹ ਜਗ ਭਰਮਿਆ ਕਰਮ ਉਸੇ ਖਬਰ ਨ ਹੋਏ, ਕਾਮ ਕ੍ਰੋਧ ਮਨ ਹਿਰਲਿਆ ਮਨਮੁਖ ਅੰਧਾ ਲੋਏ, ਗਿਆਨ ਖੜਗ ਪੰਜ ਦੂਤ ਸੰਘਾਰੇ ਗੁਰਮਤ ਜਾਗੇ ਸੋਏ, ਨਾਮ ਰਤਨ ਪ੍ਰਗਾਸਿਆ ਮਨ ਤਨ ਨਿਰਮਲ ਹੋਏ, ਨਾਮਹੀਨ ਨਗਟੇ ਫਿਰੇ ਬਿਨ ਨਾਵੇ ਬੈਰੋਏ, ਨਾਨਕ ਜੋ ਤੁਰ ਕਰਤੇ ਲਿਖਿਆ ਸੋ ਮੇਟ ਨ ਸਕੈ ਕੋਏ, ਗੁਰਮੁਖਾਂ ਹਰ ਤਨ ਖੱਟਿਆ ਗੁਰ ਕੇ ਸ਼ਬਦ ਵਿਚਾਰ, ਨਾਮ ਪਦਾਰਥ ਪਾਇਆ ਟੁੱਟ ਭਰੇ ਭੰਡਾਰ, ਹਰ ਗੁਣ ਬਾਣੀ ਉਚਰੈ ਅੰਤ ਨ ਪਾਰਾ ਵਾਰ, ਨਾਨਕ ਸਭ ਕਾਰਨ ਕਰਤਾ ਕਰੈ ਵੇਖੇ ਸਿਰਜਨਹਾਰ, ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ, ਤਿੱਥੇ ਊਂਗ ਨ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ, ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ, ਇੱਕ ਉਪਜੇ ਇੱਕ ਬਿਨਸ ਜਾਏ ਹੁਕਮੈ ਆਵੇ ਜਾਏ, ਜੰਮਣ ਮਰਨ ਨ ਚੁੱਕਈ ਰੰਗ ਲੱਗਾ ਦੂਜੇ ਪਾਏ, ਬੰਧਨ ਬੰਧ ਪਵਾਈਨ ਕਰਨਾ ਕਛੂ ਨ ਜਾਏ, ਜਿਨ ਕੋ ਕਿਰਪਾ ਧਾਰੀਅਨ ਤਿਨਾ ਸਤਿਗੁਰ ਮਿਲਿਆ ਆਏ, ਸਤਿਗੁਰ ਮਿਲੇ ਉਲਟੀ ਪਈ ਮਰ ਜੀਵ ਅਸਹਿਜ ਸੁਭਾਏ, ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ, ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਚੁਤਰਾਈ, ਕੀਤਾ ਕਰਤਿਆਂ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ, ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਈ, ਬਿਨ ਸਤਿਗੁਰੂ